गुरमत नाम मेरा प्राण सुखाई, हर कीरत अमरी रह रास रहाऊ। हर जन गए वड भाव डेरे, जिन हर हर सरदा हर प्यास, हर हर नाम मिले त्रिपता से मिल संगत गुण प्रगास। जिन हर हर सुनाम ना पाया, ते पागण जम पास, जो सतगुर संसंग नहीं आए, त्रिग जीवे त्रि जीवास। जिन हर जन सतगुर संगत पाई, तिन तुर मस्तक लिखिया लखास, तन तन सत्संग तरस पाया, मिल जा नान नाम परगारा, गुजरी महला पंजवा। काहे रे मन चितवें उदम जारा जियो परिया, सैल पत्थर में जंत पाए, ताका हरिज कागे कर तरिया। मेरे माधो जी सात संग मिले सो तरिया, गुर प्रसाद परम पद पाया, सूके काष्ट हरिया रहाओ। जन पिता लोक सुत बनता, कोई ना किसकी तरिया, से सिर इन संबाहे ठाकर, काहे मन पौ करिया। उड़े उड़ा वैसे कोसा, ते पासे बारे सरिया, तिन कवन खिलावे कवन जगावे, मन में सिमरन करिया। सबन दान दा सस दान, ठाकुर कर तल तरिया, जन नानक बल बल सद बल जाई है, तेरा अंत ना पारा वरिया। राग आसा महला चौथा, सो पुरख एक ओंकार सतगुर प्रसाद। सो पुरख नजन पुनरण गमा गम पारा, सब त्यावें सब त्यावें तो जी, हर सचे सिजन हारा। सब जी तुम्हारे जी, तू जी अंका दातारा, हर त्यावो संतो जी, सब दो वसार नहारा। हर आपे ठाकर हर आपे सेवक जी, क्या नानक जंत विचारा, तू कड़कड़े अंतर सर्ब निरंतर जी, हर एको पुरुष माणा। एक दाते एक बिखारी जी, सब तेरे जोझ वडाणा, तू आपे दाता आपे भुगता जी, हों तुद बिन अवर न जाणा, तू पार ब्रह्म बेअंत बेअंत जी, तेरे क्या गुण आव खाण। जो सेवै तो जी, जन नानक तिन कर बाणा, हर त्यावर त्यावै तो जी, सहजा जुग में सोवासी, सहमोह सहमोत पह जिन हर त्याया जी, तिन टूटे जम की फासी। जिन निर्भाओ जिन हर निरपाओ त्याया जी, तिन का पाओ सगवासी। जिन सेव्या जिन सेव्या मेरा हर जी, तिहारा रूस मासी। से तान जिन हर त्याया जी, जन नानक तिन बल जासी। तेरी पग पड़ार जी, परे बेअंत बेअंता, तेरे पग तेरे पसलां तो जी, अनक अनेक अनंता। तेरे अनेक तिन करे हर पूजा जी, तब तापे जब बेअंता। तेरे अनेक तेरे नेक पड़े बहुत सिमरसा जी, कर क्रिया खट कर्म करंता। से पग से पद पले जन नानक जी, जो पावे मेरे हर भगवंता। तू आद पुर परंपर करता जी, तो जे बड़ावर न कोई, तू जो जो एको सदादा, तू एको जी, तू ने चल करता सोई। तुदे आपे पावे सोई वरते जी, तू आपे करें सोई, तुदे आपे से सब हो पाई जी, तुदे आपे से सब गोई।
ਜਾ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੂ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੂੰ ਪਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਓ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਤਿਆਇਆ ਜਿਸਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮਹਲਾ ਦਾ ਮਨ ਮੋਗਵਾਇਆ ਤੋਦੇ ਆ ਵਿਛੋੜਿਆ ਮਲਾਇਆ ਤੂੰ ਦਰਿਆਓ ਸਭ ਤੁਝੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੇ ਅਰਗੋਂ ਸਾਧੀ ਆ ਵਖਾਣੇ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿੰਦੂ ਜਾਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮ ਪ੍ਰਗਟੋਏ ਆਸਾ ਮਹਲਾ ਪਹਿਲਾ ਤਿਤ ਸਰਲੇ ਬੈਲੇ ਨੂੰ ਆਸਾ ਪਾਣੀ ਪਾਵ ਤਿੰਨੇ ਕੀਆ ਪੰਕਜ ਮੋਹ ਪੱਗ ਨਹੀਂ ਚਾਲੇ ਹਮ ਦੇਖਾ ਤੈਂ ਡੂਬੀ ਅਲੇ ਮਨ ਏ ਨਚੇ ਸਮੂੜ ਮੰਦਾ ਹਰ ਬਿਸ ਤੇਰੇ ਗੁਣ ਗਲਿਆ ਰਹਾਓ ਨਾ ਹੂੰ ਜਸਤੀ ਨੀ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨਕੀ ਸਰਦਾਂ ਜੈਨ ਤੋਂ ਨਾ ਹੀ ਵਿਸਰਿਆ ਆਸਾ ਮਹਲਾ ਪੰਜਵਾਂ ਪਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਾਈ ਕੇਵਲ ਨਾਮ ਸਰੰਜਾਮ ਲਾ ਭਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੇ ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਾਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸ਼ਰਮਾ ਪਾਤਸ਼ਾਹੀ ਦਸਵੀਂ ਕਵਿਓ ਆਜ ਬੇਨਤੀ ਚੋ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾਵ ਚਰਨ ਮਰੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੋਸਵੇ ਤੋਂ ਕਾਵੋ ਆਪ ਹਾਦੇ ਮੋਏ ਬਚਾਵੋ ਸੁਖੀ ਬਸੇ ਮੋਰੋ ਪਰਵਾਰਾ ਸੇਵ ਸੇ ਸਭੇ ਕਰਤਾਰਾ ਮੋਰ ਅੱਛਾ ਨੀ ਕਰਦਾ ਕਰੀਐ ਸਭੈਨ ਕੋ ਆਜ ਸਿੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਤਿਆਉ ਜੋ ਬਰ ਜਾਉ ਤੁਮ ਥੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀ ਐ ਆਪ ਹਾਦੇ ਮੁਝੇ ਅਬਰੀਏ ਮਰਨ ਕਾਲ ਕਾ ਤ੍ਰਾਸ ਨਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀਆ ਤੂੰ ਜੋ ਕਰੀ ਹੋ ਰੱਛਾ ਰਾਹ ਲਿਓ ਮਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦੂਸ਼ਣ ਕੇ ਅੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਗਰਬੇ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵਦਾ ਜਸ਼ਨ ਉਪਜਾਇਓ ਆਦਿ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ
सरपर जाज ने आप सवारी, सेवकन को सेवकन सो दियो, सतरन को परमो बद कियो। खड़ खड़ के अंतर की जांत, पले बुरे की पीर पिशांत, चीटी ते कुंचरे हस्तूला, सब पर कृपा दृश कर फूला। संतन दो पाए ते दुखी, सोह पाए साधन के सुखी, एक एक की पीर पिशांत, कड़ कड़ के पड़ पड़ खी जाने। जाबुद कर करां कर तारा, पर जातर तब दे अपारा, जाबा कर कर तो हो कब हूं, तो मैं मिलत दे तर सब हूं। जेते वन सिसा उतारे, आप अपड़ी बोझ हो चारे, तुम सब ही तेरा तुम रालम, जान बे पे दे आलम। निरंकार निर्विकार निर्लंब, आद नील नाद संभ, ताका मूड चात पेदा, जाको भेव न पावत बेदा, ताको कर पान मानत, महा मूड कर पे न जात, महादेव को कह सदा शिव निरंकार का चिन्ह न भे। आप अपनी बुद्ध है जेती, बरनत पेन पेन तो है तेती, तुमरा लखन जाए पसारा, के बिस्या प्रथम संसारा, एक रूपान रूप स्वरूपा, रंक प्यो राव कई भूपा, अंडा जेरे से तिजके नहीं, उत पोई खान बहोर राच दीनी। कहूं भूरा जाहूं बैठा, कहूं सिन प्यो शंकर कैठा, सगरी से दिखाए चंबो, आज गास रू से अंभव। आब रक्षा मेरी तुम करो, सिख अबारे सिख संगरो, दो जेते उठ तो पाता, सकल मलेश करो नगाता। जया तो सब सरणी परे, तिनके दुष्ट दूत है मरे, पुरख जौन पर परे तिहारे, तिनके तुम संकट सब टारे। जो काल को एक बार ते आए हैं, ताके काल निट नहीं आए हैं, रक्षा होता है सब काला, दुष्ट रिष्टर है तद काला। कृपा दृ तन जाए न हर हो, ताके ताव तरंग में हर हो। रे दसिद कर्म सब होई, दो सके न कोई, एक बार जिन तुम्हें संभारा, काल वहां ते ताए बारा। जिन नर नाम त्यार हो कहा, दार दो दो तेरा, खड़ग के तुम्हें शरण तिहारी, आप हाथ दे लो अबारी, सर्व ढोर मोहो सहाई, दुष्ट दो ते लो बचाई। सवैया पाए गए जब ते तुम रे, तब ते को आंतरे नहीं आने, राम रही पुराण कुरान, ने कहे मत एक न माने। सिमरत शास्त्र बे सब है, बहु भेद के हम एक न जाने। श्री असमान कृपा तुम्हारी कर, मैं न कहो सब तोय बखाने। दोहरा सगल द्वार को छाड़ के, गेहो द्वार द्वार, बाह गए की लाजे अस, गोविंदास तुहार। राम कली महला तीजा, नंद क्यों अंकार, सतगुर प्रसाद आनंद पया, मेरी माए सतगुरु मैं पाया, सतगुर तम पाया सहज सेती, मन वजिया वादाइया, राग रतन परवार परिया, शब्द गावणे आईया, शब्दो तंग गावो हरि केरा, मन जिनी वसाया, कहे नानक आनंद हुआ, सतगुरु मैं पाया। ये मन मेरिया तू सदा रहो हर नाले, हर ना रहो तो मन मेरे दूसा विसारना, अंगीकार हो करे तेरा कार सब सवारना। सबना गला समरा स्वामी, सो क्यों मनो विसारे,
ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਕਰਤਾ ਤੇਰੇ ਸਭ ਕੁਛ ਅਜਦੇ ਸੋ ਪਾਵੇ। ਸਦਾ ਸਿਵ ਸਲਾਹ ਤੇਰੀ ਨਾ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਜ ਨਾਮ ਆਧਾਰ ਮੇਰਾ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾਂ ਸਭ ਪੁਜਾਈਆਂ। ਸਦਾ ਗੁਰਬਾਣ ਕੀਤਾ ਗੁਰਵਿਟੋਂ ਜੇ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਦੇ ਕਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੇ ਕਲਾਜਿਤ ਕਰ ਤਾਰੀਆ, ਪੰਜ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸੁਖੋਆ ਤਿਤ ਕਾਰਿਆ ਨਹਦ ਵਾਜੇ। ਆਨੰਦ ਸੁਣੋ ਵਡ ਪਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਵਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪਾਨੀਤ ਕਹਿਤੇ ਪਵਿੱਤ, ਸਤਿਗੁਰ ਆਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮਧਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਦੋ ਵਿਚਾਰੋ, ਅੰਮ੍ਰਿਤ ਨਾਮ ਠਾਕਰ ਕਾ ਪਇਓ, ਜਿਸ ਕਾ ਸਭ ਸਦਾਰੋ, ਜੇ ਕੋ ਖਾਵੈ ਜੇ ਕੋ ਪਹੁੰਚੈ, ਤਿਸ ਕਾ ਹੋਏ ਅਧਾਰੋ, ਇਹ ਬਸ ਤਹੀ ਨਾ ਜਾਈ, ਨਿਤਿਨ ਡਾਕੁਰ ਤਾਰੋ, ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹਲਾ ਪੰਜਵਾਂ, ਤੇਰਾ ਕੀਤਾ ਜਾ ਤੋ ਨਾਹੀ ਮੈਨੂੰ ਜੋ ਕਿਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ, ਤਰਸ ਪਿਆ ਮੈਂ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ ਨਾਨਕ, ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ, ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ ਨਾਨਕ, ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਵਾਹਿਗੁਰੂ।

ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਿਉ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭੋਤੀ ਜੀ ਸਹਾਏ ਵਾਰ ਸ਼੍ਰੀ ਭੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦੇ ਆਵੇ ਤਾਂ ਇਹ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਸਭ ਥਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇਦਾਰ ਦਾ ਧਿਆਨ ਤਰਖਾਲ ਸੇ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜੱਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇ ਅਡਿਟ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਖਾਲਸੇ ਸਭ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬੰਦ ਬੰਦ ਕਟਾਏ ਚਰਖੜੀਆਂ ਤੇ ਚੜੇ ਆ ਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਅਸਹਾਰ ਦੇ ਸ਼ਹੀਦ ਸਿੱਕਿਤ ਕੇਸਾਂ ਸਵਾਸ ਸੰਗਨ ਬਾਈ ਧਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਖਾਲਸੇ ਸਭ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਖਾਲਸੇ ਸਭ ਬੋਲੋ ਜੀ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਗਾ ਜੈਕਾਰ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਸਿੱਖਾਂ ਦਾ ਮਨ ਨੀਵ ਮਤ ਉੱਚੀ ਮਤ ਦੇ ਰਾਖੇ ਆਪ ਅਕਾਲ ਪੁਰਸੰਤਰ ਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਜ ਦੇ ਤਾਰ ਪਿਤਾ ਜੀ ਹੋ ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਗੁਰਚਰਨਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਦਾਣਿਆਂ ਦੇ ਤਾਣ ਨਿਓਟਿਆਂ ਦੀ ਉਣੇ ਆਸਰਿਆਂ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਜੀ ਆਪ ਜੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਸੋਧਰ ਸ਼ਬਦ ਚੌਂਕੀ ਕੀਰਤਨ ਸੋਧਰ ਰਾਏ ਸਾਹਿਬ ਦੇ ਪਾਠ ਹੋਏ ਨੇ ਅੱਖਰ ਦਾ ਵਾਧਾ ਘੱਟਾ ਪੁੱਛੋ ਦੀ ਖਿਮਾ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਦਾਰਾਈ ਸਾਧ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਪੇਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰੀਆਂ ਸਿਰ ਤੇ ਮਿਹਰ ਪ੍ਰਿਆਤ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ ਬਰਕਤਾਂ ਬਖਸ਼ਣੀਆਂ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ ਕੇ ਨਿਹਾਲ ਕਰਨਾ ਪੰਨ ਦੇ ਸਿਰ ਤੇ ਮਿਹਰ ਪ੍ਰਿਆਤ ਤੱਕਣਾ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਦਰ ਪ੍ਰਵਾਨ ਕਰਨੀ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗ ਹਾਜ਼ਰਾ ਦਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਜੀ। ਗੁਰਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਹ ਜਾਈਏ ਤਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵੋ। ਜੀ ਕੈ ਸੰਗ ਸਹਾਈ, ਸੋ ਕਹੋ ਟਲ ਗੁਰਸੀ ਵੀ ਐ, ਐਨੇ ਸਹਿ ਸੁਭਾਏ। ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀ, ਤੁਹਾਡੀ ਮਹਲਾ ਪੰਜਵਾਂ। ਰਸਨਾ ਗੁਣ ਗੋਪਾਲ ਨਿਤ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁਖ ਪਲਾਇਣ। ਰਸਨਾ ਗੁਣ ਗੋਪਾਲ ਨਿਤ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁਖ ਪਲਾਇਣ। ਰਹਾਓ ਜੋ ਮੰਗੈ ਸੋਈ ਸੋਈ ਪਾਵੇ, ਸੇਵ ਹਰ ਕੇ ਚਰਨ ਰਸਾਇਣ। ਜਨਮ ਮਰਨ ਦੋਹੋਂ ਤੈ ਛੁਟੈ, ਪਵ ਜਲ ਜਗਤ ਤਰਾਇਣ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਵਿੰਦ ਪਰਾਇਣ। ਅਵਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਵਿੰਦ ਪਰਾਇਣ। ਅਵਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰ ਜੋ ਸਤਸੰਗ ਜੀ, ਸਤਿਗੁਰ ਦੀ ਪਾਰ ਬਖਸ਼ ਰਹਿਮਤ ਹੋਈ ਹੈ। ਸੋ ਉਧਰ ਦੇ ਦੀਵਾਨ ਦੀਆਂ ਹਾਸੀਆਂ ਭਰੀਆਂ ਨੇ। ਸ਼ਬਦ ਚੌਂਕੀ ਚ ਕੀਰਤਨ, ਸੋਧਰ ਹੈ ਸਭ ਦੇ ਪਾਠ ਉਪਰੰਤ। ਸਰਬੱਤ ਦੇ ਭਲੇ ਲਈ ਪੰਨ ਦੀ ਚੜ੍ਹਦੀ ਕਲਾ, ਆਪ ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ। ਸਤਿਗੁਰ ਨੇ ਪਵਿੱਤਰ ਹੁਕਮ ਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ, ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ। ਜੀਵਨ ਦਾ ਲਕਸ਼ ਹੈ ਕਿ ਜੀਵਨ ਦੇ ਵਿੱਚ ਹਰ ਇੱਕ ਮਨੁੱਖ ਚਾਹੁੰਦਾ ਕਿ ਮੈਨੂੰ ਸ਼ਾਂਤੀ ਪ੍ਰਾਪਤ ਹੋਵੇ, ਮੈਨੂੰ ਟਿਕਾਓ ਪ੍ਰਾਪਤ ਹੋਵੇ, ਮੇਰੇ ਜੀਵਨ 'ਚ ਆਨੰਦ ਹੋਵੇ, ਇੱਥੋਂ ਤੱਕ ਕਿ ਮੇਰੇ ਸਾਰੇ ਦੁੱਖ ਜਿਹੜੇ ਨੇ ਉਹ ਖਤਮ ਹੋ ਜਾਣ, ਅਤੇ ਜੋ ਮੈਂ ਪਰਮਾਤਮਾ ਦੇ ਦਰ ਤੋਂ ਮੰਗਾਂ ਮੈਨੂੰ ਮਾਲਕ ਉਹ ਖਜ਼ਾਨੇ 'ਚ ਵਿੱਚ ਬਖਸ਼ਿਸ਼ ਕਰੇ, ਇੱਥੋਂ ਤੱਕ ਜਿਹੜਾ ਸਾਡਾ ਜਨਮ ਹੈ ਅਤੇ ਮਰਨ ਇਹ ਸਵਾਰਿਆ ਜਾਵੇ। ਅਤੇ ਪਾਤਸ਼ਾਹ ਨੇ ਗੁਰਮੁਖ ਪਿਆਰੇ, ਉਹ ਵੈਸੇ ਆਉਂਦੇ ਨੇ 100 ਗਜ ਰੱਸਾ ਅਤੇ ਸਿਰੇ 'ਤੇ ਗੰਢ। ਇੱਕ ਚੀਜ਼ ਸਾਡੇ ਨਾਲ ਸਾਂਝੀ ਕੀਤੀ, ਅਗਰ ਉਹ ਚੀਜ਼ ਸਾਡੇ ਕੰਟਰੋਲ 'ਚ ਹੋ ਜਾਵੇ ਅਤੇ ਉਸ ਚੀਜ਼ ਦੇ ਨਾਲ ਅਸੀਂ ਉਸ ਮਾਲਕ ਦੀ ਬਖਸ਼ਿਸ਼ ਦੇ ਪਾਤਰ ਬਣ ਜਾਈਏ ਨਾ, ਤਾਂ ਸਮਝ ਲਓ ਸਾਰੇ ਸੁੱਖ ਹੀ ਸੁੱਖ ਹੈ। ਕਿਉਂਕਿ ਉਹੀ ਚੀਜ਼ ਆ ਜਿਹੜੀ ਦੁੱਖ 'ਚ ਪਾਉਂਦੀ ਅਤੇ ਉਹ ਸੁੱਖ 'ਚ ਪਾਉਂਦੀ ਹੈ। ਮਹਾਰਾਜ ਨੇ ਕਿਹਾ ਰਸਨਾ ਗੁਣ ਗੋਪਾਲ ਨਿਧ ਗਾਇਣ, ਆ ਜਿਹੜੀ ਤੇ ਰਸਨਾ ਨਾ, ਇਹਦੇ ਨਾਲ ਉਸ ਪਰਮਾਤਮਾ ਦੇ ਗੁਣ ਚੇਤੇ ਕਰ, ਉਹਦੇ ਗੁਣ ਗਾ। ਉਹਦੇ ਗੁਣ ਕੀ ਆ? ਉਹਦੇ ਗੁਣ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਨਾਲ ਨਿੰਦਾ ਭਲੇ ਕਿਸੇ ਕੀ ਨਹੀਂ, ਮਨ ਮੋਹਦ ਕਰਨ। ਕਿਉਂਕਿ ਰਸਨਾ ਇੱਕ ਐਸੀ ਚੀਜ਼ ਹੈ ਜਿਹੜੀ ਗੁਰਮੁਖ ਪਿਆਰੋ ਮਨੁੱਖ ਦੇ ਸਿਰ 'ਤੇ ਤਾਜ ਟਿਕਾ ਦਿੰਦੀ, ਇੱਕ ਰਸਨਾ ਜਿਹੜੀ ਤਾਜ ਤੋਂ ਥੱਲੇ ਡਿੱਗ ਦਿੰਦੀ ਹੈ।
ਸੋ ਇਸ ਕਰਕੇ ਇਸ ਰਸਨਾ ਨੂੰ ਮਹਾਰਾਜ ਕਹਿੰਦੇ ਇਸ ਤਰੀਕੇ ਨਾਲ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਕੇ ਇਹਨੂੰ ਵਰਤ ਕਿ ਇਹਦੇ ਨਾਲ ਹਮੇਸ਼ਾ ਹੀ ਤੇਰੇ ਅੰਦਰ ਚੰਗੇ ਗੁਣ ਪੈਦਾ ਹੋਣ ਅਤੇ ਚੰਗੇ ਗੁਣਾਂ ਦੀ ਗੱਲ ਤੂੰ ਇਹਦੇ ਨਾਲ ਕਰ ਸਕੇ ਅਤੇ ਫਿਰ ਸ਼ਾਂਤੀ ਵੀ ਹੈ, ਟਿਕਾਓ ਵੀ ਹੈ, ਦੁੱਖ ਵੀ ਖਤਮ ਹੈ ਅਤੇ ਸਭ ਕੁਛ ਬਖਸ਼ ਅਤੇ ਖੋਜਤ ਖੋਜ ਤੱਤ ਵਿਚਾਰਿਓ ਦਾਸ ਗੋਬਿੰਦ। ਫਿਰ ਤੱਤ ਕੀ ਆ? ਅਵਨਾਸੀ ਖੇਮ ਚਾਹੇ ਜੇ ਨਾਮ, ਜੇ ਤੂੰ ਚਾਹੁੰਦਾ ਕਿ ਸਦਾ ਸੁੱਖ ਬਣਿਆ ਰਹੇ ਅਤੇ ਸਦਾ ਸਿਮਰ, ਫਿਰ ਰੱਬ ਨੂੰ ਚੇਤੇ ਕਰ। ਰੱਬ ਨੂੰ ਚੇਤੇ ਕਰਨਾ ਕਿੱਦਾਂ? ਕਿ ਜੋ ਮਾਲਕ ਕਰ ਰਿਹਾ ਉਹ ਬਹੁਤ ਸੋਹਣਾ ਕਰ ਰਿਹਾ, ਜੋ ਦਿੱਤਾ ਬਹੁਤ ਦਿੱਤਾ, ਜੋ ਬਖਸ਼ਿਸ਼ਾ ਇਹ ਸਾਰੀਆਂ ਉਹਦੀਆਂ। ਅਤੇ ਫਿਰ ਇਹ ਗੱਲ ਜ਼ਰੂਰ ਕਰੀਏ ਕਿ ਮੇਰਾ ਮੁਜਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼। ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ, ਲੰਗਰਾਂ ਦੀ ਸੇਵਾ ਔਰ ਛਕਣ ਦੀ ਕਿਰਪਾਲਤਾ ਕਰਨੀ। ਸੁਆਹ ਹੁਣ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਦੇ ਜਥੇ ਪਾਸ ਸਰਵਣ ਕਰੀਏ। ਕੀਰਤਨ 8:20 ਤੱਕ ਦੀਵਾਨ ਹੁੰਦੇ ਨੇ, ਆਪਾਂ ਯਤਨ ਕਰਿਆ ਕਰੀਏ ਕਿ ਬੈਠ ਕੇ ਸਰਵਣ ਕਰਿਆ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਪਰਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦਾ ਜਥਾ, ਜਿਨ੍ਹਾਂ ਨੂੰ ਆਪ ਜੀ ਲਾਹੀ ਬਾਣੀ ਦੇ ਮਨੋਹ ਕੀਰਤਨ ਸਰਵਨ ਕਰਾਏ ਨੇ। ਜਥੇਦਾਰ ਸਰਬੱਤ ਸਾਧ ਸਿੰਘ ਦੇ ਵੱਲੋਂ ਬਹੁਤ ਬਹੁਤ ਧੰਨਵਾਦ। ਗੁਰੂ ਕਿਰਪਾ ਕਰੇ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਹਰ ਰੋਜ਼ ਸਵੇਰੇ ਸ਼ਾਮ ਸੇਵਾ ਕਰ ਰਹੇ ਨੇ। ਆਪ ਵੀ ਹਾਸ ਜੀ ਉਮਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਸ਼ਗਨ ਦੀ ਕਿਰਪਾਲਤਾ ਕਰਨੀ। ਹੁਣ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਕਥਾ ਸਰਵ ਕਰਾਉਣਗੇ, ਉਸ ਤੋਂ ਬਾਅਦ ਢਾਡੀ ਜਥਾ ਆਪ ਦੀ ਸੇਵਾ 'ਚ ਹਾਜ਼ਰ ਹੋਏਗਾ। 8:20 ਤੱਕ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋਏਗੀ। ਸਰਵ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सतनाम वाहिगुरु साहिब जीओ डंडौत बंदन अनेक बार

कबीर एक घड़ी आदि करी, आदि हूं ते आदो, भगतन सेती गोष्टे

करी आदि हूं ते आदू।

जुगो जुग अटल, शतर चवर तखत दे मालक, हाजरा हजूर जारा जहूर शब्द गुरु। बाणी के बोहित अमृत के दाते, दसा पातशाहियां दी जोत। साहब सच्चे पातशाह, धन धन सतगुरु गुरु ग्रंथ साहब महाराज, तिन्हां दी पावन पवित्र ते मुकद्दस हजूरी विच शामा वेले दे सजे दीवाना दियां हाजरियां भर रहे सन्मान योग सत्कार योग सतसंगी जनों, वड्डिया भागा वाले हो, गुरु की पावन हजूरी विच जुड़ बैठ के कम्मां कारां तों आउंदिआं जांदिआं जां रोजमर्रा की रूटीन मुताबक सतगुरु के दरबार की हाजरी भर के बाणी के नाल सांझ बनाउंदे हो। मेरे तो पहला गुरु घर के रागी जथे ने आप जी नूं अमृतमई बाणी के कीर्तन सरवण कराए ने। तो आओ, समा है लड़ीवार भगत कबीर साहब जी दे पावन श्लोकां दी चल रही विचार दा। दो श्लोकां दा पाठ मैं आप जी दे नाल सांझा कीता है, जो गुरु ग्रंथ साहब जी दे अंक 1376 अते 77 दे उत्ते सुभायमान ने। तो श्लोकां दा नंबर है 231 अते 32। तो आओ, विचारां नूं आरंभण तों पहलां फतेह दी सांझ पाईए जी। वाहिगुरु जी का खालसा, वाहिगुरु जी की फतेह। कबीर साहब ने तकरीबन इन्हां पिछले दो चार श्लोकां दी लड़ी विच गुरु दी साधु दी गल बेअंतवार कीती है, जिहदी संगत करनी चाहीदी है। तो उसे ही प्रसंग नूं कबीर साहब ने अगे तोरिया है। जिवें आपां पहलां बचन पढ़े कबीर साहब दे, जिस विच उन्हां ने कहा भी छाया रूपी साध है जिन तजिया बाद विवाद। वाद विवाद का अर्थ हुंदा है लड़ाई झगड़ा। तो कबीर साहब ने आख्या साधु जिहड़ा है वह छाया वर्गा हुंदा है। हुण जिहड़ी छाया है ना साध संगत, जिहड़ी किसे रुख की छां है, उस रुख की थां दे थले कोई चोर भी जाके बह जावे ते वह छाया उन्हूं भी ठंड दिंदी है, उहदे अंदर भी शीतलता वरतौंदी है। ते उसे छाया दे थले कोई साधु जाके बह जावे, उहदे उत्ते भी उहदा उन्ना ही असर है। भला पुरख भी जिहड़ा है कोल बवे तां भी जिहड़ी छाया है, जिहड़ी छां है रुख की, उन्हें उन्हों ठंड देनी है। तो तां करके वह कहिंदे ने भी जिहड़ा साधु है वह वाद ते विवाद तों उपर उठिया होया। दुनिया विच बड़े तरह के वाद विवाद ने, लड़ाई झगड़े ने, पर साधु उस दरिया वर्गा है जिहड़ा सदीव वग रहा है, जिहदे विचों तुसीं पाणी दा बुक भर के पीओ। भावें चोर पी लवे ते भावें साध पी लवे, भला पी लवे बुरा पी लवे, उन्हें उहदे अंतर आत्मे की प्यास नूं बुझा देना है। तो कबीर साहब ने पहला भी एक बचन इदां दा अपने श्लोकां विच रखिया सी कि कबीर धरती साध की, साधु की जिहड़ी धरती है, जे उत्थे चोर आण के भी बह जावे ते धरती नूं कोई भार थोड़ा लगता। हाँ, ये तो हो सकता है भी उस चोर का भला हो जाए। इसे तरीके नाल वो कहिंदे ने छाया रूपी साध है जिन तजिया बाद विवाद। ते वैसे सतगुरु की बाणी ने यह भी हदायत सानू कीती है भी वाद विवाद काहू स्यों ना कीजै, रसना राम रसायन पीजै। उन्होंने आख्या है कि साधु जिहड़ा है वह किसी नाल झगड़ा लड़ाई इस चीज़ विच पैंदा नहीं। इनू मैं थोड़ा जिहा एलैबोरेट करांगा
कि जिवें गुरु साहब की आपां हिस्टरी नूं पढ़दे हां जां गुरु साहब के जीवन नूं पढ़दे हां, उन्होंने अपनी जिंदगी दे विच बहुत सारा टकराव झल्लिया है तो वह भी साधु ही ने ना, पर वह टकराव ऐसा नहीं है कि उन्होंने आप उस टकराव नूं पैदा किया है। हनेरिया ने खुद चानना दे नाल अपना टकराव करना चाहिया है, चानण दा हनेरे नाल कोई टकराव नहीं है। गुरु कलगी धर महाराज समाजिक बराबरता की एकता की गल करते हैं, उन्हों का किसी नाल कोई टकराव नहीं है, बल्कि दूजे जिहड़े ने उह आण के टकराउंदे ने, यह फर्क है। तो गुरु का किसी नाल कोई टकराव नहीं है, गुरु लई सारे बराबर ने, इकुअल ने। टकराव जिहड़ा है वह जिस मनुख की होंद नूं खतरा होवे वह अपने आप पैदा कर लैंदा, उन्हें अपने आप ही टकराव पैदा कर लेना। तो साधु का किसी नाल कोई टकराव नहीं है, गुरु ग्रंथ साहब की बाणी का किसी नाल कोई टकराव नहीं है, इन्हें सदीव भला करना। तो अज कबीर साहब जिक्र करते ने, आख्या कबीर साधु संग प्राप्ति, आख्या साधु की संगत नाल मनुख नूं एक प्राप्ति हुंदी है, चंगे बंदियां की संगत नाल तुहानूं प्राप्ति होवेगी। लिखिया होए ललाट, हुण ललाट का अर्थ है जिन्हों आपां भाग कहिंदे आ, तो चंगे भाग उस साधु की संगत विचों लभदे ने, लिखे जाते ने, ललाट मत्थे दे उत्ते भाग लिखे जाते ने। जदों ना तुसीं सतगुर की बाणी नूं पढ़ोगे साध संगत, ते बहुत सारी शब्दावली ऐसी है जिवें आपां पढ़दे हां भी तुर करम जिन्हां को तुद पाया तां तिन्नी खसम त्याया, इन्हां जनता कै वस किश नहीं तुद वेकी जगत उपाया, जां आपां पढ़दे हां भी तुर करम ना पायो प्राणी विण करमा क्या पाए, जिहदा अर्थ है भी हे बंदिया तू परमात्मा दे कोलों धुर करम की प्राप्ति नहीं की। तो एक तो धुर करम जदों आपां इहदा वख्यान करदे आ उदों कहिंदे आ भी जिहड़े पिछले करम बंदे दे कोई लिखे हुए ने, तो गली गल उत्थे नहीं निबड़नी। जे बंदा यह कहे भी जम्मण तो पहला कोई करम जिहड़ा है वह बंदे दे नाल चल रहा है, नहीं ऐसा नहीं है, क्योंकि जे वह दुनिया का पूर्ण सच हुंदा ते गुरु साहब नूं धर्म प्रचार दौरे करन दी कदी भी कोई जरूरत ना पैंदी। मनो बंदा यह कवे कि मनुख दे कर्मां दे विच अनपढ़ लैणा लिखिया होया है, ते इह अज दा नहीं लिखिया, पिछले कर्मां दा लिखिया होया, फिर स्कूलां दी कोई लोड़ नहीं है, अपने आप ही वह गल कट्टी जांदी है। तो जे बंदा इस कर्म की फिलोसफी नूं सिर्फ इदां मन के बैठे भी जो लिखिया होया है साडे कर्मां दे विच उह कोई पिछले जन्म दा ही लिखिया होया, नहीं ऐसा नहीं है, बाणी ने इहनूं प्रवान नहीं कीता। जिहड़ी संगत है, जिहड़ा गुरु साहब दा प्रकाश इत्थे होया है, आपां आले दुआले बैठे शब्द की विचार कर रहे हां, इह उसी ते धर्म कर्म दे लई है ना, उसी धुर करम नूं सिरजण दे लई है। जिहड़ा स्कूल है जिथे जा के बच्चा विद्या की प्राप्ति कर रहा है, कुछ सीख रहा है, कुछ नवा दुनिया का एक्सपीरियंस कर रहा है, वह की है, वह धुर करम ही है ना। उहदी लाइफ जिहड़ी मगरों इंजीनियर डॉक्टर वाली उहते बाद विच शुरू होनी है, पर उहदा धुर करम उत्थे भी पिया होया। इदां ही गुरमत की फिलोसफी दे विच जिहड़ी संगत है, गुरु ग्रंथ साहिब महाराज के हजूर बैठना, यह भी धुर करम की खेड है, धुर करम की। तो महाराज कहिंदे ने भी धुर करम ना पायो प्राणी, भी तू वो धुर वाला करम प्राप्त नहीं किया। तो जदों प्राप्त नहीं किया फिर विण करमा क्या, फिर करमा तो बिना तो कुछ भी नहीं मिलता।
ਜਿਵੇਂ ਕਿਸੇ ਬੱਚੇ ਨੂੰ ਆਪਾਂ ਸਮਝਾਈਏ ਵੀ ਤੂੰ ਫਲਾਨੀ ਜਿਹੜੀ ਥਾਂ ਉੱਤੇ ਜਾ ਕੇ ਕੋਈ ਵਿਦਿਆ ਗ੍ਰਹਿਣ ਨਹੀਂ ਕੀਤੀ, ਜਦੋਂ ਤੂੰ ਵਿਦਿਆ ਹੀ ਨਹੀਂ ਗ੍ਰਹਿਣ ਕੀਤੀ ਤੇ ਫਿਰ ਤੈਨੂੰ ਉਹਦਾ ਫਲ ਵੀ ਜਿਹੜਾ ਹੈ ਉਹ ਨਹੀਂ ਮਿਲੇਗਾ। ਹੁਣ ਕਿਸਾਨ ਦੇ ਕੋਲ ਇੱਕ ਧਰਤੀ ਹੈ, ਬੜੀ ਉਪਜਾਊ ਹੈ। ਹੁਣ ਉਪਜਾਊ ਧਰਤੀ ਕੁਦਰਤੀ ਹੈ, ਕੁਦਰਤ ਵੱਲੋਂ ਉਹ ਧਰਤੀ ਸਿਰਜੀ ਗਈ ਹੈ, ਪਰ ਉਸ ਧਰਤੀ ਦੇ ਵਿੱਚ ਬੀਜ ਪਾਉਣ ਨੂੰ ਵੀ ਕੁਦਰਤ ਨੇ ਦੇ ਦਿੱਤਾ। ਇੰਨਾ ਕੁ ਉੱਦਮ ਉਹਨੂੰ ਆਪ ਕਰਨਾ ਪੈਣਾ ਹੈ ਕਿ ਉਹਨੇ ਉਸ ਜ਼ਮੀਨ ਦੇ ਵਿੱਚ ਉਸ ਬੀਜ ਦਾ ਛੱਟਾ ਦੇਣਾ, ਉਹਨੂੰ ਖਿਲਾਰਨਾ, ਉਹਨੂੰ ਉਹਦੀ ਸੰਭਾਲ ਕਰਨੀ ਹੈ। ਤੋ ਮਹਾਰਾਜ ਨੇ ਆਖਿਆ ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ। ਵੇਖੋ ਧੁਰ ਕਰਮ ਲਈ ਕੀ ਕਰਨਾ ਪੈਂਦਾ, ਗੁਰੂ ਦੇ ਸ਼ਬਦ ਦੀ ਸੰਭਾਲ ਕਰਨੀ ਪੈਂਦੀ ਹੈ। ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ, ਮੂੜੇ ਦਾ ਅਰਥ ਹੈ ਮੂਰਖ, ਵੀ ਮੂਰਖਾ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਸੰਭਾਲ। ਜੇ ਇਸ ਧੁਰ ਕਰਮ ਦੀ ਪ੍ਰਾਪਤੀ ਚਾਹੁੰਦਾ ਹੈ, ਜੇ ਚੰਗੇ ਬੀਜ ਦੀ ਪ੍ਰਾਪਤੀ ਚਾਹੁੰਦਾ ਹੈ, ਜੇ ਚੰਗਾ ਰੁੱਖ ਚਾਹੁੰਦਾ ਹੈ, ਚੰਗੀ ਫਸਲ ਚਾਹੁੰਦਾ ਹੈ, ਤੇ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਸੰਭਾਲਿਆ ਕਰ। ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ, ਸੰਭਾਲ ਬੜੀ ਵੱਡੀ ਚੀਜ਼ ਹੈ। ਜਿਹੜੇ ਲੋਕ ਸਮਾਂ ਸੰਭਾਲ ਜਾਂਦੇ ਨੇ, ਸਮਾਂ ਸਾਰਿਆਂ ਲਈ ਇੱਕੋ ਜਿਹਾ ਹੈ, ਕਿਸੇ ਨੇ ਸਮਾਂ ਸੰਭਾਲ ਲਿਆ ਤੇ ਉਹਦਾ ਪਾਰ ਉਤਾਰਾ ਹੋਇਆ ਤੇ ਕੋਈ ਕਰਮਾਂ ਨੂੰ ਰੋਂਦਾ ਰਿਹਾ, ਨਹੀਂ ਸਾਰਿਆਂ ਕੋਲ 24 ਘੰਟੇ ਨੇ, ਘੜੀ ਕਿਸੇ ਲਈ ਨਾ ਤੇਜ਼ ਭੱਜਦੀ ਹੈ ਨਾ ਹੌਲੀ ਹੁੰਦੀ ਹੈ। ਹੁਣ ਜਿੰਨੇ ਉਸ ਸਮੇਂ ਨੂੰ ਸੰਭਾਲ ਲਿਆ, ਕਿਸੇ ਖੇਤਰ ਵਿੱਚ ਵੀ ਸੰਭਾਲ ਲਿਆ ਜਿੰਨੇ, ਉਹਦਾ ਕਲਿਆਣ ਹੋ ਗਿਆ। ਉਹ ਜਿਵੇਂ ਗਿਆਨੀ ਦੇਤ ਸਿੰਘ ਹੋਣਾ ਦੀ ਇੱਕ ਕਿਤਾਬ ਜਿਹੜੀ ਹੈ, ਉਹਨਾਂ ਦੇ ਲੇਖਾਂ ਦੀ ਸੰਪਾਦਕ ਕੀਤੀ ਹੈ ਲਿਖਾਰੀ ਦਾ, ਚਲੋ ਮੈਨੂੰ ਨਾਂ ਵਿਸਰ ਗਿਆ, ਉਹਦਾ ਇੱਕ ਆਰਟੀਕਲ ਮੈਂ ਪੜ੍ਹ ਰਿਹਾ ਸੀ। ਉੱਥੇ ਲਿਖਿਆ ਵੀ ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ। ਤੋ ਹੁਣ ਇਹ ਬੜੀ ਪ੍ਰਚਲਿਤ ਇੱਕ ਇੱਦਾਂ ਕਹਿ ਲਓ ਵੀ ਪ੍ਰਵਰਬ ਵੀ ਹੈ, ਵੀ ਜਾਗਦਿਆਂ ਦੇ ਹਿੱਸੇ ਕੱਟੀਆਂ ਆਉਂਦੀਆਂ ਨੇ ਤੇ ਸੁੱਤਿਆਂ ਦੇ ਹਿੱਸੇ ਕੱਟੇ ਆਉਂਦੇ ਨੇ। ਹੁਣ ਤੁਹਾਨੂੰ ਪਤਾ ਹੈ ਜਿਹੜੇ ਤੁਹਾਡੇ ਵਿੱਚੋਂ ਕਿਸਾਨੀ ਪਰਿਵਾਰਾਂ ਨਾਲ ਸੰਬੰਧਿਤ ਨੇ, ਜਿਨ੍ਹਾਂ ਨੇ ਪਸ਼ੂ ਘਰ ਵਿੱਚ ਪਾਲੇ ਨੇ, ਹਰ ਕਿਸਾਨ ਚਾਹੁੰਦਾ ਹੈ ਵੀ ਉਹਦੇ ਘਰ ਦੇ ਵਿੱਚ ਜਦੋਂ ਮੱਝ ਸੂਹੇ ਤੇ ਉਹ ਕੱਟੀ ਦੇਵੇ। ਉਹਦਾ ਰੀਜ਼ਨ, ਉਹਦਾ ਕਾਰਨ ਤੇ ਇਹੋ ਹੀ ਹੈ ਵੀ ਫਿਰ ਉਹ ਤੋਂ ਅੱਗੇ ਦੁੱਧ ਪਾਵਾਂਗੇ, ਫਿਰ ਅੱਗੇ ਤੋਂ ਅੱਗੇ ਜਿਹੜੀ ਵੰਸ਼ ਹੈ ਉਹ ਵਧੇਗੀ, ਬੈਨੀਫਿਟ ਹੋਵੇਗਾ। ਇਸ ਕਰਕੇ ਕੱਟੇ ਤੇ ਕੋਈ ਨਹੀਂ ਚਾਹੁੰਦਾ। ਤੋ ਦੂਜੀ ਖੇਡ ਉਲਟ ਵੀ ਹੈ ਵੀ ਘਰ ਦੇ ਵਿੱਚ ਬੰਦਾ ਪੁੱਤ ਚਾਹੁੰਦਾ, ਧੀ ਨਹੀਂ ਚਾਹੁੰਦਾ, ਦੂਜੇ ਬੰਨੇ ਖੇਡ ਉਲਟ ਵੀ ਹੈ। ਤੋ ਉਹ ਆਰਟੀਕਲ ਮੈਂ ਪੜ੍ਹ ਰਿਹਾ ਸੀ ਤੇ ਇੱਕ ਸਵਾਲ, ਇੱਕ ਗੁੰਝਲ ਜਿਹੜੀ ਦੂਰ ਹੋਈ ਵੀ ਇਹ ਕੀ ਖੇਡ ਹੋਈ ਵੀ ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ। ਤੇ ਉਹਨਾਂ ਲਿਖਿਆ ਫਿਰ ਗਿਆਨੀ ਦੇਤ ਸਿੰਘ ਹੋਣੀ ਥੱਲੇ ਉਹਦੇ ਆਰਟੀਕਲ ਲਿਖਦੇ ਨੇ, ਕਹਿੰਦੇ ਵੀ ਦੋ ਭਰਾ ਸਨ, ਇੱਕ ਦੂਜੇ ਦੇ ਲਾਗੇ ਹੀ ਉਹਨਾਂ ਦਾ ਵਸ਼ੇਬਾ ਸੀ, ਘਰ ਸੀ, ਤੇ ਹਰ ਸਾਲ ਉਹਨਾਂ ਦਾ ਪਸ਼ੂ ਡੰਗਰ ਜਦੋਂ ਸੂਣਾ ਤੇ ਇੱਕ ਦੇ ਘਰ ਦੇ ਵਿੱਚ ਕੱਟੀਆਂ ਹੀ ਕੱਟੀਆਂ ਤੇ ਦੂਜੇ ਦੇ ਘਰ ਦੇ ਵਿੱਚ ਕੱਟੇ। ਤੇ ਉਹ ਭਰਾ ਇੱਕ ਦੇ ਮਨ ਵਿੱਚ ਸਵਾਲ ਪੈਦਾ ਹੋਇਆ ਕਿ 5-10 ਸਾਲੀ ਜਾ ਕੇ ਆਉਂਦਾ, ਯਾਰ ਜਦੋਂ ਮੇਰੀ ਮੱਝ ਸੂੰਦੀ ਹੈ, ਸਾਡਾ ਪਸ਼ੂ ਡੰਗਰ ਸੂੰਦਾ ਹੈ ਤੇ ਸਾਡੇ ਘਰੇ ਕੱਟੇ ਹੁੰਦੇ ਨੇ, ਤੇਰੇ ਘਰੇ ਕੱਟੀਆਂ ਹੀ ਹੁੰਦੀਆਂ ਨੇ। ਉਹ ਕਹਿੰਦਾ ਇੱਦਾਂ ਹੀ ਹੈ ਭਾ, ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ। ਕਹਿੰਦਾ ਮੈਂ ਸਮਝਿਆ ਨਹੀਂ। ਉਹਨੂੰ ਫਿਰ ਕਿਸੇ ਨੇ ਸਮਝਾਈ ਗੱਲ, ਕਹਿੰਦਾ ਅਸਲ ਵਿੱਚ ਨਾ ਐਸਾ ਨਹੀਂ ਹੈ ਵੀ ਤੇਰੀ ਤੇਰੇ ਘਰ ਦੇ ਵਿੱਚ ਤੇਰਾ ਪਸ਼ੂ ਡੰਗਰ ਕੱਟੀਆਂ ਨਹੀਂ ਸੀ ਦਿੰਦਾ, ਉਹ ਵੀ ਕੱਟੀਆਂ ਦਿੰਦਾ ਸੀ, ਪਰ ਤੂੰ ਉਸ ਵਕਤ ਸੁੱਤਾ ਹੁੰਦਾ ਸੀ, ਤੂੰ ਸੁੱਤਾ ਹੁੰਦਾ ਸੀ ਉਦੋਂ, ਤੇ ਤੇਰੇ ਨਾਲ ਖੇਡ ਕੀ ਵਾਪਰਦੀ ਸੀ। ਜੇ ਤੇਰੇ ਭਰਾ ਦੇ ਘਰੇ ਜਿਹੜਾ ਡੰਗਰ ਸੋਇਆ, ਜੇ ਉਹਨੇ ਕੱਟਾ ਦਿੱਤਾ ਤੇ ਉਹਨੇ ਤੇਰੀ ਕੱਟੀ ਨਾਲ ਉਹਨੂੰ ਬਦਲ ਲਿਆ, ਜਿਹੜਾ ਤੇਰਾ ਕੱਟਾ ਉਹ ਤੇ ਤੇਰੇ ਹਿੱਸੇ ਆਉਣਾ, ਤੇਰੇ ਭਰਾ ਦੀਆਂ ਭਰਾ ਦੇ ਕੱਟੇ ਵੀ ਤੇਰੇ ਹਿੱਸੇ ਹੀ ਆ ਗਏ, ਕਿਉਂਕਿ ਤੂੰ ਸੁੱਤਾ ਹਾਂ, ਤੂੰ ਸੁਚੇਤ ਨਹੀਂ ਹੈ, ਤੂੰ ਸੌ ਰਿਹਾ ਹੈ ਗਫਲਤ ਵਿੱਚ। ਇਸ ਕਰਕੇ ਜਿਹੜੇ ਲੋਕ ਸੁੱਤੇ ਹੋਣ, ਜਿਹੜੇ ਜਾਗਣਾ ਨਾ ਚਾਹੁੰਦੇ ਹੋਣ, ਵੇਖੋ ਦੋ ਗੱਲਾਂ ਹੁੰਦੀਆਂ, ਇਹ ਬੜੀ ਸਪਸ਼ਟ ਜੀ ਗੱਲ ਹੈ ਵੀ ਇੱਕ ਤੇ ਚਲੋ ਇੱਦਾਂ ਵੀ ਹੁੰਦਾ ਵੀ ਸੁੱਤੇ ਨੂੰ ਤੇ ਜਗਾਇਆ ਜਾ ਸਕਦਾ, ਜਿਹੜਾ ਸੌਣ ਦਾ ਡਰਾਮਾ ਕਰੇ ਤੁਸੀਂ ਉਹਨੂੰ ਜਗਾ ਨਹੀਂ ਸਕਦੇ। ਹੁੰਦਾ ਨਾ ਕਈ ਵਾਰ ਬੰਦਾ ਘੇਸਲ ਜੀ ਮਾਰ ਕੇ ਪਿਆ ਹੁੰਦਾ, ਤੁਸੀਂ ਸੁੱਤੇ ਨੂੰ ਜਗਾ ਸਕਦੇ ਹੋ, ਪਰ ਜਿਹੜਾ ਬੰਦਾ ਘੇਸਲ ਮਾਰ ਕੇ ਪਿਆ ਹੋਵੇ, ਅੱਖਾਂ ਦੇ ਉੱਤੇ ਹੱਥ ਰੱਖ ਕੇ ਤੇ ਸੁੱਤੇ ਹੋਣ ਦੀ ਐਕਟਿੰਗ ਕਰ ਰਿਹਾ ਹੋਵੇ, ਦੁਨੀਆ ਦਾ ਕੋਈ ਬੰਦਾ ਉਹਨੂੰ ਜਗਾ ਨਹੀਂ ਸਕਦਾ। ਤੋ ਸਾਡੀ ਜਿਹੜੀ ਸਿਚੁਏਸ਼ਨ ਹੈ, ਸਾਡੀ ਸਾਰਿਆਂ ਦੀ ਅਵਸਥਾ ਜਿਹੜੀ ਹੈ ਉਹ ਐਸੀ ਹੁੰਦੀ ਹੈ। ਤੁਸੀਂ ਸਮਝਾਓਗੇ ਵੀ ਕਿਹਨੂੰ? ਜਿਹੜਾ ਕੋਈ ਗੱਲ ਨੂੰ ਸਮਝਣਾ ਚਾਹੁੰਦਾ ਹੋਵੇ ਉਹਨੂੰ ਤੁਸੀਂ ਸਮਝਾ ਸਕਦੇ ਹੋ,
ਜਿਹੜਾ ਸਮਝਦਾ ਦਾਇਰਾ ਹੀ ਨਾ ਰੱਖਦਾ ਹੋਵੇ, ਜਿਹੜਾ ਇਸ ਤਰੀਕੇ ਨਾਲ ਬੈਠਾ ਹੋਵੇ ਵੀ ਜਿਵੇਂ ਘੇਸਲ ਮਾਰੀ ਹੈ, ਉਹਦਾ ਜਿੰਨਾ ਮਰਜ਼ੀ ਦਰਵਾਜ਼ਾ ਖੜਕਾਈ ਜਾਓ ਵੀ ਉੱਠ ਉੱਠ ਉੱਠ, ਉਹ ਕਦੀ ਨਹੀਂ ਉੱਠੇਗਾ। ਤੋ ਸਾਡੀ ਜ਼ਿੰਦਗੀ ਦੀ ਹਕੀਕਤ ਜਿਹੜੀ ਆ ਉਹ ਇਹੋ ਹੀ ਹੈ। ਤੋ ਬਾਬਾ ਜੀ ਨੇ ਆਖਿਆ, ਵੇਖੋ ਤੁਹਾਡੇ ਲਈ ਜੇ ਤੁਸੀਂ ਆਪਣੇ ਧੁਰ ਕਰਮ ਲਿਖਣੇ ਨੇ ਤੇ ਤੁਹਾਡੇ ਕੋਲ ਗੁਰੂ ਹੈ, ਤੇ ਗੁਰੂ ਦੀ ਸੰਗਤ ਕਰਨੀ ਪੈਣੀ ਹੈ, ਥੋੜ੍ਹੀ ਜਿਹੀ ਮੁਸ਼ਕਤ ਵੀ ਘਾਲਣੀ ਪੈਣੀ ਹੈ, ਥੋੜ੍ਹੀ ਜਿਹੀ ਮਿਹਨਤ ਵੀ ਕਰਨੀ ਪੈਣੀ ਹੈ। ਮਿਹਨਤ ਕੀ ਕਰਨੀ ਪਵੇਗੀ ਵੀ ਇੱਥੇ ਆਣ ਕੇ ਬੈਠਣਾ ਪਵੇਗਾ, ਗੁਰੂ ਦੇ ਸ਼ਬਦ ਨੂੰ ਪੜ੍ਹਨਾ ਪਵੇਗਾ, ਉਹਨੂੰ ਵਿਚਾਰਨਾ ਪਵੇਗਾ, ਇੰਨੀ ਕੁ ਮਿਹਨਤ ਤੁਹਾਨੂੰ ਕਰਨੀ ਪੈਣੀ ਹੈ, ਫਿਰ ਅੱਗੇ ਭਾਗ ਜਿਹੜੇ ਨੇ ਵਾਪੇ ਲੱਗ ਜਾਣੇ ਨੇ। ਕਿਸਾਨ ਨੂੰ ਥੋੜ੍ਹੀ ਜਿਹੀ ਮਿਹਨਤ ਕਰਨੀ ਪੈਂਦੀ ਹੈ, ਫਸਲ ਬੀਜਣੀ ਪੈਂਦੀ ਹੈ, ਟਾਈਮ ਸਿਰ ਪਾਣੀ ਉਹਨੂੰ ਲਾਉਣਾ ਪੈਂਦਾ ਹੈ, ਫਿਰ 6 ਮਹੀਨਿਆਂ ਬਾਅਦ ਜਦੋਂ ਫਸਲ ਪੱਕ ਕੇ ਤਿਆਰ ਹੁੰਦੀ ਉਹਦੇ ਧੋਣੇ ਧੋਤੇ ਜਾਂਦੇ ਨੇ। ਹੁਣ ਜੇ ਕੋਈ ਬਿਲਕੁਲ ਹੀ ਮਿਹਨਤ ਤੋਂ ਮੁੱਕਰ ਜਾਵੇ ਵੀ ਮੈਂ ਤਾਂ ਕੋਈ ਮਿਹਨਤ ਨਹੀਂ ਕਰਨੀ, ਮੈਂ ਕੋਈ ਸੰਗਤ ਵਿੱਚ ਨਹੀਂ ਬੈਠਣਾ, ਉਸ ਬੰਦੇ ਦੀ ਤਕਦੀਰ ਕਦੀ ਨਹੀਂ ਬਦਲ ਸਕਦੀ। ਜਿਹੜਾ ਬਿਲਕੁਲ ਮਿਹਨਤ ਤੋਂ ਭਗੌੜਾ ਹੋ ਜਾਵੇ, ਉਹਨੂੰ ਸੁੱਖ ਕਿਵੇਂ ਆ ਜਾਣਗੇ, ਉਹਦੇ ਅੰਦਰ ਆਨੰਦ ਕਿਵੇਂ ਬਣੇਗਾ, ਕਦੀ ਨਹੀਂ ਬਣ ਸਕਦਾ। ਤੋ ਇਹਦੀ ਵੀ ਇੱਕ ਮਿਹਨਤ ਹੈ। ਮਹਾਰਾਜ ਬਾਣੀ ਵਿੱਚ ਨਾ ਇੱਕ ਬੋਲ ਰੱਖਦੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹ ਕਹਿੰਦੇ ਨੇ ਆ ਤੈਨੂੰ ਮੈਂ ਦੱਸਦਾ ਵੀ ਤੂੰ ਕਰਮ ਲਿਖਣੇ ਕਿਵੇਂ ਨੇ, ਕਰਮ ਲਿਖਣ ਦਾ ਵੀ ਤਰੀਕਾ ਮਹਾਰਾਜ ਨੇ ਦੱਸਿਆ। ਤੋ ਸ਼੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਸ਼ਬਦ ਰੱਖਿਆ, ਮਹਾਰਾਜ ਕਹਿੰਦੇ ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾ ਪਾਰਾ ਵਾਰ। ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ। ਮਹਾਰਾਜ ਨੇ ਆਖਿਆ ਤੈਨੂੰ ਮੈਂ ਦੱਸਦਾ ਵੀ ਇਹ ਕਰਮ ਲਿਖੇ ਕਿਵੇਂ ਜਾਂਦੇ ਨੇ, ਤੂੰ ਲਿਖ ਕਿਵੇਂ ਸਕਦਾ। ਤੂੰ ਲਿਖਣ ਦੀ ਜੁਗਤ ਗੁਰਦੇਵ ਨੇ ਇਹ ਦੱਸੀ ਵੀ ਜਾਲ ਮੋਹ ਸਭ ਤੋਂ ਪਹਿਲਾਂ ਆਪਣੇ ਅੰਦਰ ਦੇ ਮੋਹ ਨੂੰ ਸਾੜ, ਉਹ ਕਿਸੇ ਨਾਲ ਵੀ ਹੋਵੇ। ਮੋਹ ਦਾ ਅਰਥ ਹੁੰਦੀ ਅਟੈਚਮੈਂਟ, ਕਿਸੇ ਨਾਲ ਵੀ ਧਨ ਦੌਲਤ ਨਾਲ ਹੋਵੇ, ਕਿਸੇ ਵਸਤੂ ਨਾਲ ਹੋਵੇ, ਪਦਾਰਥ ਨਾਲ ਹੋਵੇ, ਉਹਦੇ ਨਾਲੋਂ ਆਪਣੀ ਅਟੈਚਮੈਂਟ ਦੂਰ ਕਰ। ਜੇ ਆਪਣੇ ਕਰਮਾਂ ਦੇ ਲੇਖ ਚੰਗੇ ਲਿਖਣਾ ਚਾਹੁੰਦਾ ਇਹਦੇ, ਜਾਲ ਮੋਹ ਪੁਰਾਣੇ ਸਮਿਆਂ ਵਿੱਚ ਸ਼ਾਹੀ ਬਣਦੀ ਹੁੰਦੀ ਸੀ ਨਾ, ਇਸੇ ਤਰੀਕੇ ਨਾਲ ਸ਼ਾਹੀ ਬਣਾਉਣ ਦੀ ਵਿਧੀ ਹੈ, ਆਪਣੇ ਕਰਮਾਂ ਦੀ ਸ਼ਾਹੀ ਬੰਦੇ ਨੇ ਆਪ ਬਣਾਉਣੀ ਹੈ। ਜਾਲ ਮੋਹ, ਮੋਹ ਨੂੰ ਸਾੜ ਦੇ, ਉਹ ਅਟੈਚਮੈਂਟ ਦਾ ਜਿਹੜਾ ਭਾਵ ਹੈ ਉਹਨੂੰ ਦੂਰ ਕਰ। ਫਿਰ ਆਖਿਆ ਘਸ, ਉਹਨੂੰ ਘਸਾ ਕੇ ਤੇ ਮਸ ਬਣਾ ਲਾ। ਮਸ ਦਾ ਅਰਥ ਹੁੰਦਾ ਸਾਧ ਸੰਗਤ ਸ਼ਾਹੀ, ਮੋਹ ਨੂੰ ਸਾੜ ਕੇ ਸ਼ਾਹੀ ਬਣਨੀ ਹੈ। ਜਾਲ ਮੋਹ ਘਸ ਮਸ ਕਰ ਮਤ ਕਾਗਦ, ਆਹ ਜਿਹੜਾ ਤੇਰੀ ਮਤ ਹੈ ਨਾ, ਇਹਨੂੰ ਕੀ ਬਣਾਉਣਾ ਹੈ, ਕਾਗਜ਼ ਬਣਾਉਣਾ ਹੈ। ਉਹਨੂੰ ਸ਼ਬਦ ਕਾਗਜ਼ ਵਰਤਿਆ, ਕਾਗਜ਼ ਵੀ ਕਹਿੰਦੇ ਨੇ, ਕਾਗਜ਼ ਵੀ ਕਹਿੰਦੇ ਨੇ। ਮਤ ਕਾਗਜ਼ ਕਰ ਸਾਰ, ਸਾਰ ਦਾ ਅਰਥ ਹੈ ਉੱਤਮ ਕਾਗਜ਼ ਬਣਾ, ਇਹਨੂੰ ਚੰਗਾ ਕਾਗਜ਼ ਬਣਾ। ਕਾਗਜ਼ ਵੀ ਮਾੜਾ ਹੋਵੇ ਤੇ ਕਈ ਵਾਰ ਲਿਖਿਆ ਹੋਇਆ ਉੱਤੇ ਅੱਖਰ ਜਿਹੜਾ ਹੈ ਉਹ ਪੁੱਠਾ ਹੋ ਜਾਂਦਾ, ਕਾਗਜ਼ ਵੀ ਸਾਫ ਸ਼ੁੱਧ ਚਾਹੀਦਾ ਹੈ ਨਾ। ਮਤ ਦਾ ਕਾਗਜ਼ ਚੰਗਾ ਬਣਾ, ਮਤ ਕਾਗਜ਼ ਕਰ ਸਾਰ। ਮਹਾਰਾਜ ਕਹਿੰਦੇ ਭਾਓ ਕਲਮ, ਕਲਮ ਕਿਹੜੀ ਚਾਹੀਦੀ ਹੈ, ਪ੍ਰੇਮ ਦੀ, ਪਿਆਰ ਦੀ, ਮੁਹੱਬਤ ਦੀ ਕਲਮ ਚਾਹੀਦੀ ਹੈ। ਤੇ ਉਹ ਮੁਹੱਬਤ ਕਿਹੜੀ ਹੈ, ਉਹ ਹੈ ਗੁਰੂ ਦੀ ਮੁਹੱਬਤ, ਗੁਰੂ ਦੀ ਭੈ ਭਾਵਨੀ ਨੂੰ ਮੁਹੱਬਤ ਕਹਿੰਦੇ ਨੇ। ਹੋਰ ਪਿਆਰ ਦਾ ਅਰਥ ਕੀ ਹੁੰਦਾ ਹੈ, ਪਿਆਰ ਦਾ ਅਰਥ ਇਹੋ ਹੀ ਹੁੰਦਾ ਹੈ ਵੀ ਜਿੱਥੇ ਤੁਹਾਡੇ ਅੰਦਰ ਕਿਸੇ ਦਾ ਭੈ ਹੈ ਉਹਨੂੰ ਹੀ ਪਿਆਰ ਕਿਹਾ ਜਾਂਦਾ ਹੈ। ਹੋਰ ਪਿਆਰ ਇਹ ਨਹੀਂ ਹੁੰਦਾ ਵੀ ਕੋਈ ਕਿਸੇ ਨੂੰ ਕੋਈ ਸ਼ਬਦ ਬੋਲ ਕੇ ਕਹਿ ਦੇਵੇ, ਨਹੀਂ। ਜੇ ਤੁਹਾਡੇ ਅੰਦਰ ਭੈ ਨਹੀਂ ਹੈ ਤੇ ਤੁਹਾਡਾ ਪਿਆਰ ਇੱਕ ਢੋਂਗ ਹੈ, ਇੱਕ ਵਿਖਾਵਾ, ਇਹ ਕੱਖ ਨਹੀਂ ਹੈਗਾ। ਤੋ ਮਹਾਰਾਜ ਨੇ ਆਖਿਆ ਇੱਥੇ ਭੈ ਕਿਹਦਾ ਰੱਖਣਾ ਹੈ, ਭੈ ਰੱਖਣਾ ਹੈ ਆਪਣੇ ਗੁਰੂ ਦਾ, ਪਰਮੇਸ਼ਰ ਦਾ। ਭੈ ਭਾਓ ਕਲਮ ਤੇ ਲਿਖਣਾ ਕਾਹਦੇ ਨਾਲ ਹੈ, ਚਿੱਤ ਲਿਖਾਰੀ, ਚਿੱਤ ਨੂੰ ਕੀ ਬਣਾ, ਲਿਖਾਰੀ ਬਣਾ, ਲਿਖਣ ਵਾਲਾ। ਭਾਓ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ, ਗੁਰੂ ਨੂੰ ਪੁੱਛ ਕੇ ਤੇ ਫਿਰ ਵਿਚਾਰਾਂ ਲਿਖਿਆ ਕਰ, ਵਿਚਾਰਾਂ ਲਿਖਿਆ ਕਰ, ਉਹ ਥੋਟ ਲਿਖਿਆ ਕਰ ਆਪਣੀ ਮਤ ਦੇ ਉੱਤੇ ਗੁਰੂ ਨੂੰ ਪੁੱਛ ਕੇ। ਤਾਂ ਮਹਾਰਾਜ ਕੀ ਲਿਖਿਆ ਕਰੀ, ਆਖਿਆ ਲਿਖ ਨਾਮ ਆਪਣੀ ਮਤ ਦੇ ਕਾਗਜ਼ ਉੱਤੇ, ਵਾਹਿਗੁਰੂ ਦਾ ਨਾਂ ਲਿਖ, ਉਹਦਾ ਸ਼ਬਦ ਲਿਖ, ਲਿਖ ਨਾਮ ਸਲਾਹ ਲਿਖ, ਉਸ ਵਾਹਿਗੁਰੂ ਦੀ ਸਿਫਤੋਂ ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ, ਲਿਖ ਵੀ ਉਹ ਅਕਾਲ ਪੁਰਖ ਵਾਹਿਗੁਰੂ ਸਭ ਤੋਂ ਵੱਡਾ ਹੈ, ਮੇਰੀ ਹਸਤੀ ਬਹੁਤ ਛੋਟੀ ਹੈ, ਬੜੀ ਤੁੱਛ ਹੈ, ਮੈਂ ਤੇ ਕੱਖ ਵੀ ਨਹੀਂ ਹਾਂ, ਬੜਾ ਛੋਟਾ ਹਾਂ, ਰੱਬ ਬਹੁਤ ਵੱਡਾ ਹੈ। ਲਿਖ ਅੰਤ ਨਾ ਪਾਰਾ ਵਾਰ, ਬਾਬਾ ਇਹ ਲੇਖਾ ਲਿਖ ਜਾਣ। ਮਹਾਰਾਜ ਨੇ ਆਖਿਆ ਹੇ ਬਾਬਾ ਜੇ ਤੂੰ ਇਹ ਲੇਖਾ ਲਿਖਣਾ ਸਿੱਖ ਲਵੇਂ ਤੇ ਫਿਰ ਗੱਲ ਬਣੇਗੀ।
तो धुर कर्म का अर्थ है जदों असी संगत विच बैठ के गुरु दे उपदेश दे नाल सांझ बनाउणे आ, समझो साडे धुर कर्म लिखणे शुरू हो गए। इथों आरंभता हो गई, धुर दा मतलब सच है, धुर दा मतलब आरंभ है, धुर दा मतलब मुढ है। ਇਹ ਧੁਰ ਕਰਮ ਪ੍ਰਾਪਤ ਕਿੱਥੋਂ ਹੁੰਦੇ ਨੇ? ਮਹਾਰਾਜ ਨੇ ਬੜਾ ਸਪਸ਼ਟ ਬਾਣੀ ਦੇ ਵਿੱਚ ਲਿਖਿਆ, ਆਖਿਆ ਨਾਰਾਇਣ ਹਰ ਰੰਗ ਰੰਗੋ। ਵੇਖੋ ਧੁਰ ਕਰਮ ਦੀ ਡੈਫੀਨੇਸ਼ਨ ਕੀ ਹੈ, ਮੈਨੂੰ ਲੱਗਦਾ ਵੀ ਇਹ ਤੋਂ ਸੌਖੀ ਡੈਫੀਨੇਸ਼ਨ ਹੋਰ ਕੋਈ ਨਹੀਂ ਹੋ ਸਕਦੀ। ਆਪ ਪੜਿਓ ਬਾਣੀ ਦਾ ਇਹ ਬੋਲ, ਨਾਰਾਇਣ ਹਰ ਰੰਗ ਰੰਗੋ ਜਪ ਜੇਵਾ ਹਰ ਏਕ ਮੰਗੋ। ਜੀਵਾਂ ਨਾਲ ਜਪਣਾ ਹੈ ਤੇ ਇੱਕ ਦੀ ਮੰਗ ਕਰਨੀ ਹੈ, ਇੱਕ ਤੋਂ ਬਿਨਾਂ ਹੋਰ ਕੁਝ ਵੀ ਮੰਗਣਾ ਨਹੀਂ ਹੈ। ਫਿਰ ਕੀ ਹੋਵੇਗਾ? ਅਗਲੀ ਪੰਕਤੀ ਹੈ, ਤਜ ਹਉਮੈ ਗੁਰ ਗਿਆਨ ਭਜੋ। ਹਉਮੈ ਨੂੰ ਛੱਡਣਾ ਹੈ ਤੇ ਗੁਰੂ ਦੇ ਗਿਆਨ ਨੂੰ ਭਜਣਾ ਹੈ, ਚੇਤੇ ਕਰਨਾ ਹੈ। ਤੇ ਫਿਰ ਮਹਾਰਾਜ ਕੀ ਹੋ ਗਿਆ? ਆਖਿਆ ਮਿਲ ਸੰਗਤ, ਸੰਗਤ ਵਿੱਚ ਮਿਲਣਾ ਹੈ। ਫਿਰ ਕੀ ਹੋਵੇਗਾ? ਆਖਿਆ ਧੁਰ ਕਰਮ ਲਿਖਿਓ, ਤੇ ਫਿਰ ਕੀ ਹੋਵੇਗਾ? ਧੁਰ ਦੇ ਕਰਮ ਲਿਖੇ ਜਾਣਗੇ। ਤੋ ਇਹ ਹੈ ਧੁਰ ਕਰਮ। ਇਹਨੂੰ ਹੁਣ ਅੱਗੇ ਜਿੰਨਾ ਮਰਜ਼ੀ ਐਕਸਪਲੇਨ ਕਰ ਲਓ ਵੀ ਧੁਰ ਕਰਮ ਨਾ ਪਾਇਓ ਪ੍ਰਾਣੀ, ਤੂੰ ਧੁਰ ਕਰਮ ਪ੍ਰਾਪਤ ਨਹੀਂ ਕੀਤਾ, ਉਹ ਪ੍ਰਾਪਤ ਕਿਵੇਂ ਹੋਣਾ ਸੀ? ਧੁਰ ਕਰਮ ਦੀ ਪ੍ਰਾਪਤੀ ਹੋਣੀ ਸੀ ਗੁਰੂ ਦੀ ਸੰਗਤ ਵਿੱਚੋਂ ਹਉਮੈ ਨੂੰ ਛੱਡਿਆ। ਤਜ ਹਉਮੈ ਗੁਰ ਗਿਆਨ ਭਜੋ, ਮਿਲ ਸੰਗਤ ਧੁਰ ਕਰਮ ਪਾਇਓ, ਸੰਗਤ ਵਿੱਚ ਮਿਲ ਕੇ ਧੁਰ ਕਰਮ ਦੀ ਪ੍ਰਾਪਤੀ ਹੋਣੀ ਹੈ। ਤੋ ਬਾਬਾ ਕਬੀਰ ਸਾਹਿਬ ਨੇ ਅੱਜ ਤਰੀਕਾ ਦੱਸਿਆ, ਉਹਨਾਂ ਆਖਿਆ ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਲਾਟ। ਜਿਹਦੇ ਚੰਗੇ ਭਾਗ ਲਿਖੇ ਗਏ, ਮੁਕਤ ਪਦਾਰਥ ਪਾਈਐ, ਉਹਨੂੰ ਫਿਰ ਖਲਾਸੀ ਮਿਲ ਗਈ, ਮੁਕਤੀ ਮਿਲ ਗਈ। ਮੁਕਤ ਪਦਾਰਥ ਪਾਈਐ ਠਾਕ ਨ ਅਵਕਟ ਘਾਟ। ਠਾਕ ਦਾ ਅਰਥ ਹੁੰਦਾ ਹੈ ਜੀ ਰੋਕ, ਅਵਘਟ ਦਾ ਅਰਥ ਹੁੰਦਾ ਹੈ ਜਿਹਨੂੰ ਆਪਾਂ ਔਖਾ ਪਹਾੜੀ ਰਾਹ ਕਹਿੰਦੇ, ਉਹਨੂੰ ਅਵਘਟ ਘਾਟ ਕਹਿੰਦੇ ਨੇ। ਆਖਿਆ ਫਿਰ ਜਿਹੜੀ ਔਖਿਆਈ ਹੈ, ਜਿਹੜੀ ਅਵਘਟ ਘਾਟੀ ਹੈ, ਉਹ ਤੁਹਾਡੇ ਰਾਹ ਦੇ ਵਿੱਚ ਰੋੜਾ ਨਹੀਂ ਬਣ ਸਕਦੀ। ਜਦੋਂ ਵੀ ਤੁਸੀਂ ਗੁਰੂ ਦੀ ਮੱਤ ਨੂੰ ਗ੍ਰਹਿਣ ਕਰ ਲਿਆ, ਫਿਰ ਰਸਤੇ ਵਿੱਚ ਜਿੰਨੀਆਂ ਮਰਜ਼ੀ ਮੁਸੀਬਤਾਂ ਆਉਣ, ਦੁੱਖ ਆਉਣ, ਤਕਲੀਫਾਂ ਆਉਣ, ਉਹ ਬੰਦੇ ਦੇ ਰਸਤੇ ਵਿੱਚ ਕੋਈ ਵਿਘਨ ਨਹੀਂ ਪਾ ਸਕਦੇ। ਠਾਕ ਨਾ ਅਵਘਟ ਘਾਟ, ਅਗਲਾ ਬਚਨ ਹੈ। ਕਬੀਰ ਸਾਹਿਬ ਨੇ ਫਿਰ ਸਾਨੂੰ ਇੱਕ ਹਦਾਇਤ ਕੀਤੀ, ਉਹ ਕਹਿੰਦੇ ਕਬੀਰ ਏਕ ਘੜੀ। ਆਖਿਆ ਸਮਾਂ ਕੱਢਿਆ ਕਰ, ਸਾਧੂ ਦੀ ਸੰਗਤ ਵਿੱਚ ਪਿਆ ਕਰ, ਗੁਰੂ ਦੀ ਸੰਗਤ ਵਿੱਚ ਬੈਠਿਆ ਕਰ। ਕਬੀਰ ਏਕ ਘੜੀ ਆਦਿ ਘੜੀ ਜਿੰਨਾ ਸਮਾਂ ਵੀ। ਭਾਈ ਸਾਹਿਬ ਥੋੜ੍ਹਾ ਫੜ ਲਓ, ਬੱਚੇ ਨੂੰ ਬੇਨਤੀ ਹੈ, ਸੰਗਤ ਦਾ ਧਿਆਨ ਪਾਸੇ 'ਤੇ ਜਾਂਦਾ। ਬਾਬਾ ਕਬੀਰ ਸਾਹਿਬ ਕਹਿਣ ਲੱਗੇ ਵੀ ਕਬੀਰ ਏਕ ਘੜੀ, ਕੋਈ ਵੀ ਸਮਾਂ, ਇੱਕ ਘੜੀ ਤੂੰ ਗੁਰੂ ਕੀ ਸੰਗਤ ਵਿੱਚ ਬਹਿ, ਗੁਰੂ ਦੇ ਉਪਦੇਸ਼ ਦੇ ਨਾਲ ਆਪਣੀ ਸਾਂਝ ਬਣਾ। ਆਧੀ ਘੜੀ, ਏਕ ਘੜੀ ਤੋਂ ਗੱਲ ਨਿਬੇੜ ਦਿੱਤੀ, ਆਖਿਆ ਅੱਧੀ ਘੜੀ ਬਹਿ ਜਾ, ਥੋੜ੍ਹਾ ਚਿਰ ਹੀ ਬਹਿ ਜਾ। ਪਰ ਬਹਿਣ ਦਾ ਇੱਕ ਤਰੀਕਾ ਵੀ ਹੋਣਾ ਚਾਹੀਦਾ ਹੈ ਵੀ ਆਪਾਂ ਬਹਿ ਕੇ ਗੁਰੂ ਦੇ ਉਪਦੇਸ਼ ਦੇ ਨਾਲ। ਭੈਣ ਜੀ ਤੁਹਾਨੂੰ ਵੀ ਬੇਨਤੀ ਵੱਖਰੀ ਕਰਨੀ ਪੈਣੀ, ਬੱਚਾ ਹੈ ਛੋਟਾ, ਤੁਸੀਂ ਫੜ ਕੇ ਉਹਨੂੰ ਬਾਹਰ ਬੈਠ ਜਾਓ ਉਹਦੀ ਗੱਲ 'ਤੇ। ਤੋ ਥੋੜ੍ਹਾ ਜਿਹਾ ਆਪਾਂ ਖਿਆਲ ਕਰਿਆ ਕਰੀਏ, ਜਿਹੜੇ ਸੁਣਨ ਬੈਠੇ ਆਪਾਂ ਉਹਨਾਂ ਨੂੰ ਵੀ ਸੁਣ ਨਹੀਂ ਦਿੰਦੇ। ਮੈਂ ਸਮਝ ਸਕਦਾ ਛੋਟਾ ਬੱਚਾ ਹੈ, ਉਹਨੂੰ ਆਪਾਂ ਨਹੀਂ ਰੋਕ ਸਕਦੇ, ਤੁਸੀਂ ਬਾਹਰ ਬੈਠ ਜਾਓ ਸਾਹਮਣੇ। ਤੋ ਕਬੀਰ ਸਾਹਿਬ ਕਹਿਣ ਲੱਗੇ ਕਬੀਰ ਏਕ ਘੜੀ, ਇੱਕ ਘੜੀ। ਫਿਰ ਆਖਿਆ ਆਧੀ ਘੜੀ, ਇੱਕ ਤੋਂ ਅੱਧੀ ਘੜੀ। ਆਦੀ ਹੂੰ ਤੇ ਆਦ, ਅੱਧੀ ਤੋਂ ਵੀ ਅੱਧੀ। ਹੁਣ ਕਈ ਵਾਰ ਬੰਦਾ ਜੇ 2 ਘੰਟੇ 4 ਘੰਟੇ ਵੀ ਬੈਠਾ ਰਹੇ, ਉਹ ਕਈ ਵਾਰ ਵੇਖਿਆ ਲੋਕ ਗੁਰਦੁਆਰਿਆਂ ਵਿੱਚ ਬਹਿੰਦੇ ਨੇ, ਕਿਤੇ ਚੌਂਕੜੀ ਮਾਰ ਕੇ ਖਾਲੀ ਅੰਦਰ ਬੈਠਾ, ਕੋਈ 1.5 ਘੰਟਾ ਵੀ ਬੈਠਾ ਰਹਿੰਦਾ। ਤੋ ਏਦਾਂ ਤੇ ਗੱਲ ਨਹੀਂ ਨਾ ਬਣਨੀ ਕੋਈ। ਤੋ ਇੱਕ ਵੀ ਕੌੜਾ ਸੱਚ ਹੈ ਜੀ, ਬੰਦਾ ਗੁਰਦੁਆਰੇ ਆਇਆ, ਜਿੱਥੇ ਦੀਵਾਨ ਚੱਲ ਰਿਹਾ ਉੱਥੇ ਨਹੀਂ ਬਹਿੰਦਾ, ਜਿੱਥੇ ਕੋਈ ਢਾਡੀ ਸਿੰਘ ਲੱਗੇ ਨੇ, ਜਿੱਥੇ ਕੋਈ ਕੀਰਤਨ ਚੱਲ ਰਿਹਾ ਹੈ, ਜਿੱਥੇ ਕੋਈ ਸ਼ਬਦ ਦੀ ਵਿਚਾਰ ਹੋ ਰਹੀ, ਉੱਥੇ ਨਹੀਂ ਬਹਿੰਦਾ। ਬੈਠਾ ਕਿੱਥੇ ਹੈ? ਗੁਰਦੁਆਰੇ ਵਿੱਚ ਵੀ ਨੁੱਕਰ ਲੱਭਦਾ ਫਿਰਦਾ ਵੀ ਜਿੱਥੇ ਕਿਸੇ ਦੀ ਆਵਾਜ਼ ਕੰਨਾਂ ਦੇ ਵਿੱਚ ਨਾ ਪਵੇ। ਭਾਈ ਉਹ ਤੇ ਫਿਰ ਤੁਸੀਂ ਘਰ ਦੀ ਕਿਸੇ ਨੁੱਕਰ ਵਿੱਚ ਬਹਿ ਜਾਓ, ਉਹ ਤੇ ਬੰਦਾ ਇਹ ਤੇ ਤਰੀਕਾ ਹੀ ਬੜਾ ਸੌਖਾ ਵੀ ਕੰਨਾਂ ਵਿੱਚ ਰੂੰ ਦੇ ਕੇ ਜਿੱਥੇ ਮਰਜ਼ੀ ਬਹਿ ਜਾਓ, ਕਿਸੇ ਪਾਰਕ ਵਿੱਚ ਬਹਿ ਜਾਓ।
ਉਹਨੂੰ ਇੱਦਾਂ ਲੱਗਦਾ ਰਹਿੰਦਾ ਵੀ ਇਹ ਵੀ ਮੈਂ ਧਰਮ ਹੀ ਕਮਾ ਰਿਹਾ। ਨਹੀਂ, ਗੁਰਦੁਆਰੇ ਕੀ ਨੇ ਅਜੇ ਸਾਡੀ ਕਮਿਊਨਿਟੀ ਨੂੰ ਇਸ ਗੱਲ ਦਾ ਜਿਹੜਾ ਹੈ ਉਹ ਪਤਾ ਹੀ ਨਹੀਂ ਲੱਗਾ। ਗੁਰਦੁਆਰੇ ਹੈ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਆਪਾਂ ਗੁਰੂ ਦੇ ਦਰ ਉੱਤੇ ਗੁਰੂ ਦੇ ਦੁਆਰੇ ਉੱਤੇ ਆਉਂਦੇ ਹਾਂ ਸੋਝੀ ਲੈਣ ਵਾਸਤੇ, ਸਮਝ ਲੈਣ ਵਾਸਤੇ। ਮਹਾਰਾਜ ਨੇ ਆਖਿਆ ਗੁਰੂ ਦੁਆਰੇ ਹੋਏ ਸੋਝੀ ਪਾਈ ਸੀ, ਸਿੱਖੀ ਸਿੱਖਿਆ ਗੁਰ ਵਿਚਾਰ। ਆਪਾਂ ਗੁਰਦੁਆਰੇ ਆਉਣਾ ਕੀ ਕਰਨਾ? ਗੁਰਦੁਆਰੇ ਆਉਣਾ ਹੈ ਜਿਹੜੀ ਗੁਰੂ ਦੀ ਸਿੱਖਿਆ ਹੈ। ਹੁਣ ਬੱਚਾ ਸਕੂਲ ਵਿੱਚ ਜਾਵੇ, ਮੈਂ ਕਈ ਵਾਰ ਕਹਿੰਦਾ ਹੁੰਦਾ ਵੀ ਜਿਹੜੇ ਇੱਦਾਂ ਬੈਠੇ ਰਹਿੰਦੇ ਨੇ ਨਾ, ਇਹਨਾਂ ਦੇ ਬੱਚੇ ਵੀ ਸਕੂਲਾਂ ਵਿੱਚ ਜਾਣ, ਤੇ ਸਕੂਲ ਵਿੱਚ ਜਿਹੜੀ ਕਲਾਸ ਵਿੱਚ ਜਾਣਾ ਹੋਵੇ ਉੱਥੇ ਤੇ ਨਾ ਜਾਵੇ, ਤੇ ਸਕੂਲ ਦੇ ਕਿਸੇ ਖਾਲੀ ਰੂਮ ਦੇ ਵਿੱਚ ਬਹਿ ਕੇ ਵਾਪਸ ਆ ਜਾਣ, ਉਹ ਜੱਜ ਲੱਗ ਜਾਣਗੇ, ਉਹਨਾਂ ਨੇ ਕਿਹੜਾ ਡੀਸੀ ਬਣ ਜਾਣਾ ਫਿਰ। ਵੀ ਸਕੂਲ ਦੇ ਵਿੱਚ ਜਾਣ, ਸਕੂਲ ਦੀ ਦਹਿਲੀਜ਼ ਵਿੱਚ ਕਦਮ ਤੇ ਰੱਖਣ, ਪਰ ਬਹਿ ਕੇ ਕਿੱਥੇ ਆਉਣ? ਜਿਹੜਾ ਖਾਲੀ ਕਮਰਾ ਪਿਆ ਹੋਵੇ ਉੱਥੇ ਇੱਕ ਸਾਲ ਬਹਿ ਕੇ ਵਾਪਸ ਮੁੜਾਉਣ, ਤੇ ਮਗਰੋਂ ਕੀ ਹੋਵੇਗਾ? ਆਪਾਂ ਇਤਰਾਜ਼ ਕਰਾਂਗੇ। ਪਰ ਗੁਰਦੁਆਰਿਆਂ ਵਿੱਚ ਸਿਸਟਮ ਸਾਡਾ ਇੱਦਾਂ ਦਾ ਬਣ ਗਿਆ, ਬੰਦਾ ਖਾਲੀ ਅੰਦਰ ਲੱਭਦਾ ਫਿਰਦਾ, ਕਹਿੰਦਾ ਇੱਥੇ ਬਹਿ ਜਾਓ ਘੜੀ। ਤੋ ਗੁਰੂ ਕਿਰਪਾ ਕਰੇ, ਗੁਰਦੁਆਰੇ ਆਉਣ ਦਾ ਪਰਪਜ਼ ਕੀ ਹੈ, ਮਕਸਦ ਕੀ ਹੈ? ਵੀ ਅਸੀਂ ਗੁਰੂ ਦੇ ਦਰ ਤੋਂ ਸੋਝੀ ਪ੍ਰਾਪਤ ਕਰਨੀ ਹੈ, ਸਮਝ ਪ੍ਰਾਪਤ ਕਰਨੀ ਹੈ। ਉਹ ਸਮਝ ਕੀਰਤਨ ਦੇ ਰੂਪ ਵਿੱਚ, ਵਿਚਾਰਾਂ ਦੇ ਰੂਪ ਵਿੱਚ, ਢਾਡੀ ਵਾਰਾਂ ਤੇ ਇਤਿਹਾਸ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਪ੍ਰਗਟ ਹੋਣੀ ਹੈ। ਅਦਰਵਾਈਜ਼ ਹੋਰ ਕੋਈ ਮਨੋਰਥ ਨਹੀਂ ਹੈ ਇਹਦਾ। ਤੋ ਕਬੀਰ ਸਾਹਿਬ ਨੇ ਬਖਸ਼ਿਸ਼ ਕੀਤੀ, ਕਬੀਰ ਏਕ ਘੜੀ। ਆਖਿਆ ਜਦੋਂ ਤੂੰ ਬੈਠਾ ਹੈ, ਜਿੰਨਾ ਚਿਰ ਵੀ ਬੰਦਾ ਇੱਕ ਘੰਟੇ ਦੀ ਕਲਾਸ ਵਿੱਚ ਵੀ ਬੈਠਾ ਹੋਵੇ, ਜੇ 5-7 ਮਿੰਟ ਵੀ ਧਿਆਨ ਦੇ ਕੇ ਕਿਸੇ ਗੱਲ ਨੂੰ ਪਕੜ ਵਿੱਚ ਲੈ ਆਵੇ ਨਾ, ਉਹ ਗੱਲ ਸਾਰੀ ਜ਼ਿੰਦਗੀ ਉਹਦੇ ਨਾਲ ਨਿਭਦੀ ਹੈ, ਭਾਵੇਂ ਥੋੜ੍ਹੀ ਜਿਹੀ ਹੋਵੇ। ਗੱਲ ਕਿਹੜੀ ਹੈ? ਵੀ ਜਿਹੜੀ ਪੱਲੇ ਬੰਨ ਲਈ ਗੱਲ, ਜਿਹੜੀ ਤੁਹਾਨੂੰ ਸਮਝ ਲੱਗ ਗਈ, ਜਿਹੜੀ ਕਲਿੱਕ ਕਰ ਗਈ ਬੰਦੇ ਨੂੰ, ਉਹ ਐਸੀ ਕਲਿੱਕ ਕਰਦੀ ਹੈ ਸਾਰੀ ਜ਼ਿੰਦਗੀ, ਉਹ ਫਿਰ ਬੰਦੇ ਦੇ ਨਾਲ ਹੀ ਚੱਲਦੀ ਹੈ ਗੱਲ। ਤੋ ਜੇ ਇਸ ਤੋਂ ਇਲਾਵਾ ਬੰਦਾ ਬੈਠਾ ਤੇ ਹੈ ਪਰ ਉਹ ਕਿਸੇ ਗੱਲ ਨੂੰ ਪਕੜ ਹੀ ਨਹੀਂ ਪਾ ਰਿਹਾ, ਸੁਣ ਹੀ ਨਹੀਂ ਰਿਹਾ, ਵਿਚਾਰ ਹੀ ਨਹੀਂ ਰਿਹਾ, ਤੇ ਉਹਨੂੰ ਵੀ ਆਪਾਂ ਇਹ ਨਹੀਂ ਕਹਾਂਗੇ ਵੀ ਇਹ ਕੋਈ ਸੰਗਤ ਕਰ ਰਿਹਾ। ਹੁਣ ਵੇਖੋ ਕੀ ਆਖਿਆ ਕਬੀਰ ਸਾਹਿਬ ਨੇ, ਆਖਿਆ ਕਬੀਰ ਏਕ ਘੜੀ, ਇੱਕ ਘੜੀ। ਫਿਰ ਆਖਿਆ ਆਦੀ ਕਰੀ, ਅੱਧੀ ਘੜੀ, ਥੋੜ੍ਹਾ ਚਿਰ ਹੀ। ਆਦੀ ਹੂੰ ਤੇ ਆਦ, ਅੱਧੀ ਤੋਂ ਵੀ ਅੱਧੀ ਘੜੀ, 5 ਮਿੰਟ ਹੀ ਜੇ ਤੂੰ ਬਹਿ ਗਿਆ ਤੇ। ਭਗਤਨ ਸੇਤੀ ਗੋਸ਼ਟੇ, ਗੋਸ਼ਟੇ ਦਾ ਅਰਥ ਹੁੰਦਾ ਜੀ ਚਰਚਾ ਕਰਨੀ। ਸਿੱਖੀ ਜਿਹੜੀ ਹੈ ਉਹ ਚਰਚਾ ਦੇ ਸਿਰ ਉੱਤੇ ਖਲੋਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਇੱਕ ਬਾਣੀ ਹੈ, ਉਹਦਾ ਨਾਂ ਹੈ ਸਿੱਧ ਗੋਸ਼ਟ। ਸਿੱਧ ਗੋਸ਼ਟ ਹੈ ਕੀ? ਸਿੱਧ ਗੋਸ਼ਟ ਸਿੱਧਾਂ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਚਰਚਾ ਹੈ। ਕਦੀ ਉਸ ਬਾਣੀ ਨੂੰ ਪੜ੍ਹ ਕੇ ਵੇਖੋ, ਉਹਦੇ ਵਿੱਚ ਸਿੱਧ ਆਪਣੇ ਬਾਰੇ ਦੱਸਦੇ ਨੇ ਵੀ ਅਸੀਂ ਧਰਮੇ ਨੂੰ ਸਮਝਦੇ ਹਾਂ, ਸਾਡਾ ਮਾਤਾ ਏ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਉਹਨਾਂ ਨੂੰ ਮਤ ਦਿੰਦੇ ਨੇ ਉੱਥੇ ਆਪਣੇ ਮਤ ਬਾਰੇ ਵੀ ਸਪਸ਼ਟ ਕਰਦੇ ਨੇ। ਉਹ ਜਿਵੇਂ ਬੜੀ ਸਵਾਦਲੀ ਇੱਕ ਗੱਲ ਹੈ ਸਿੱਧ ਗੋਸ਼ਟ ਦੀ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਆਪਣਾ ਮਤ ਪ੍ਰਗਟ ਕਰੋ। ਜਿਵੇਂ ਆਪਾਂ ਕਿਸੇ ਨੂੰ ਕਹਿਣਾ ਹੋਵੇ ਤੁਸੀਂ ਆਪਣੀ ਗੱਲ ਰੱਖੋ,

ਜਿਹੜਾ ਹੈ ਉਹ ਦੁਕਾਨ ਤੇ ਬਹਿੰਦਾ ਹੈ, ਕੋਈ ਬਿਜ਼ਨਸ ਕਰਦਾ ਹੈ, ਕੋਈ ਗੱਡੀ ਚਲਾਉਂਦਾ ਹੈ, ਕੋਈ ਹੋਰ ਕੰਮ ਕਰਦਾ, ਕੋਈ ਵੀ ਕਿਰਤ ਜਿਹੜੀ ਹੈ। ਸਿੱਧ ਕਹਿਣ ਲੱਗੇ ਹਾਟੀ ਬਾਟੀ, ਹਾਟੀ ਤੋਂ ਤੇ ਬਾਟੀ ਤੋਂ ਰਹੇ ਨਿਰਾਲੇ। ਅਸੀਂ ਇਹਨਾਂ ਤੋਂ ਕੀ ਰਹਿੰਦੇ ਹਾਂ, ਨਿਰਾਲੇ ਰਹਿੰਦੇ, ਵੱਖ ਰਹਿੰਦੇ ਹਾਂ। ਨਾ ਅਸੀਂ ਹੱਟੀ ਤੇ ਜਾਈਏ ਤੇ ਨਾ ਸਾਡਾ ਕੋਈ ਘਰ ਗ੍ਰਸਤੀ, ਨਾ ਬਾਟੀ, ਨਾ ਰੋਟੀ ਪੱਕਦੀ ਹੈ ਸਾਡੇ ਚੁੱਲ੍ਹੇ ਵਿੱਚ। ਹਾਟੀ ਬਾਟੀ ਰਹੇ ਨਿਰਾਲੇ। ਬਾਬਾ ਜੀ ਕਹਿੰਦੇ ਫਿਰ ਤੁਹਾਡਾ ਵਸੇਬਾ ਆਖਿਆ ਰੂਖ ਬਿਰਖ ਉਦਿਆਨੇ, ਉਦਿਆਨ ਦਾ ਅਰਥ ਹੁੰਦਾ ਸਾਧ ਸੰਗਤ ਜੰਗਲ। ਆਖਿਆ ਅਸੀਂ ਬਾਬਾ ਜੀ ਰੁੱਖਾਂ ਬਿਰਖਾਂ ਦੇ ਜੰਗਲਾਂ ਦੇ ਵਿੱਚ ਰਹਿੰਦੇ ਹਾਂ, ਵੀ ਸਾਡਾ ਵਸੇਬਾ ਇਹੋ ਹੀ ਹੈ, ਟਿਕਾਣਾ ਇਹੋ ਹੀ ਹੈ। ਮਹਾਰਾਜ ਨੇ ਆਖਿਆ ਜੇ ਤੁਸੀਂ ਹੱਟੀ ਤੇ ਨਹੀਂ ਖਾਂਦੇ, ਬਾਟੀ ਜਿਹੜੀ ਹੈ ਉਹ ਘਰ ਦੇ ਵਿੱਚ ਨਹੀਂ ਪੱਕਦੀ, ਕੋਈ ਕਿਰਤ ਨਹੀਂ ਕਰਦੇ, ਫਿਰ ਖਾਂਦੇ ਕੀ ਹੋ? ਸਵਾਲ ਇਹ ਨੋਰਮਲ ਹੈ, ਆਪਾਂ ਕਿਸੇ ਬੰਦੇ ਨੂੰ ਪੁੱਛੀਏ ਵੀ ਜੇ ਤੂੰ ਕੋਈ ਕੰਮ ਕਾਰ ਹੀ ਨਹੀਂ ਕਰਦਾ, ਫਿਰ ਰੋਟੀ ਪਾਟੀ ਤੇਰੀ ਰੋਟੀ ਹਾਟੀ ਬਾਟੀ ਕਿੱਥੋਂ ਚੱਲਦੀ ਹੈ? ਉਹ ਕਹਿੰਦੇ ਨੇ ਵੇਖੋ ਜੀ, ਖਾਣ ਦਾ ਸਾਡਾ ਇਹ ਸਿਸਟਮ ਹੈ ਵੀ ਰੂਖ ਬਿਰਖ ਉਦਿਆਨੇ ਕੰਧ ਮੂਲ ਆਹਾਰੋ ਖਾਈਏ। ਆਹਾਰੋ ਦਾ ਮਤਲਬ ਹੁੰਦਾ ਭੋਜਨ। ਅਸੀਂ ਭੋਜਨ ਕਿਹੜਾ ਖਾਂਦੇ ਹਾਂ? ਰੁੱਖਾਂ ਦੇ ਉੱਤੋਂ ਤੋੜ ਕੇ ਫਲ ਖਾ ਲਏ ਤੇ ਧਰਤੀ ਦੇ ਵਿੱਚੋਂ ਪੁੱਟ ਕੇ ਅਸੀਂ ਕੋਈ ਸ਼ਕਰਗੰਦੀ ਜਿਹੜੀਆਂ ਧਰਤੀ ਵਿੱਚ ਉੱਗਣ ਵਾਲੀਆਂ ਮੂਲੀਆਂ ਸਾਗ ਪਾਤ ਨੇ ਉਹ ਖਾ ਲਿਆ। ਇਹੋ ਹੀ ਸਾਡੀ ਜੀਵਨ ਦਾ ਇੱਕ ਗੁਜਰਾਨ ਹੈ, ਬਸ ਇਹੋ ਹੀ ਹੈ, ਹੋਰ ਕੁਝ ਨਹੀਂ। ਮਹਾਰਾਜ ਕਹਿੰਦੇ ਫਿਰ ਸਾਡਾ ਇੱਦਾਂ ਨਹੀਂ ਹੈ। ਹੁਣ ਸਿੱਧ ਕਹਿੰਦੇ ਨੇ ਮਹਾਰਾਜ ਤੁਸੀਂ ਦੱਸੋ ਤੁਹਾਡਾ ਕੀ ਵਿਚਾਰ ਹੈ? ਵੇਖੋ ਸਿੱਧਾਂ ਨੇ ਕੀ ਜਵਾਬ ਦਿੱਤਾ। ਸਿੱਧ ਕਹਿੰਦੇ ਨੇ ਹਾਟੀ ਬਾਟੀ ਨੀਂਦ ਨਾ ਆਵੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕਹਿੰਦੇ ਹਾਟੀ ਬਾਟੀ ਨੀਂਦ ਨਾ ਆਵੇ। ਆਖਿਆ ਅਸੀਂ ਹੱਟੀ ਤੇ ਵੀ ਬਹਿੰਦੇ ਹਾਂ, ਗੁਰੂ ਨਾਨਕ ਮਹਾਰਾਜ ਹੱਟੀ ਤੇ ਬੈਠੇ, ਆਪਾਂ ਸਾਰਿਆਂ ਨੂੰ ਪਤਾ ਇਸ ਗੱਲ ਦਾ ਵੀ ਮਹਾਰਾਜ ਨੇ ਸੱਚਾ ਸੌਦਾ ਕੀਤਾ, ਹੱਟੀ ਤੇ ਹੀ ਬੈਠੇ ਨੇ ਨਾ। ਹੱਟੀ ਬਾਟੀ ਆਖਿਆ ਸਾਡਾ ਗ੍ਰਸਤੀ ਪਰਿਵਾਰ ਘਰ ਵੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦੋ ਬੱਚੇ ਨੇ, ਸ਼੍ਰੀ ਚੰਦ ਤੇ ਲਖਮੀ ਦਾਸ, ਉਹਨਾਂ ਦੀ ਪਤਨੀ ਹੈ, ਮਹਿਲ ਹੈ। ਆਖਿਆ ਪਰ ਅਸੀਂ ਭਾਵੇਂ ਹੱਟੀ ਤੇ ਬਹੀਏ ਤੇ ਭਾਵੇਂ ਘਰ ਵਿੱਚ ਹੋਵੇ, ਅਸੀਂ ਕਦੀ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੇ ਨਹੀਂ ਹੈਗੇ। ਅਸੀਂ ਉੱਥੇ ਹੀ ਹਾਂ, ਅਸੀਂ ਆਪਣੇ ਘਰ ਪਰਿਵਾਰ ਨੂੰ ਵੀ ਨਹੀਂ ਛੱਡਿਆ, ਪਰ ਸਾਨੂੰ ਮਾਇਆ ਦੇ ਮੋਹ ਨੇ ਇੰਨਾ ਵੀ ਨਹੀਂ ਜਕੜਿਆ ਹੋਇਆ ਵੀ ਸਾਡਾ ਇਖਲਾਕ ਹੀ ਖਤਮ ਹੋ ਜਾਵੇ। ਹਾਟੀ ਬਾਟੀ ਨੀਂਦ ਨਾ ਆਵੇ। ਆਖਿਆ ਸਾਨੂੰ ਹੱਟੀ ਉੱਤੇ ਘਰ ਵਿੱਚ ਬੈਠਿਆਂ ਨੀਂਦ ਨਹੀਂ ਆਉਂਦੀ ਤੇ ਅਸੀਂ ਆਪਣੀ ਕਿਰਤਕਾਰ ਕਰਦੇ ਹਾਂ। ਤੋ ਇਹ ਹੈ ਗੋਸ਼ਟ। ਗੋਸ਼ਟ ਮਤਲਬ ਕੀ ਹੈ? ਚਰਚਾ। ਤੋ ਬਾਬਾ ਕਬੀਰ ਸਾਹਿਬ ਨੇ ਆਖਿਆ ਭਗਤਨ ਸੇਤੀ ਗੋਸ਼ਟੇ, ਜਿਹੜੀ ਤੁਸੀਂ ਰੱਬ ਦੇ ਪਿਆਰਿਆਂ ਨਾਲ ਗੋਸ਼ਟੀ ਕਰਦੇ ਹੋ, ਰੱਬ ਦੇ ਪਿਆਰਿਆਂ ਨਾਲ। ਇਹ ਭਗਤ ਕਿਹੜੇ ਨੇ? 35 ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨੇ। ਜਦੋਂ ਆਪਾਂ ਗੁਰੂ ਦੇ ਸ਼ਬਦ ਨੂੰ ਵਿਚਾਰਦੇ ਹਾਂ ਤੇ ਗੁਰੂ ਦਾ ਸ਼ਬਦ ਸਾਡੇ ਨਾਲ ਗੋਸ਼ਟ ਕਰਦਾ। ਮਾਨੋ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ, ਜੇ ਤੁਸੀਂ ਇਸ ਤਰੀਕੇ ਨਾਲ ਪਾਠ ਕਰੋ, ਬੰਦਾ ਕਿਰਤਕਾਰ ਵਿੱਚ ਲਿਬੜਿਆ ਤਿਬੜਿਆ ਤੇ ਨਾਲ ਮੇਰੇ ਅੰਦਰ ਇਹ ਸ਼ਬਦ ਚੱਲ ਰਿਹਾ ਵੀ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਹ ਤਰਸਕੇ। ਮੈਂ ਕੰਮ ਤੇ ਗਿਆ, ਕਿਰਤਕਾਰ ਕੀਤੀ ਤੇ ਇੰਨਾ ਘੱਟਾ ਮਿੱਟੀ ਸੀ ਵੀ ਮੇਰੀਆਂ ਲੱਤਾਂ ਬਾਹਾਂ ਹੱਥ ਪੈਰ ਮਿੱਟੀ ਦੇ ਨਾਲ ਭਰ ਗਏ ਤੇ ਮੇਰੇ ਬਾਬੇ ਨੇ ਮੇਰੇ ਨਾਲ ਚਰਚਾ ਕੀਤੀ, ਗੁਰੂ ਨਾਨਕ ਨੇ ਮੇਰੇ ਨਾਲ ਚਰਚਾ ਕੀਤੀ, ਜਪਜੀ ਦੇ ਰੂਪ ਵਿੱਚ ਬਾਬਾ ਨਾਨਕ ਮੇਰੇ ਸਾਹਮਣੇ ਬੈਠਾ ਤੇ ਬਾਬੇ ਨਾਨਕ ਨੇ ਕੀ ਕਿਹਾ? ਉਹਨਾਂ ਆਖਿਆ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ, ਹੇ ਮੇਰੇ ਪੁੱਤਰ ਆਣ ਕੇ ਪਾਣੀ ਦੇ ਨਾਲ ਧੋਤੇ ਤੇ ਇਹ ਜਿਹੜੀ ਤੇਰੀ ਖੇਹ ਹੈ ਇਹ ਉਤਰ ਗਈ। ਆਹ ਹੁਣ ਤੈਨੂੰ ਮੈਂ ਅਗਲੀ ਗੱਲ ਦੱਸਾਂ, ਭਰੀਏ ਮਤ ਪਾਪਾਂ ਕਹਿ ਸੰਗ। ਆਖਿਆ ਜੇ ਤੇਰੀ ਮਤ ਪਾਪਾਂ ਨਾਲ ਭਰੀ ਹੋਵੇ ਨਾ ਤੇ ਜਿੱਦਾਂ ਤੂੰ ਲਿਬੜਿਆ ਤਿਬੜਿਆ ਘਰੇ ਆਣ ਕੇ ਪਾਣੀ ਦੇ ਨਾਲ ਆਪਣੇ ਸਰੀਰ ਦੀ ਗੰਦਗੀ ਨੂੰ ਲਾਉਣਾ ਹੈ, ਬਿਲਕੁਲ ਇਸੇ ਤਰੀਕੇ ਨਾਲ ਜਿਹੜੀ ਤੇਰੀ ਮਤ ਵਿੱਚ ਗੰਦਗੀ ਹੈ ਉਹਨੂੰ ਗੁਰੂ ਦੇ ਸ਼ਬਦ ਨਾਲ ਲਾਇਆ ਕਰ। ਭਰੀਏ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੇ ਕੇ ਰੰਗ। ਫਿਰ ਬਾਬਾ ਕਹਿੰਦਾ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ। ਮੇਰੇ ਬਾਬੇ ਨੇ ਆਖਿਆ ਵੇਖ ਪੁੱਤ ਤੂੰ ਕਿਸੇ ਨੂੰ ਦੋਸ਼ ਨਾ ਦਿਆ ਕਰ, ਆਪੇ ਬੀਜ ਆਪੇ ਹੀ ਖਾ। ਵੀ ਭਾਈ ਤੂੰ ਆਪੇ ਬੀਜਦਾ ਹੈ ਆਪੇ ਖਾਣਾ ਹੈ, ਇਸ ਕਰਕੇ ਦੋਸ਼ ਕਿਸੇ ਨੂੰ ਨਹੀਂ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਹੋ। ਮੈਂ ਬਾਬੇ ਨੂੰ ਇਹ ਆਖਾਂ ਬਾਬਾ ਮੈਂ ਧਰਮ ਕਮਾਉਣਾ ਹਾਂ। ਮੇਰਾ ਬਾਬਾ ਆਖੇ ਕਿਵੇਂ ਕਮਾਉਂਦਾ ਹੈ? ਮੈਂ ਆਖਾਂ ਮਹਾਰਾਜ ਮੈਂ ਤੀਰਥਾਂ ਤੇ ਜਾਂਦਾ, ਤਪ ਕਰਦਾ, ਦਇਆ ਕਰਦਾ, ਦਾਨ ਦਿੰਦਾ। ਮੇਰਾ ਬਾਬਾ ਅੱਗੋਂ ਮੈਨੂੰ ਕਵੇ ਕੋਈ ਵੱਡੀ ਗੱਲ ਨਹੀਂ, ਇਹ ਤੇ ਤਿਲ ਜਿੰਨਾ ਮਾਣ ਹੀ ਹੈ। ਤੀਰਥ ਤਪ ਦਇਆ ਦੱਤ, ਮਾਨੋ ਮੈਂ ਆਪਣੇ ਬਾਬੇ ਨੂੰ ਕਹਿ ਰਿਹਾ ਵੀ ਬਾਬਾ ਮੈਂ ਵੀ ਬੜਾ ਧਰਮੀ ਹਾਂ, ਮੈਂ ਤੀਰਥ ਤੇ ਜਾ ਕੇ ਇਸ਼ਨਾਨ ਕਰਦਾ, ਮੈਂ ਤਪ ਕਰਦਾ, ਮੈਂ ਦਇਆ ਕਰਦਾ, ਤਰਸ ਕਰਦਾ, ਮੈਂ ਹੱਥੀਂ ਦਾਨ ਦਿੰਦਾ। ਬਾਬੇ ਨੇ ਆਖਿਆ ਇਹ ਵੀ ਹੰਕਾਰ ਹੀ ਹੈ, ਜੇ ਕੋ ਪਾਵੇ ਤਿਲਕ

0: ਬਾਬਾ ਜੀ ਫਿਰ ਕੀ ਕਰਿਆ ਕਰਾਂ, ਕੀ ਮੈਂ ਤੀਰਥ ਤੇ ਨਾ ਜਾਇਆ ਕਰਾਂ, ਕੀ ਮੈਂ ਤਪ ਨਾ ਕਰਿਆ ਕਰਾਂ, ਕੀ ਹੱਥੀਂ ਦਾਨ ਨਾ ਦਵਾਂ? ਬਾਬੇ ਨੇ ਆਖਿਆ ਨਹੀਂ, ਤੇਰਾ ਕੰਮ ਪਤਾ ਕੀ ਹੈ, ਸੁਣਿਆ ਮੰਨਿਆ ਮਨ ਕੀਤਾ ਭਾਓ, ਲੈ ਆਹ ਕੰਮ ਕਰਿਆ ਕਰ। ਆਹ ਹੈ ਗੋਸ਼ਟ, ਇਹ ਹੈ ਚਰਚਾ ਜਿਹੜੀ ਅਸੀਂ ਜਪਜੀ ਦਾ ਪਾਠ ਕਰਦਿਆਂ ਨਿਤਨੇਮ ਕਰਦਿਆਂ ਆਪਣੇ ਬਾਬੇ ਦੇ ਨਾਲ ਕਰ ਲੈਣੀ ਹੈ, ਜਿਹੜਾ ਮੈਂ ਸ਼ਾਮੀ ਸੋਦਰ ਦਾ ਪਾਠ ਕਰਦਿਆਂ ਆਪਣੇ ਬਾਬੇ ਨਾਲ ਕਰ ਲੈਣੀ ਹੈ। ਤਾਂ ਇਹਨੂੰ ਚਰਚਾ ਕਹਿੰਦੇ ਨੇ। ਤਾਂ ਸਾਡੀ ਚਰਚਾ ਤੇ ਆਪਾਂ ਤਾਂ ਜਿਹਦੇ ਪਾਠ ਪੜ੍ਹਨ ਬਹਿੰਦੇ ਹਾਂ ਤੇ ਸਾਨੂੰ ਤਾਂ ਖੁਦ ਨੂੰ ਪਤਾ ਨਹੀਂ ਹੁੰਦਾ ਵੀ ਬੰਦਾ ਪੜ੍ਹ ਕੀ ਰਿਹਾ ਹੈ, ਕਹਿ ਕੀ ਰਿਹਾ। ਤਾਂ ਗੁਰੂ ਕਿਰਪਾ ਕਰੇ, ਹੁਣ ਜੇ ਤੇ ਇਸ ਤਰੀਕੇ ਦੀ ਚਰਚਾ ਹੋਵੇਗੀ ਤੇ ਫਿਰ ਲਾਭ ਅਵਸ਼ ਹੋਵੇਗਾ, ਲਾਭ ਜ਼ਰੂਰ ਹੋਵੇਗਾ। ਨਹੀਂ ਤੇ ਜੇ ਇਸ ਤਰੀਕੇ ਦੀ ਚਰਚਾ ਨਹੀਂ ਹੈ ਤੇ ਬਾਬੇ ਨੇ ਇਹ ਵੀ ਬਾਣੀ 'ਚ ਲਿਖਿਆ, ਪੁੱਤਰ ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੜ੍ਹ ਭਰੀਆਂ ਸਾਥ, ਪੜ੍ਹ ਪੜ੍ਹ ਬੇੜੀ ਪਾਈਆਂ, ਪੜ੍ਹ ਪੜ੍ਹ ਗੱਡੀਆਂ ਖਾਤ। ਆਖਿਆ ਤੂੰ ਪੜ੍ਹ ਰਿਹਾ, ਗੱਡੇ ਲੱਦੀ ਤੁਰਿਆ ਉਹਨਾਂ। ਤਾਂ ਬਾਬਾ ਜੀ ਨੇ ਕਿਹਾ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ, ਜਿਹੜਾ ਰੱਬ ਦੇ ਪਿਆਰਿਆਂ ਨਾਲ ਗੋਸ਼ਟੀ ਕਰਦਾ ਹੈ ਉਹਨੂੰ ਜੀਵਨ ਵਿੱਚ ਲਾਭ ਪ੍ਰਾਪਤ ਹੁੰਦਾ ਹੈ, ਬੈਨੀਫਿਟ ਪ੍ਰਾਪਤ ਹੁੰਦਾ ਹੈ, ਉਹਦੀ ਆਤਮਾ ਦੇ ਉੱਤੇ ਬੋਝ ਕੋਈ ਨਹੀਂ ਰਹਿੰਦਾ ਜਿਹੜਾ ਆਪਣੇ ਗੁਰੂ ਦੇ ਨਾਲ ਇੱਦਾਂ ਮਨ ਦੀ ਵਿਚਾਰ ਕਰਾਉਂਦਾ ਹੈ। ਤੂੰ ਗੁਰੂ ਕਿਰਪਾ ਕਰੇ, ਸਮੇਂ ਦੀ ਸਮਾਪਤੀ ਹੈ, ਸਾਰਿਆਂ ਦਾ ਧੰਨਵਾਦ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ, ਚੀਮਾ ਕਲਾਂ ਜੋ ਆਪ ਜੀ ਦੇ ਨਾਲ ਲੜੀਵਾਰ ਜਿੱਥੇ ਭਗਤ ਬਾਣੀ ਦੀ ਕਥਾ ਦੀ ਸਾਂਝ ਪਾ ਰਹੇ ਸਨ, ਉੱਥੇ ਵਕਤ ਦੀ ਜ਼ਰੂਰਤ ਦੇ ਮੁਤਾਬਕ, ਕਿਉਂਕਿ ਅੱਜ ਦੇ ਸਮੇਂ ਜਦੋਂ ਆਪਾਂ ਵੇਖਦੇ ਹਾਂ ਸਮਾਂ ਨਹੀਂ ਤਕਰੀਬਨ ਕਿਸੇ ਕੋਲ ਵੀ, ਆਉਂਦੇ ਹਾਂ ਨਮਸਕਾਰ ਕਰਕੇ ਮੱਥਾ ਟੇਕ ਕੇ ਚਲੇ ਜਾਂਦੇ ਹਾਂ। ਬਹੁਤ ਘੱਟ ਸੱਜਣ ਹੁੰਦੇ ਨੇ ਜਿਹੜੇ ਆਉਂਦੇ ਨੇ, ਸਮਾਂ ਕੱਢਦੇ ਨੇ। ਚਲੋ ਇਹ ਠੀਕ ਹੈ ਵੀ ਰੁਝੇਵਿਆਂ ਭਰੀ ਜ਼ਿੰਦਗੀ ਹੈ, ਹਰੇਕ ਦੀ ਸਮਾਂ ਨਹੀਂ। ਇਹ ਇੰਝ ਸਮਝੋ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਵੇਂ ਸਕੂਲ ਦੇ ਵਿੱਚ ਵੱਖੋ ਵੱਖਰੇ ਪੀਰੀਅਡ ਲੱਗਦੇ ਨੇ, ਇੱਥੇ ਵੀ ਪੀਰੀਅਡ ਲੱਗਦੇ ਆ। ਮੰਨ ਲਓ ਅੱਧਾ ਘੰਟਾ ਗੁਰਬਾਣੀ ਕੀਰਤਨ ਹੁੰਦਾ ਹੈ, ਪਹਿਲਾਂ ਸੋਦਰ ਦਾ ਪਾਠ ਹੋਇਆ, ਗੁਰਬਾਣੀ ਦਾ ਪੀਰੀਅਡ ਹੈ, ਅੱਧਾ ਘੰਟਾ ਕੀਰਤਨ ਹੋਣਾ ਹੈ, ਕੀਰਤਨ ਦਾ ਪੀਰੀਅਡ ਹੈ। ਸਮਾਂ ਕੱਢੋ, ਕਿਸੇ ਕਿਸੇ ਖਾਸ ਕਾਰਜ ਵਾਸਤੇ ਤਾਂ ਸਮਾਂ ਕੱਢੋ, ਜੇ ਬੈਠ ਕੇ ਜੇ ਬੈਠੇ ਹੋ ਝੱਟ ਗੁਰਬਾਣੀ ਦਾ ਪਾਠ ਸੁਣੋ, ਨਹੀਂ ਤਾਂ ਗੁਰਬਾਣੀ ਕੀਰਤਨ ਹੋ ਰਿਹਾ ਬੈਠ ਕੇ ਥੋੜ੍ਹੀ ਦੇਰ ਗੁਰਬਾਣੀ ਦਾ ਕੀਰਤਨ ਸੁਣਿਆ ਜਾਏ, ਕਥਾ ਹੋ ਰਹੀ ਹੈ, ਮਜ਼ਮੂਨ ਕਿੱਥੋਂ ਆਰੰਭ ਹੋਇਆ, ਉਹਦੀ ਸਮਾਪਤੀ ਕਿੱਥੇ ਹੁੰਦੀ ਹੈ, ਜਿੰਨੀ ਦੇਰ ਤੱਕ ਪੂਰੀ ਗੱਲ ਸਮਝਦੇ ਨਹੀਂ ਪੱਲੇ ਨਹੀਂ ਪੈਂਦੀ, ਗੱਲ ਨਹੀਂ ਸੁਣਦੇ ਜਿੰਨੀ ਦੇਰ ਤੱਕ। ਔਰ ਅਖੀਰ 'ਤੇ ਢਾਡੀ ਜਥੇ ਨੇ ਹੁਣ ਢਾਡੀ ਵਾਰਾਂ ਸਰਵਣ ਕਰਾਉਣੀਆਂ ਨੇ ਆਪ ਜੀ ਨੂੰ, ਤਾਂ ਉਹਦੇ ਵਾਸਤੇ ਘੱਟ ਤੋਂ ਘੱਟ ਸਮਾਂ ਕੱਢਣਾ ਪਏਗਾ, ਪਾਠ ਕਰਨ ਵਾਸਤੇ ਵੀ ਤੁਹਾਨੂੰ ਸਮਾਂ ਤਾਂ ਕੱਢਣਾ ਪਏਗਾ, ਵਰਨਾ ਮੈਨੂੰ ਖਿਮਾ ਕਰ ਦਿਓ। ਬਹੁਤਾਤ ਵਿੱਚ ਇੰਝ ਹੁੰਦਾ ਵੀ ਮੇਰੇ ਵਰਗੇ ਇਸ਼ਨਾਨ ਆਰੰਭ ਹੋਇਆ ਅਤੇ ਜਪਜੀ ਦਾ ਪਾਠ ਆਰੰਭ ਹੋ ਜਾਂਦਾ ਹੈ, ਅਤੇ ਕਸ਼ਹਿਰਾ ਨਿਚੋੜਦਿਆਂ ਨਿਚੋੜਦਿਆਂ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁੱਖ ਉਜਲੇ ਕੀਰਤੀ ਛੁੱਟੀ ਨਾਲ, ਅਤੇ ਉਹਦਾ ਉਹਦਾ ਜਿਹੜਾ ਲਾਭ ਹੈ ਵੀ ਉਹਨਾਂ ਕੀ ਮਿਲਣਾ ਹੈ। ਤੋ ਭਾਵੇਂ ਥੋੜ੍ਹਾ ਹੀ ਹੋਵੇ, ਵਿਚਾਰ ਕੇ ਹੋਵੇ, ਗੋਸ਼ਟ ਆਪੇ ਹੋ ਜਾਏਗੀ ਜੇ ਉਹਨੂੰ ਆਨੰਦ ਦੇ ਨਾਲ ਹੌਲੀ ਹੌਲੀ ਕਰਾਂਗੇ ਤਾਂ ਗੋਸ਼ਟ ਵੀ ਨਾਲ ਦੀ ਨਾਲ ਚਲੀ ਜਾਏਗੀ। ਸੋ ਧੰਨਵਾਦ ਹੈ ਗਿਆਨੀ ਜੀ ਦਾ। ਤੋ ਆਓ ਜਿੱਥੇ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ, ਗੁਰਬਾਣੀ ਕਥਾ ਸਰਵਣ ਕੀਤੀ ਹੈ, ਹੁਣ ਸਮਾਂ ਹੈ ਗੁਰ ਇਤਿਹਾਸ ਦਾ। ਤੋ ਆਪ ਜੀ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਨਾਲ ਜੋੜਨਗੇ ਗਿਆਨੀ ਗੁਰਪ੍ਰੀਤ ਸਿੰਘ ਜੀ, ਬਦਨੀ ਕਲਾਂ ਵਾਲਿਆਂ ਦਾ ਢਾਡੀ ਜਥਾ। ਸਰਵਣ ਕਰਦੇ ਹਾਂ ਢਾਡੀ ਵਾਰਾਂ ਗੁਰ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਾਵਨ ਸਤਿਗੁਰਾਂ ਦੀ ਹਜ਼ੂਰੀ ਅੰਦਰ ਬੈਠੇ ਪਰਮ ਪਿਆਰੇ ਖਾਲਸਾ ਜੀ, ਸਾਰੀਆਂ ਗੁਰਸੰਗਤਾਂ ਧੰਤਾਂ ਦੇ ਯੋਗ ਹੋ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਬਣਾ ਰਹੇ ਹੋ। ਸਾਡੇ ਤੋਂ ਪਹਿਲਾਂ ਭਾਈ ਸਾਹਿਬ ਜੀ ਆਪ ਗੁਰਸੰਗਤਾਂ ਨੂੰ ਲੜੀਵਾਰ ਕਥਾ ਸਰਵਣ ਕਰਾ ਕੇ ਗਏ। ਕੁਝ ਸਮਾਂ ਅਸੀਂ ਆਪ ਗੁਰਸੰਗਤਾਂ ਦੇ ਦਰਸ਼ਨ ਕਰਨੇ ਹਾਂ, ਢਾਡੀ ਵਾਰਾਂ ਗੁਰ ਇਤਿਹਾਸ ਰਾਹੀਂ ਤਵੱਜੋ ਦਿਓ, ਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਖਾਲਸਾ ਜੀ, ਬਾਜਾਂ ਵਾਲੇ ਸਤਿਗੁਰੂ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹੈ, ਦੀਵਾਨ ਸਜਿਆ ਹੋਇਆ ਹੈ, ਸਿੰਘ ਸੂਰਮੇ ਬਹਾਦਰ ਯੋਧੇ ਬੈਠੇ ਹੈ, ਜਿਹਨਾਂ ਨੂੰ ਗੁਰੂ ਸਾਹਿਬ ਨੇ ਆਪ ਨਵਾਜਿਆ ਤੇ ਆਪ ਕਿਰਪਾ ਕੀਤੀ ਹੈ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਖਾਲਸੇ ਦਾ ਜਨਮ ਨਹੀਂ ਹੋਇਆ, ਪ੍ਰਗਟ ਕੀਤਾ ਬਾਜਾਂ ਵਾਲੇ ਸਤਿਗੁਰੂ ਨੇ, ਤੇਗ ਵਿੱਚੋਂ ਪੈਦਾ ਕੀਤਾ ਹੈ ਜੋ ਖਾਲਸਾ ਹੈ। ਮਹਾਰਾਜ ਕਹਿੰਦੇ ਖਾਲਸਾ ਮੇਰਾ ਰੂਪ ਹੈ, ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ। ਆਏ ਕੇਸਗੜ੍ਹ ਦੀ ਧਰਤੀ ਦੇ ਦੀਵਾਨ ਸਜਿਆ ਹੋਇਆ ਏ ਕਵੀਆਂ ਨੇ, ਜੋ 52 ਕਵੀ ਗੁਰੂ ਸਾਹਿਬ ਨੇ ਸਾਜੇ ਹੈ, ਕਵੀਆਂ ਨੂੰ ਮਾਣ ਬਖਸ਼ਿਸ਼ ਕੀਤਾ, ਕਵੀਸ਼ਰਾਂ ਨੂੰ, ਕਵੀ ਆਪਣਾ ਪ੍ਰਸੰਗ ਬੋਲ ਰਹੇ। ਜਦੋਂ ਸਮਾਪਤੀ ਹੋਈ ਹੈ ਨਾ, ਦੀਵਾਨ ਦੀ ਸਮਾਪਤੀ ਹੋਈ ਹੈ ਤੇ ਸੰਗਤ ਦੇ ਵਿੱਚੋਂ 4 ਕੁ ਜਾਣੇ ਸਿੰਘ ਉੱਠ ਕੇ ਇੱਕ ਨਗਰ ਤੋਂ ਆਏ ਸੀ, ਬਾਜਾਂ ਵਾਲੇ ਗੁਰੂ ਨੂੰ ਅਰਜ ਕਰਦੇ ਆ, ਬੇਨਤੀ ਕਰਦੇ ਆ, ਕੀ ਕਹਿੰਦੇ ਆ ਉਹ ਬਾਜਾਂ ਵਾਲੇ ਗੁਰੂ ਨੂੰ ਫਤਿਹ ਬੁਲਾ ਕੇ ਕਹਿੰਦੇ, ਸੱਚੇ ਪਾਤਸ਼ਾਹ ਆਪ ਜੀ ਦੇ ਮੁਬਾਰਕ ਚਾਨਾਂ 'ਚ ਇੱਕ ਅਰਜ ਹੈ। ਗੁਰੂ ਸਾਹਿਬ ਕਹਿੰਦੇ ਕਰੋ, ਕੀ ਕਹਿਣਾ ਹੈ? ਉਹ ਸਿੰਘ ਕਹਿੰਦੇ ਮਹਾਰਾਜ, ਜਿਹੜੇ ਤੁਹਾਡੇ ਕਵੀ ਹੈ ਨਾ, ਕਵੀ ਜਿਨ੍ਹਾਂ ਨੇ ਇਤਿਹਾਸ ਬੋਲਿਆ ਗੋਪੀ ਚੰਦ ਭਰਥਰੀ ਦਾ, ਇਹ ਜਿਹੜਾ ਇਤਿਹਾਸ ਹੈ ਨਾ, ਇਹ ਹਿੰਦੂ ਮਤ ਹੈ, ਆਪਣੇ ਕਵੀਆਂ ਨੂੰ ਵਰਜੋ, ਉਹਨਾਂ ਨੂੰ ਕਹੋ ਵੀ ਅੱਜ ਤੋਂ ਬਾਅਦ ਇਹ ਇਤਿਹਾਸ ਨਾ ਬੋਲਣ। ਹੋਰ ਇਤਿਹਾਸ ਕਿੰਨੇ ਪਏ ਆ, ਕਿੰਨੇ ਗੁਰੂਆਂ ਦੇ ਇਤਿਹਾਸ ਹੈ, ਭਗਤਾਂ ਦੇ ਇਤਿਹਾਸ ਹੈ, ਪਰ ਇਹ ਇਤਿਹਾਸ ਨਾ ਬੋਲਣ, ਹਿੰਦੂ ਮਤ ਹੈ। ਬਾਜਾਂ ਵਾਲੇ ਗੁਰੂ ਕਹਿੰਦੇ ਵੀ ਇਹ ਸ਼ੰਕਿਆ ਕਰ ਗਏ। ਗੁਰੂ ਸਾਹਿਬ ਕਹਿੰਦੇ ਕੋਈ ਨਹੀਂ ਸਿੱਖੋ, ਉਹਨਾਂ ਨੂੰ ਕਹਿੰਦੇ ਠੀਕ ਹੈ, ਅਸੀਂ ਆਪਣੇ ਕਵੀਆਂ ਨੂੰ ਵਰਜ ਦਿੰਦੇ ਹਾਂ, ਕਹਿ ਦਾਂਗੇ ਕਿ ਅੱਜ ਤੋਂ ਬਾਅਦ ਗੋਪੀ ਚੰਦ ਭਰਥਰੀ ਦਾ ਇਤਿਹਾਸ ਨਾ ਬੋਲਣ। ਬਾਜਾਂ ਵਾਲੇ ਗੁਰੂ ਉਹਨਾਂ ਚਾਰਾਂ ਨੂੰ ਕਹਿੰਦੇ ਵੀ ਅਸੀਂ ਕਿਤੇ ਜਾਣਾ ਹੈ, ਜਦ ਤੱਕ ਅਸੀਂ ਆਉਂਦੇ ਨਹੀਂ ਤੁਸੀਂ ਇੱਥੇ ਰਹਿਣਾ ਹੈ, ਸੇਵਾ ਕਰਨੀ ਹੈ, ਲੰਗਰਾਂ ਦੇ ਵਿੱਚ ਪੂਰੀ ਨਿਗਾਹ ਰੱਖਣੀ ਹੈ। ਗੁਰੂ ਸਾਹਿਬ ਚਲੇ ਗਏ, ਡਿਊਟੀ ਲਾ ਗਏ ਉਹਨਾਂ ਦੀ, ਚਾਰ ਸਿੰਘਾਂ ਦੀ, ਜਿਹਨਾਂ ਨੇ ਸ਼ੰਕਿਆ ਕੀਤੀ ਸੀ, ਗੁਰੂ ਸਾਹਿਬ ਨੂੰ ਇਹ ਗੱਲ ਕਹੀ ਸੀ। ਹਫ਼ਤੇ ਕੁ ਬਾਅਦ ਹੀ ਭਾਈ ਨੰਦ ਚੰਦ ਜੀ, ਇੱਕ ਤਾਂ ਨੰਦ ਲਾਲ ਜੀ ਹੋਏ, ਇੱਕ ਨੰਦ ਚੰਦ ਜੀ, ਭਾਈ ਨੰਦ ਚੰਦ ਜੀਆਂ ਨੂੰ ਪੁੱਛਦੇ ਆ ਹਫ਼ਤੇ ਬਾਅਦ ਉਹ ਚਾਰੇ ਜਾਣੇ ਵੀ ਬਾਜਾਂ ਵਾਲੇ ਗੁਰੂ ਕਦੋਂ ਆਉਣਗੇ। ਭਾਈ ਨੰਦ ਚੰਦ ਜੀ ਕਹਿੰਦੇ ਬਾਜਾਂ ਵਾਲੇ ਗੁਰੂ ਗਏ ਤਾਂ ਹੈ ਦੱਸ ਕੇ ਆਪਾਂ ਨੂੰ ਵੀ ਅਸੀਂ ਜਾ ਰਹੇ ਹਾਂ, ਪਰ ਉਹਨਾਂ ਨੇ ਮੁੜਨਾ ਕਦੋਂ ਹੈ ਇਹ ਬਾਜਾਂ ਵਾਲੇ ਗੁਰੂ ਨੂੰ ਪਤਾ ਹੈ? ਕੀ ਪਤਾ ਕਿੱਥੇ ਕਿਸ ਭੂਮੀ ਨੂੰ ਭਾਗ ਲਾਉਣ ਗਏ ਆ, ਕਿਹੜਾ ਯਾਦ ਕਰਦਾ ਕਿਹਨੂੰ ਦਰਸ਼ਨ ਦੇਣ ਵਾਸਤੇ ਗਏ ਆ? ਤੁਸੀਂ ਆਪਦੀ ਸੇਵਾ ਕਰੋ, ਚਾਹੇ ਗੁਰੂ ਹਾਜ਼ਰ ਹੈ ਰੂਹਾਨੀ ਤੌਰ ਤੇ, ਪਰ ਜਦੋਂ ਹੁਣ ਗੁਰੂ ਸਾਹਿਬ ਜਾਣ ਨਾ, ਉਦੋਂ ਦੁੱਗਣੀ ਜ਼ਿੰਮੇਦਾਰੀ ਬਣਦੀ ਹੈ ਪ੍ਰਬੰਧਕਾਂ ਦੀ, ਸੇਵਕਾਂ ਦੀ, ਆਪਣੀ ਦੁੱਗਣੀ ਜ਼ਿੰਮੇਦਾਰੀ ਹੈ। ਪਰਪੱਕ ਹੋ ਕੇ ਗੁਰੂ ਨੂੰ ਧਿਆਓ ਪਰ ਸੇਵਾ ਕਰੋ, ਜਿੱਥੇ ਜੋ ਜ਼ਿੰਮੇਦਾਰੀ ਗੁਰੂ ਸਾਹਿਬ ਤੁਹਾਨੂੰ ਬਖਸ਼ ਕੇ ਗਏ ਹੈ ਉਹ ਸੇਵਾ ਕਰ ਰਹੇ ਹੈ। ਕਿਤੇ ਆਪਸ ਵਿੱਚ ਗੱਲਾਂ ਕਰਨ ਲੱਗ ਜਾਣ, ਕਹਿੰਦਾ ਤੂੰ ਹੀ ਕਿਹਾ ਸੀ ਗੁਰੂ ਨੂੰ ਵੀ ਉਹ ਕਵੀਆਂ ਨੇ ਐਂ ਕੀਤਾ, ਨਾ ਪੰਗਾ ਲੈਂਦਾ, ਘਰੇ ਦੱਸ ਕੇ ਨਹੀਂ ਆਏ ਗਏ, ਪਰਿਵਾਰ ਆ, ਬੱਚੇ ਆ, ਘਰ ਦੇ ਉਡੀਕਦੇ ਹੋਣੇ ਆ, ਗੁਰੂ ਸਾਹਿਬ ਤਾਂ ਆਏ ਨਹੀਂ ਗੇ। ਬਾਜਾਂ ਵਾਲੇ ਸਤਿਗੁਰੂ ਮਹੀਨੇ ਤੋਂ ਬਾਅਦ ਆਏ ਵਾਪਸ ਆਨੰਦਪੁਰ ਸਾਹਿਬ ਦੀ ਧਰਤੀ ਤੇ, ਜਦੋਂ ਮਾ ਤਖਤਾਂ ਦੇ ਬਿਰਾਜਮਾਨ ਹੋਏ ਆ ਨਾ, ਸਕਸਕ ਸੰਗਤ ਆ ਰਹੀਆਂ ਏ, ਹਜੇ ਦੂਜਿਆਂ ਨੇ ਤਾਂ ਮਿਲਣਾ ਸੀਗਾ, ਸਾਰਿਆਂ ਤੋਂ ਪਹਿਲਾਂ ਉਹ ਚਾਰੇ ਜਾਣੇ ਜਿਹਨਾਂ ਨੇ ਕਵੀਆਂ ਦੀ ਸ਼ਿਕਾਇਤ ਲਾਈ ਸੀ ਗੁਰੂ ਸਾਹਿਬ ਨੂੰ ਫਤਿਹ ਬੁਲਾ ਕੇ, ਕਹਿੰਦੇ ਮਹਾਰਾਜ ਬੜਾ ਸਮਾਂ ਲਾਇਆ ਏ, ਮਹੀਨੇ ਤੋਂ ਉੱਪਰ ਸਮਾਂ ਲਾਇਆ ਏ, ਅਸੀਂ ਘਰੇ ਜਾਣਾ ਸੀ, ਪਰਿਵਾਰ ਬੱਚੇ ਸਭ ਉਡੀਕਦੇ ਆ, ਸਮਾਂ ਜ਼ਿਆਦਾ ਲਾਇਆ ਏ। ਬਾਜਾਂ ਵਾਲੇ ਗੁਰੂ ਕਹਿੰਦੇ ਬਸ ਮਹੀਨੇ ਬਾਅਦ ਹੀ ਤੁਹਾਡਾ ਆਹ ਹਾਲ ਹੋ ਗਿਆ, ਉਹ ਹੈ ਤਾਂ ਸਾਨੂੰ ਗਿਆਨ ਉਹ ਹਫ਼ਤਾ ਹੀ ਹੋਇਆ ਸੀ। ਤੁਸੀਂ ਸੇਵਕਾਂ ਨੂੰ ਪੁੱਛਣ ਲੱਗ ਗਏ ਕਿ ਬਾਜਾਂ ਵਾਲੇ ਗੁਰੂ ਕਦੋਂ ਆਉਣਗੇ, ਕੀ ਕਮਾਈ ਆ ਤੁਹਾਡੀ, ਕੀ ਜਪ ਤਪ ਹੈ, ਕੀ ਤੁਹਾਡੀ ਬੰਦਗੀ ਹੈ? ਤੁਸੀਂ ਤਾਂ ਉਦੋਂ ਕਹਿਤਾ ਕਿ ਮਹਾਰਾਜ ਕਵੀਆਂ ਨੂੰ ਵਰਜੋ ਵੀ ਗੋਪੀ ਚੰਦ ਭਰਥੀ ਦਾ ਇਤਿਹਾਸ ਨਾ ਬੋਲਣੇ, ਹਿੰਦੂ ਮਤ ਹੈ। ਮਹਾਰਾਜ ਕਹਿੰਦੇ ਕੁਰਬਾਨੀ ਤਾਂ ਦੇਖੋ ਉਹਨਾਂ ਦੀ, ਜਿਹਦੀ ਕੁਰਬਾਨੀ ਹੈ ਉਹਦੇ ਇਤਿਹਾਸ ਬਣਦੇ। ਮਹਾਰਾਜ ਕਹਿੰਦੇ ਤੁਹਾਡੀ ਕੀ ਕੁਰਬਾਨੀ ਹੈ, ਕਵੀਆਂ ਨੂੰ ਕਹਿੰਦੇ ਤੁਹਾਡੀ ਕਵਿਤਾ ਲਿਖਦੇ ਨੇ ਕਿ ਕੁਰਬਾਨੀ ਦੱਸੋ ਕੀ ਹੈ ਤੁਹਾਡੀ। ਉਹ ਤੁਹਾਨੂੰ ਤਾਂ ਮੋਹ ਜਾਗ ਪਿਆ, ਘਰ ਦਾ ਪਿਆਰ ਜਾਗ ਪਿਆ, ਬੱਚੇ ਇਸਤਰੀਆਂ ਵੀ ਪਰਿਵਾਰ ਆ ਸਾਡਾ, ਅਸੀਂ ਜਾਣਾ ਏ, ਗੁਰੂ ਜੀ ਸਾਨੂੰ ਇੱਥੇ ਪਸੰਦ। ਤੁਸੀਂ ਤਾਂ ਇਹ ਸੋਚਿਆ ਵੀ ਗੁਰੂ ਤਾਂ ਫਸਾ ਗਿਆ ਇੱਥੇ ਸਾਨੂੰ। ਤੁਹਾਡਾ ਸੇਵਾ ਵੱਲ ਘੱਟ ਧਿਆਨ ਸੀ, ਸਿਮਰਨ ਵੱਲ ਘੱਟ ਧਿਆਨ ਸੀ ਤੁਹਾਡਾ। ਇਹੀ ਪੁੱਛਦੇ ਸੀ ਗੁਰੂ ਜੀ ਕਦੋਂ ਆਉਣਗੇ, ਗੁਰੂ ਜੀ ਕਦੋਂ ਆਉਣਗੇ। ਮਹਾਰਾਜ ਕਹਿੰਦੇ ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਸੋਚਿਆ ਕਰੋ ਵੀ ਗੁਰੂ ਨੂੰ ਕੀ ਕਹਿਣਾ। ਜਿਹਦਾ ਕੋਈ ਕੁਰਬਾਨੀ ਹੈ ਉਹਦੇ ਹੀ ਇਤਿਹਾਸ ਬਣਦੇ ਹੈ, ਹੋਰਾਂ ਦੇ ਨਾ ਬਣ ਗਏ। ਮਹਾਰਾਜ ਕਹਿੰਦੇ ਉਹ ਸ਼ਰਮਿੰਦਾ ਜੇ ਹੋ ਗਏ। ਹੁਣ ਬਾਜਾਂ ਵਾਲੇ ਗੁਰੂ ਨੇ ਤੇਗ ਦੇ ਵਿੱਚੋਂ ਖਾਲਸਾ ਪੈਦਾ ਕਰਿਆ ਔਰ ਬਣਾਇਆ ਵੀ ਆਪਦਾ ਰੂਪ ਹੈ। ਸੋ ਪਿਆਰੇ ਖਾਲਸਾ ਜੀ, ਕੱਲ ਸ਼ਾਮਾਂ ਦੇ ਦੀਵਾਨਾਂ ਚ ਗੁਰੂ ਸਾਹਿਬ ਦੱਖਣ ਦੀ ਯਾਤਰਾ ਕਰ ਰਹੇ, ਉਸ ਪਾਸੇ ਗਏ ਆ। ਗੋਦਾਵਰੀ ਨਦੀ ਦੇ ਕੰਡੇ ਤੇ ਸੰਤ ਮਾਧੋ ਦਾਸ ਉਹਦਾ ਡੇਰਾ ਬਣਿਆ, ਉਹਦੇ ਡੇਰੇ ਦੇ ਵਿੱਚ ਗੁਰੂ ਸਾਹਿਬ ਪਹੁੰਚਿਆ ਔਰ ਉਹਦੇ ਪਲੰਘ ਤੇ ਬਹਿ ਗਏ ਹੈ, ਜਿੱਥੇ ਉਹ ਸੰਤਾਂ ਨੂੰ ਭਜਨੀਕ ਪੁਰਸ਼ਾਂ ਨੂੰ ਬਿਠਾ ਕੇ ਕਲਾਮ ਪੜ੍ਹਦਾ ਸੀਗਾ। ਰਿਧੀਆ ਸਿੰਘ ਨੇ ਹੁਕਮ ਕਰਦੇ, ਸੰਤ ਥੱਲੇ ਡਿੱਗਦੇ ਸੀ, ਪਲੰਘ ਉੱਤੇ ਮੁੱਧਾ ਹੋ ਕੇ ਬੇਇੱਜ਼ਤੀ ਕਰਦਾ ਸੀ ਸੰਤਾਂ ਦੀ। ਉਹ ਮਹਾਰਾਜ ਉਹਦੇ ਉਸੇ ਪਲੰਘ ਤੇ ਜਾ ਕੇ ਬੈਠੇ ਆ ਔਰ ਘੋੜੇ ਬੰਨੇ ਹੈ। ਪਰ ਮਹਾਰਾਜ ਕਹਿੰਦੇ ਮਾਸਾਹਾਰੀ ਪਦਾਰਥ ਬਣਾਓ, ਉਹ ਸ਼ਾਕਾਹਾਰੀ ਹਨ, ਉਹਦਾ ਅੱਜ ਤੱਕ ਉਹਨੇ ਟੱਚ ਵੀ ਨਹੀਂ ਕੀਤਾ, ਨਾ ਦੇਖਿਆ ਵੀ ਹੈ। ਸੰਤ ਮਾਧੋ ਦਾਸ ਵਰਗਿਆਂ ਨੇ, ਉਹਦੇ ਚੇਲਿਆਂ ਨੇ, ਦੋ ਚੇਲੇ ਭੱਜੇ ਆ ਜਾ ਕੇ ਆਪਦੇ ਸੰਤ ਨੂੰ, ਕਹਿੰਦੇ ਸੰਤ ਮਾਧੋ ਦਾਸ ਜੀ ਆ ਕੇ ਦੇਖੋ, ਹੁਲੀਆ ਵਿਗਾੜਤਾ ਆਪਣੇ ਡੇਰੇ ਦਾ। ਇੱਕ ਪੀਰ ਬੈਠਾ ਪਲੰਘ ਤੇ, ਉਹਦਾ ਤਪ ਤੇਜ ਹੈ, ਉਹਦੇ ਚਿਹਰੇ ਵੱਲ ਝਾਕਿਆ ਨਹੀਂ ਜਾਂਦਾ, ਨੀਲੇ ਬਾਣੇ ਪਾਏ ਹੈ, ਨਾਲ ਹੋਰ ਵੀ ਉਹਨਾਂ ਦੇ ਸਿੰਘ ਸੂਰਮੇ ਨਾਲ ਹੈ, 6-6 ਫੁੱਟੇ ਕੱਦ ਆ ਉਹਨਾਂ ਦੇ, ਔਰ ਘੋੜੇ ਬੰਨੇ ਆ ਉੱਥੇ ਬਾਗ ਦੇ ਵਿੱਚ, ਘੋੜਿਆਂ ਨੇ ਗਾਹ ਪਾਤਾ ਹੈ ਲਿੱਦ ਕਰ ਕਰਕੇ। ਉੱਥੇ ਖੂਨ ਦੀਆਂ ਨਦੀਆਂ ਵਹੀਆਂ, ਜਾਨਵਰਾਂ ਨੂੰ ਖਤਮ ਕੀਤਾ ਹੈ, ਅੱਗ ਬਾਲ ਕੇ ਉਹਨਾਂ ਨੇ ਧਰੇ ਹੋਏ ਪਦਾਰਥ ਰਹਿਣ ਵਾਸਤੇ ਆਓ। ਉਹ ਦੱਸਿਆ ਚੇਲਿਆਂ ਨੇ, ਉਹਨੂੰ ਕਰੋਹ ਚੜ ਗਿਆ, ਉਹਨੇ ਪੂਰੀ ਵਾਹ ਲਾਈ। ਰਿਧੀਆਂ ਸਿੰਘ ਨੇ ਹੁਕਮ ਕੀਤਾ, ਕਲਾਮ ਬੜੇ, ਜੋ ਉਹਨੇ ਯੋਗ ਸ਼ਕਤੀ ਧਾਰਨ ਕਰੀ ਸੀ ਆਪਣੇ ਗੁਰੂ ਤੋਂ, ਨਾਲੇ ਆਉਂਦਾ ਏ, ਪਰ ਗੁਰੂ ਸਾਹਿਬ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਿਆ। ਮਹਾਰਾਜ ਤਖ਼ਤ ਤੇ ਬੈਠੇ ਹੈ, ਅਡੋਲ ਬੈਠੇ ਹੈ, ਕੋਲੇ ਆ ਕੇ ਕਹਿੰਦਾ ਤੁਸੀਂ ਕੌਣ ਹੋ? ਗੁਰੂ ਸਾਹਿਬ ਨੇ ਨੇਤਰ ਖੋਲੇ, ਕਹਿੰਦੇ ਕੌਣ ਹੈ ਤੂੰ? ਸੰਤ ਹੈ, ਜਿਹੜੇ ਸੰਤ ਹੁੰਦੇ ਉਹਦਾ ਤਰਕਾਲ ਦਰਸ਼ੀ ਹੁੰਦੇ, ਪਤਾ ਹੁੰਦਾ ਅਗਲਾ ਪਿਛਲਾ, ਤੂੰ ਦੇਖ ਲਾ ਜੋਰ, ਤੇਰੀ ਬੰਦਗੀ ਕੀਤੀ ਆ, ਪਤਾ ਕਰ ਕਹੋ ਮੈਂ। ਤਦ ਗੁਰੂ ਸਾਹਿਬ ਬੋਲੇ, ਕਹਿੰਦਾ ਤੁਸੀਂ ਕਿਤੇ ਗੁਰੂ ਗੋਬਿੰਦ ਸਿੰਘ ਤਾਂ ਨਹੀਂ? ਉਹ ਕਹਿੰਦੇ ਮਹਾਰਾਜ, ਕਹਿੰਦੇ ਹਾਂ, ਪਛਾਣ ਆ ਗਈ ਹੁਣ। ਕਹਿੰਦਾ ਤੁਸੀਂ ਮੇਰਾ ਨਿਯਮ ਭੰਗ ਕਰਤਾ ਮੇਰੇ ਡੇਰੇ ਦਾ। ਮਹਾਰਾਜ ਕਹਿੰਦੇ ਕੀ ਕੰਮ ਭੰਗ ਕਰਦਾ? ਕਹਿੰਦੇ ਆਹ ਦੇਖੋ, ਗਾਹ ਪਾਤਾ ਏ, ਖੂਨ ਦੀਆਂ ਨਦੀਆਂ ਵਹੀਆਂ ਹਨ, ਜਾਨਵਰ ਖਤਮ ਕਰਕੇ ਰਿੰਨ ਨੇ ਧਰਤੇ ਹੈ। ਮੈਂ ਤਾਂ ਬੜੀ ਥੋੜੀ ਸਿਫਤ ਸੁਣਦਾ ਸੀ, ਆਹ ਤੁਸੀਂ ਕੀ ਕਰਿਆ? ਗੁਰੂ ਸਾਹਿਬ ਕਹਿੰਦੇ ਤੈਨੂੰ ਆਹ ਨਦੀਆਂ ਖੂਨ ਦੀਆਂ ਵਹੀਆਂ ਤਾਂ ਦਿਸ ਗਈਆਂ, ਜਿਹੜਾ ਪੰਜਾਬ ਦੀ ਧਰਤੀ ਤੇ ਖੂਨ ਡੁੱਲੇ ਤੈਨੂੰ ਉਹ ਨਹੀਂ ਦੱਸਿਆ ਹੈ? ਗੁਰੂ ਸਾਹਿਬ ਸਾਰਾ ਸਾਰਾ ਉਹਨੂੰ ਸੀਨ ਲਿਆਉਂਦੇ, ਉਹਦੇ ਨੇਤਰਾਂ ਦੇ ਮੂਹਰੇ ਸਾਰਾ ਦੱਸਦੇ ਆ ਉਹਨੂੰ, ਵੀ ਕਿਵੇਂ ਸਾਡੇ ਸੂਰਮੇ ਸ਼ਹੀਦ ਹੋਏ, ਭਾਈ ਬਚਿੱਤਰ ਸਿੰਘ ਵਰਗੇ, ਜਿਹੜੇ ਕਿਤੇ ਹਾਥੀਆਂ ਦਾ ਮੁਕਾਬਲਾ ਕਰਦੇ ਸੀਗੇ, ਬੱਬਰ ਯੋਧੇ ਬੱਬਰ ਸ਼ੇਦ, ਉਹ ਅਕਾਲ ਚਲਾਣਾ ਕਰ ਗਏ, ਚਮਕੌਰ ਦੀ ਗੜੀ ਚ ਹੋਰ ਸੂਰਮੇ ਸਿੰਘ, ਸੂਰਮੇ ਸਾਡੇ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਸਾਰਾ ਪਰਿਵਾਰ, ਸੈਂਕੜੇ ਸਾਡੇ ਸਿੰਘ ਸੂਰਮੇ, ਉਹਨਾਂ ਦਾ ਖੂਨ ਡੋਲਿਆ, ਤੈਨੂੰ ਉਹਦੇ ਬਾਰੇ ਨਹੀਂ ਪਤਾ ਹੈ? ਹੁਣ ਗੁਰੂ ਸਾਹਿਬ ਦੱਸਦੇ ਆ, ਉਹ ਸੁਣ ਰਿਹਾ। ਪਰ ਰੱਬ ਮੂਹਰੇ ਬੈਠਾ ਹੋਵੇ ਫਿਰ ਤਾਂ ਸੁਣਨਾ ਹੀ ਬਣਦਾ, ਫਿਰ ਉੱਥੇ ਤਕਰਾਰ ਨਹੀਂ ਹੁੰਦੀ ਹੈ, ਉਹ ਸੁਣੀ ਜਾਂਦਾ। ਉਹਦਾ ਫਿਰ ਜਿਹੜਾ ਸੀ ਹੰਕਾਰ, ਹੰਕੂਰ ਅੰਦਰ ਜਿਹੜਾ ਭਰਿਆ ਸੀ ਉਹਦੇ, ਰਿੱਧੀਆਂ ਸਿੱਧੀਆਂ ਕਰਕੇ ਸਾਰਾ ਧਾਨ ਕਰੀ ਬੈਠਾ ਸੀ, ਇੱਕ ਪਾਸੇ ਹੋ ਗਿਆ, ਸ਼ਾਂਤ ਹੋ ਗਿਆ। ਬਾਜਾਂ ਵਾਲੇ ਗੁਰੂ ਨੂੰ ਕਹਿੰਦਾ, ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਕਿਰਪਾ ਕਰੋ ਮੇਰੇ ਤੇ, ਆਪਣਾ ਬੰਦਾ ਬਣਾਓ। ਗੁਰੂ ਸਾਹਿਬ ਕਹਿੰਦੇ, ਸਭ ਤੋਂ ਪਹਿਲਾਂ ਤੂੰ ਅੰਮ੍ਰਿਤ ਛਕ ਲਾ, ਅੰਮ੍ਰਿਤ ਖੰਡੇ ਬਾਟੇ ਦੀ ਪਹੌੜ। ਉਹ ਬੰਦਾ, ਉਹ ਆਪਣਾ ਮਾਧੋ ਦਾਸ ਕਹਿੰਦਾ ਜੀ, ਉਹ ਕੀ ਹੁੰਦਾ ਹੈ? ਹੁਣ ਜਦੋਂ ਬਾਜਾਂ ਵਾਲੇ ਸਤਿਗੁਰੂ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਾਰੀਆਂ ਸਿੱਖ ਸੰਗਤਾਂ ਨੂੰ ਖੰਡੇ ਬਾਟੇ ਦੀ ਪਹੁਲ ਛਕਾਈ ਨੇ, ਬਾਟਾ ਤਿਆਰ ਕਰਤਾ, ਤੇ ਜਿਹੜਾ ਸੀਗਾ 2-3 ਰਾਜੇ ਭੀਮ ਚੰਦ ਵਰਗੇ ਗੁਰੂ ਸਾਹਿਬ ਦੇ ਕੋਲੇ ਆਏ, ਗੁਰੂ ਸਾਹਿਬ ਨੇ ਆਪਦੇ ਕੋਲੇ ਬਿਠਾਇਆ, ਸਤਿਕਾਰ ਦਿੱਤਾ ਵੀ ਰਾਜੇ ਹੈ। ਉਹ ਰਾਜੇ ਕਹਿੰਦੇ, ਸਾਨੂੰ ਪਤਾ ਲੱਗਿਆ ਗੁਰੂ ਜੀ ਤੁਸੀਂ ਖੰਡੇ ਬਾਟੇ ਦੀ ਪਹੁਲ ਛਕਾਈ, ਅੰਮ੍ਰਿਤ ਛਕਾਇਆ, ਇਹ ਕੋਈ ਵੱਖਰਾ ਹੀ ਬਾਟਾ ਹੈ? ਮਹਾਰਾਜ ਕਹਿੰਦੇ, ਹਾਂ ਵੱਖਰਾ, ਜੋਸ਼ ਪੂਰਾ ਹੁੰਦਾ, ਜਿਹੜਾ 5 ਘੁੱਟ ਅੰਮ੍ਰਿਤ ਦੀ ਛਕ ਲੈਂਦਾ ਉਹ ਅਮਰ ਹੋ ਜਾਂਦਾ। ਮਹਾਰਾਜ ਕਹਿੰਦੇ, ਛਕਣਾ ਤੁਸੀਂ?
1: ਰਾਜਾ ਨੂੰ ਕਹਿੰਦੇ ਉਹ ਕਹਿੰਦੇ ਛਕਾ ਦਿਓ, ਪਰ ਸਾਡੀ ਇੱਕ ਅਰਜ ਹੈ, ਸਾਡੇ ਵਾਸਤੇ ਵੱਖਰਾ ਬਾਟਾ ਤਿਆਰ ਕਰੋ, ਅਸੀਂ ਉੱਚ ਜਾਤੀਆਂ ਵਾਲੇ ਰਾਜੇ ਹਾਂ,
0: ਤੁਸੀਂ ਤਾਂ ਇੱਕੋ ਬਾਟੇ ਵਿੱਚ ਸਾਰਿਆਂ ਨੂੰ ਛਕਾਈ ਜਾਂਦੇ ਹੋ ਇੱਕੋ ਬਾਟੇ ਦੇ ਵਿੱਚ। ਮਹਾਰਾਜ ਕਹਿੰਦੇ ਗਲਤ ਹੈ, ਚਾਹੇ ਕਿੰਨੇ ਵੀ ਤੁਸੀਂ ਉੱਚੀ ਜਾਤੀ ਦੇ ਹੋਵੋ, ਚਾਹੇ ਤੁਸੀਂ ਰਾਜੇ ਹੋ ਆਪਦੇ ਆਪ ਨੂੰ ਕਹਾਉਣੇ, ਪਰ ਮੈਂ ਇੱਥੇ ਦਰਾਇਤ ਨਹੀਂ ਕਰਨੀ, ਦਰਾਂਝਾ ਨਹੀਂ ਕਰਨਾ ਕਿਸੇ ਨਾਲ, ਭੇਦ ਭਾਵ ਨਹੀਂ ਕਰਨੀ, ਹੀਨ ਭਾਵਨਾ ਨਾ ਆਵੇ ਵੀ ਉੱਚ ਜਾਤੀ ਵਾਲੇ ਉਹਨਾਂ ਵਾਸਤੇ ਵੱਖਰਾ ਵੱਟ ਹੈ, ਗਰੀਬਾਂ ਵਾਸਤੇ ਵੱਖਰਾ ਵੱਟ ਹੈ। ਮਹਾਰਾਜ ਕਹਿੰਦੇ ਇੱਕੋ ਹੀ ਵੱਟ ਹੈ, ਖੰਡੇ ਦਾ ਇੱਕੋ ਹੀ ਵੱਟ ਹੈ, ਉਹਦੇ ਵਿੱਚ ਹੀ ਉਹੀ ਛਕਣਾ ਪੈਣਾ ਤੁਹਾਨੂੰ, ਜਾਣਾ ਤਾਂ ਜਾਓ। ਕਹਿੰਦੇ ਅਸੀਂ ਨਹੀਂ ਛਕਣਾ, ਕਹਿੰਦੇ ਜਾਓ ਫਿਰ, ਨਹੀਂ ਛਕਣਾ ਤਾਂ। ਬਾਜਾਂ ਵਾਲੇ ਸਤਿਗੁਰੂ ਸੰਤ ਮਾਧੋ ਦਾਸ ਨੂੰ ਕਹਿੰਦੇ ਪਹਿਲਾਂ ਅੰਮ੍ਰਿਤ ਛਕ ਲਾ, ਉਹ ਕਹਿੰਦਾ ਜੀ ਅੰਮ੍ਰਿਤ ਕੀ ਹੁੰਦਾ? ਮਹਾਰਾਜ ਕਹਿੰਦੇ ਅੰਮ੍ਰਿਤ ਸ਼ਬਦ ਦੇ ਨਾਲੋਂ ਆੜਾ ਘੱਟ ਦਿਓ ਮੂਹਰੋਂ, ਪਿੱਛੇ ਮ੍ਰਿਤੂ ਸ਼ਬਦ ਰਹਿ ਗਿਆ। ਜਿਹਨੇ ਖੰਡੇ ਬਾਟੇ ਦੀ ਪਹੁਲ ਨਹੀਂ ਛਕੀ, ਬਾਜਾਂ ਵਾਲੇ ਗੁਰੂ ਦਾ ਅੰਮ੍ਰਿਤ ਨਹੀਂ ਛਕਿਆ, ਉਹ ਮੋਇਆਂ ਦੇ ਬਰਾਬਰ ਹੈ, ਮਰਿਆ ਸਮਾਨ ਹੈ। ਮਹਾਰਾਜ ਕਹਿੰਦੇ ਧਰਗਾ ਉਹਨਾਂ ਦਾ ਜਿਹਨਾਂ ਨੇ ਖੰਡੇ ਬਾਟੇ ਦੀ ਪਹੁਲ ਨਹੀਂ ਛਕੀ। ਹੁਣ ਗੁਰੂ ਸਾਹਿਬ ਕਿਰਪਾ ਕਰ ਰਹੇ ਹੈ, ਉਹ ਕਹਿੰਦਾ ਮਹਾਰਾਜ ਮੇਰੇ ਤੇ ਵੀ ਕਿਰਪਾ ਕਰ ਲਓ, ਮੇਰੇ ਦੇ ਚੇਲੇ ਹੈ, ਆ ਚੇਲੇ ਆ ਨਾ ਮੇਰੇ, ਇਹਨਾਂ ਨੂੰ ਵੀ ਆਪਣੇ ਸਿੱਖ ਬਣਾ ਲਓ, ਮੈਨੂੰ ਵੀ ਆਪਣਾ ਸਿੱਖ ਬਣਾ ਲਓ, ਮੇਰੇ ਤੇ ਕਿਰਪਾ ਕਰ ਦਿਓ, ਸਾਨੂੰ ਸਾਰਿਆਂ ਨੂੰ ਖੰਡੇ ਬਾਟੇ ਦੀ ਪਹੁਲ ਛਕਾਓ। ਹੁਣ ਬਾਜਾਂ ਵਾਲੇ ਸਤਿਗੁਰੂ ਤਕਦੀਰਾਂ ਬਦਲਦੇ ਆ, ਉਹਦੀਆਂ ਮੰਦੀਆਂ, ਜੋ ਉਹਨੇ ਕਰਤਾ ਸੋ ਕਰਤਾ, ਹੁਣ ਅਗਲਾ ਮਾਰਗ ਸਾਫ ਕਰ ਰਹੇ ਹੈ। ਬਾਜਾਂ ਵਾਲੇ ਸਤਿਗੁਰੂ ਸੰਤ ਮਾਧੋ ਦਾਸ ਨੂੰ ਖੰਡੇ ਬਾਟੇ ਦੀ ਪਹੁਲ ਛਕਾ ਕੇ ਸੰਤ ਮਾਧੋ ਦਾਸ ਤੋਂ ਆਪਣਾ ਬੰਦਾ ਬੰਦਾ ਸਿੰਘ ਬਣਾ ਰਹੇ ਹੈ, ਉਹਦੇ ਸੇਵਕਾਂ ਨੂੰ ਅੰਮ੍ਰਿਤ ਛਕਾ ਕੇ, ਜਿਵੇਂ ਕਿਰਪਾ ਕਰ ਰਹੇ ਮੇਰੇ ਸਾਥੀ ਬਿਆਨ,

0: ਸਜ ਗਿਆ ਮਾਂ ਤੋਂ ਦਾਸ ਬਰਾਗੀ ਅੰਮ੍ਰਿਤ ਸੱਕ ਕੇ ਸਿੰਘ ਸਜ ਗਿਆ ਮਾਂ ਤੋਂ ਦਾਸ ਬਰਾਗੀ ਅੰਮ੍ਰਿਤ ਸੱਕ ਕੇ ਸਿੰਘ ਸਜ ਗਿਆ ਮਾਂ ਤੋਂ ਦਾਸ ਬਰਾਗੀ
1: ਅੰਮ੍ਰਿਤ ਛਕ ਕੇ ਸਿੰਘ ਬਣ ਗਿਆ ਮਾਧੋ ਦਾਸ ਬੈਰਾਗੀ। ਗੁਰੂ ਸਾਹਿਬ ਨੇ ਕਿਰਪਾ ਕੀਤੀ ਆ। ਜਿਹੜਾ ਰਿੱਧੀਆਂ ਸਿੱਧੀਆਂ ਦੇ ਵਿੱਚ ਗਲਤਾਨ ਸੀਗਾ ਵੀ ਮੈਂ ਰਿੱਧੀਆਂ ਸਿੱਧੀਆਂ ਮੇਰੇ ਕੋਲ, ਇਹ ਰਿੱਧੀਆਂ ਸਿੱਧੀਆਂ ਸੁੱਖ ਆਰਾਮ ਦਿੰਦੀਆਂ ਹਨ, ਪਰ ਜਿਹੜਾ ਗੁਰੂ ਵਾਲਾ ਬਣ ਜਾਂਦਾ ਨੌ ਰਿੱਧਾਂ 18 ਸਿੱਧਾਂ ਉਹਦੇ ਚਰਨਾਂ 'ਚ ਹੁੰਦੀਆਂ, ਗੁਰੂ ਦੇ ਸਿੱਖਾਂ 'ਚ, ਗੁਰੂ ਦੇ ਸਿੰਘਾਂ 'ਚ। ਗੁਰੂ ਸਾਹਿਬ ਕਿਰਪਾ ਕਰਦੇ ਆ। ਭਾਈ ਲਹਿਣਾ ਜੀ, ਮੈਂ ਇੱਕ ਵਾਰੀ ਇੱਕ ਸਿਰਲੇਖ ਪੜ੍ਹਿਆ ਆਰਟੀਕਲ, ਭਾਈ ਲਹਿਣਾ ਜੀ ਘੋੜੇ ਤੇ ਸਵਾਰ ਹੋ ਕੇ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਹੁੰਦੇ। ਗੁਰੂ ਨਾਨਕ ਮਹਾਰਾਜ ਕਰਤਾਰਪੁਰ ਦੀ ਧਰਤੀ ਤੇ ਆ, ਜਿਸ ਦੇਵੀ ਦੇ ਦਰਸ਼ਨ ਕਰਨ ਜਾਂਦੇ ਹੁੰਦੇ ਉਹ ਦੇਵੀ ਨੇ ਰਾਜ ਦਰਸ਼ਨ ਦਿੱਤੇ ਭਾਈ ਲਹਿਣਾ ਜੀ ਨੂੰ। ਘੋੜੀ ਤੋਂ ਥੱਲੇ ਉਤਰੇ ਆ, ਨਮਸਕਾਰ ਕਰਦਾ, ਕਹਿੰਦਾ ਦੇਵੀ ਜੀ ਕਿੱਧਰ ਚੱਲਿਓ, ਮੈਂ ਤਾਂ ਤੁਹਾਡੇ ਦਰਸ਼ਨਾਂ ਨੂੰ ਜਾ ਰਿਹਾ ਸੀ। ਉਹ ਦੇਵੀ ਕਹਿੰਦੀ ਮੈਂ ਚੱਲੀ ਹਾਂ ਗੁਰੂ ਨਾਨਕ ਦੇ ਦਰ ਤੇ। ਭਾਈ ਲਹਿਣਾ ਜੀ ਕਹਿੰਦੇ ਜਿਸ ਦੇਵੀ ਨੂੰ ਮੈਂ ਮੰਨਦਾ ਉਹ ਤੋਂ ਵੱਡੇ ਵੀ ਕੋਈ ਹੈਗਾ ਹੈ? ਉਹ ਕਹਿੰਦੀ ਜੀ ਤੁਸੀਂ ਗੁਰੂ ਨਾਨਕ ਦੇ ਦਰ ਤੇ ਕੀ ਕਰਨ ਚੱਲੇ ਹੋ? ਭਾਈ ਲਹਿਣਾ ਜੀ ਕਹਿੰਦੇ ਹੋ ਦੇਵੀ ਨੂੰ, ਕਹਿੰਦੀ ਜਿਹੜੇ ਮੇਰੀ ਸੰਗਤ ਆ ਮੇਰੇ ਕੋਲ ਆ ਕੇ ਕੋਈ ਧਨ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਦੌਲਤ ਮੰਗਦਾ, ਕੋਈ ਸ਼ੋਹਰਤ ਮੰਗਦਾ, ਕੋਈ ਇੱਜ਼ਤ ਮੰਗਦਾ, ਮੈਥੋਂ ਦੁਨਿਆਵੀ ਚੀਜ਼ਾਂ ਮੰਗਦੇ ਆ, ਮੈਂ ਗੁਰੂ ਨਾਨਕ ਦੇ ਦਰ ਤੇ ਝਾੜੂ ਲਾ ਕੇ ਉੱਥੋਂ ਇਹ ਪ੍ਰਾਪਤ ਕਰਕੇ ਲੈ ਕੇ ਆਉਣੀ ਹੈ, ਫਿਰ ਆਪਦੇ ਜਿਹੜੇ ਮੇਰੀ ਸੰਗਤ ਹੈ ਮੈਂ ਉਹਨਾਂ ਦੇ ਵਿੱਚ ਵੰਡਦੀ ਹੈ। ਆਏ ਫਿਰ ਤਮਾ ਲੱਗ ਗਈ ਵੀ ਜਿਹਨੂੰ ਮੈਂ ਮੰਨਦਾ ਉਹ ਤੋਂ ਵੀ ਵੱਡਾ ਕੋਈ ਹੈ, ਤਾਂ ਹੀ ਫਿਰ ਗਿਆ ਨਾ ਉਹ ਖਹਿੜਾ ਛੱਡ ਕੇ। ਗੁਰੂ ਸਾਹਿਬ ਨੇ ਕਿਰਪਾ ਕਰਨੀ ਸੀ, ਫਿਰ ਗੁਰੂ ਨਾਨਕ ਮਹਾਰਾਜ ਦੇ ਚਰਨਾਂ 'ਚ ਗਏ ਭਾਈ ਲਹਿਣਾ ਜੀ, ਫਿਰ ਤਾਂ ਕਿਰਪਾ ਕਰਤੀ ਹੈ। ਨੌ ਰਿੱਧਾਂ 18 ਸਿੱਧਾਂ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਇਹਦੇ ਨਾਲ ਇੱਕ ਸੁਖਰਾਮ ਵੀ ਮਿਲਦਾ, ਉਹਦੇ ਵਿੱਚ ਬੰਦਾ ਭਰਮ ਜਾਂਦਾ ਹੈ। ਜੇ ਤਾਂ ਗੁਰੂ ਚੇਤੇ ਰਹੇ ਹਰ ਪਲ ਹਰ ਸਮਾਂ ਹਰ ਘੜੀ ਪਿਆਰੇ ਦੀ ਯਾਦ ਆਵੇ, ਯਾਦ ਆਪਾਂ ਹੁਣ ਯਾਦ ਵਿੱਚ ਬੈਠੇ ਹਾਂ, ਗੁਰੂ ਸਾਹਿਬ ਫਿਰ ਕਿਰਪਾ ਕਰਦੇ ਆ, ਫਿਰ ਭਜਨੀਕ ਬਣਦਾ ਖਾਲੀ ਭਰ ਜਿਹੜੇ ਭਾਂਡੇ ਹੈ ਗੁਰੂ ਸਾਹਿਬ ਉਹ 'ਚ ਦਾਤਾਂ ਪਾਉਂਦਾ ਏ ਸੇਵਾ ਸਿਮਰਨ ਦੀਆਂ ਬੰਦਗੀ ਦੀਆਂ, ਫਿਰ ਭਾਂਡਾ ਭਰਦਾ ਵੀ ਜਿਹੜਾ ਮੇਰਾ ਸਿੱਖ ਹੈ ਕਿਸੇ ਗੱਲੋਂ ਵੀ ਘੱਟ ਨਾ ਰਹਿ ਜਾਵੇ, ਇਹਨੂੰ ਸਲੂਟ ਇੱਥੇ ਵੀ ਪੈਣ ਤੇ ਗਾਂ ਵੀ ਸਲੂਟ ਵੱਜਣ ਵੀ ਇਹ ਬਾਜਾਂ ਵਾਲੇ ਗੁਰੂ ਦਾ ਸਿੰਘ ਹੈ, ਉਹਦਾ ਗੁਰੂ ਆਇਆ ਹੈ। ਗੁਰੂ ਸਾਹਿਬ ਐਂ ਕਿਰਪਾ ਕਰਦੇ ਆ। ਸੰਤ ਮਾਧਵ ਦਾਸ ਦੀ ਕਿਸਮਤ ਬਦਲਤੀ ਹੈ, ਉਹਦਾ ਬਦਲਣ ਵਾਲਾ ਹੈ ਕਿਸਮਤ, ਉਹ ਤਕਦੀਰਾਂ ਬਦਲਦੀਆਂ ਗੁਰੂ ਦੇ ਚਰਨਾਂ ਚ ਆ ਕੇ, ਔਰ ਲਿਖਣ ਕਾਲ ਲਿਖਤਾ ਵੀ ਗੁਰੂ ਸਾਹਿਬ, ਕਰਤਾ ਪੁਰਖ ਵੀ ਆਪ ਹੈ, ਇੱਥੇ ਵੀ ਉਹ ਲੱਗਦਾ ਤੇ ਉੱਥੇ ਵੀ ਉਹ ਲੱਗਦਾ ਦਰਗਾਹ ਦੇ ਵਿੱਚ, ਮਾਫ ਕਰਿਓ, ਗੁਰੂ ਸਾਹਿਬ ਕਿਰਪਾ ਕਰ ਰਹੇ ਆ ਉਹਦੇ ਉੱਪਰ, ਮੰਦੀਆਂ ਤਕਦੀਰਾਂ ਬਦਲਤੀਆਂ, ਉਹ ਝੋਲੀ ਅੱਡ ਕੇ ਖੈਰ ਮੰਗਦਾ ਔਰ ਭੁੱਲਾਂ ਬਖਸ਼ਾਉਂਦਾ, ਕਹਿੰਦਾ ਮਹਾਰਾਜ ਮੈਂ ਆਪਦੀ ਸ਼ਕਤੀ ਐਵੇਂ ਅਜਾਈ ਕਰਤੀ। ਰੱਬ ਦੇ ਪਿਆਰਿਆਂ ਨੂੰ, ਸੰਤਾਂ ਮਹਾਂਪੁਰਸ਼ਾਂ ਨੂੰ ਆਪਦੇ ਪਲੰਘ ਤੇ ਬਿਠਾਉਂਦਾ ਔਰ ਕਲਾਮ ਪੜ੍ਹਦਾ, ਉਹਨਾਂ ਨੂੰ ਥੱਲੇ ਸਿੱਟਦਾ, ਪਲੰਘ ਉੱਤੇ ਹੋ ਜਾਂਦਾ, ਮੈਂ ਬੇਇੱਜ਼ਤੀ ਕਰਦਾ ਔਰ ਠਹਾਕੇ ਲਾ ਕੇ ਅਸੀਂ ਹੱਸਦੇ, ਔਰ ਜਿਹੜੇ ਸਾਨੂੰ ਚੜਾਵਾ ਚੜਾਉਂਦੇ ਮੁੱਠਾ ਉਹਨਾਂ ਦੀਆਂ ਅਰਦਾਸਾਂ ਕਰਦੇ ਵੀ ਤੁਸੀਂ ਹੋਰ ਵਧੋ ਫੁੱਲੋ, ਗਰੀਬਾਂ ਨੂੰ ਅਸੀਂ ਐਂ ਤੰਗ ਕਰਦੇ। ਮਹਾਰਾਜ ਬਹੁਤ ਭੁੱਲਾਂ ਹੋ ਗਈਆਂ, ਬਹੁਤ ਗਲਤੀਆਂ ਹੋ ਗਈਆਂ, ਮੈਨੂੰ ਇਹਦਾ ਭੇਦ ਹੀ ਨਹੀਂ ਆਇਆ ਵੀ ਇਹ ਗਲਤ ਹੋ ਰਿਹਾ ਹੈ। ਹੁਣ ਤੁਸੀਂ ਤਾਂ ਖਾਨਾ ਹੀ ਸਾਫ਼ ਕਰਤਾ, ਕਬਾੜ ਹੀ ਖੋਲਤੇ ਆ, ਆਤਮਾ ਨਿਰਮਲ ਹੋ ਗਈ ਆ, ਮਨ ਨੀਵਾਂ ਹੋ ਗਿਆ, ਮਤ ਉੱਚੀ ਹੋ ਗਈ ਤੁਹਾਡੀ ਕਿਰਪਾ ਦੇ ਨਾਲ। ਮਹਾਰਾਜ ਹੁਣ ਤਾਂ ਇਤਿਹਾਸ ਸੁਣਦੇ ਆ, ਸਾਖੀਆਂ ਸੁਣਦੇ ਆ, ਸਤਸੰਗ ਕਰਦੇ ਆ, ਬਾਣੀ ਪੜ੍ਹਦੇ ਆ, ਬਾਣੀ ਤੇ ਬਾਣੇ ਦੇ ਧਾਰਨੀ ਹੋ ਰਹੇ ਆ ਤੁਹਾਡੀ ਕਿਰਪਾ ਦੇ ਨਾਲ। ਗੁਰੂ ਸਾਹਿਬ ਕਿਰਪਾ ਕਰ ਰਹੇ, ਉਹਦਾ ਮਨ ਬਦਲ ਰਹੇ ਹੈ ਨਾ, ਜਿਹੜੀ ਕੋਈ ਵਿੱਚ ਸੀਗੀ ਮਾੜੀ ਮੋਟੀ ਕਸਰ ਹਉਮੈ ਵਾਲੀ, ਕਿਉਂਕਿ ਹਮੀ ਦੇ ਹਿਮਾਲੇ ਉਸਰ ਜਾਂਦੇ ਆ, ਹਮੀ ਕਹਿੰਦੇ ਹੰਕਾਰ ਨੂੰ, ਜੇ ਹਮੀ ਦੇ ਹਿਮਾਲੇ ਅੰਦਰ ਉਸਰ ਜਾਣ, ਕਈ ਵਾਰੀ ਗੁਰੂ ਸਾਰਾ ਕੁਝ ਦੇ ਦਿੰਦਾ, ਦੇ ਕੇ ਫਿਰ ਟੋਹ ਕੇ ਦੇਖਦਾ ਹੈ ਵੀ ਇਹਦਾ ਭਾਂਡਾ ਤਾਂ ਭਰਤਾ ਹੈ, ਇਹਨੂੰ ਕਿਤੇ ਹੋਮੇ ਤਾਂ ਨਹੀਂ ਹੋ ਗਈ, ਇਹਨੂੰ ਕਿਤੇ ਮਾਨਤਾ ਨਹੀਂ ਆ ਗਈ, ਵੀ ਮੇਰੇ ਜੈੜ ਤਾਂ ਕੋਈ ਨਹੀਂ ਹੈ, ਮੈਂ ਤਾਂ ਐਂ ਤੁਰੂੰਗਾ ਵੀ ਮੇਰੇ ਤਾਂ ਸਮਾਨ ਕੋਈ ਨਹੀਂ ਹੈ, ਸਭ ਮੈਥੋਂ ਥੱਲੇ ਹਨ। ਗੁਰੂ ਪੈਰ ਪੈਰ ਤੇ ਆਪਦੇ ਸਿੱਖਾਂ ਨੂੰ ਪਰਖਦਾ, ਕਹਿੰਦਾ ਭਗਤੀ ਦੇ ਸੂਰਮ ਗਤੀ ਦੇ ਸਿੱਖੀ ਦੇ ਮਾਰਗ ਦੇ ਪੇਪਰ ਪੈਂਦੇ ਹਨ ਔਰ ਗੁਰੂ ਪਾਉਂਦਾ, ਔਰ ਗੁਰੂ ਦੇ ਪੇਪਰਾਂ 'ਚ ਗੁਰੂ ਨੇ ਪਾਸ ਕਰਨਾ, ਮਤ ਸੋਚੋ ਕੋਈ ਪਾਸ ਹੋ ਜਾਊਗਾ। ਹੁਣ ਗੁਰੂ ਸਾਹਿਬ ਉਹ 'ਚ ਉਹ ਜੋਸ਼ ਭਰ ਰਹੇ ਹੈ, ਉਹ ਕਿਰਪਾ ਕਰ ਰਹੇ ਆ, ਉਹਦੀ ਦੇਹੀ ਨੂੰ ਸ਼ਿੰਗਾਰ ਰਹੇ ਹੈ ਬਾਜਾਂ ਵਾਲੇ ਸਤਿਗੁਰੂ, ਆਪਣਾ ਬੰਦਾ ਬਣਾ ਲਿਆ ਬੰਦਾ ਸਿੰਘ, ਔਰ ਖਿਤਾਬ ਦਿੱਤਾ ਬਹਾਦਰੀ ਦਾ, ਬੰਦਾ ਸਿੰਘ ਬਹਾਦਰ। एक तो मीरी पीर के मालिक श्री गुरु हरगोबिंद साहब महाराज ने नवाजा सीगा भाई बिधी चंद उन्होंने भी बहादुरी का खिताब दिया बहादुर बाबा बिधी चंद। एक बाजा वाले गुरु ने कृपा की है बहादुरी का खिताब दे रहे बंदा सिंह बहादुर कृपा कर रहे है। सो प्यारे खालसा जी हुण बंदा सिंह बहादुर कहिंदा सच्चे पातशाह मेरे ते कृपा करो मैनू पंजाब नू तोरो मैनू नवाजो मैं उत्थे जावां बदला लवां मेरा खून खौल रहा है तुसीं कृपा करती है खंडे बाटे दी इहो जी पौल छकाई है मेरा रोम रोम थोड़ा कर्जदार है तुसीं कृपा करो मैनू तोरो पंजाब नू। महाराज कहिंदा मैं साडे कोल बहि जा इत्थे साडियां दो गल्लां सुन ला भेजांगे तेथों सेवा बहुत लैणी है तेथों। महाराज कहिंदे हुण बंदा सिंह बहादुर नूं अपने प्यारे सिख नूं उहदे जिहड़े चेले सी उहनां नूं सिंह बना के कोले बिठा के दो गल्लां करदे कहिंदे बंदा सिंह बहादुरी दा खिताब तैनूं देता तेथों मैं कुछ भी लुको के नहीं रखिया चार पुत मैं वारते है सारे संसार तो सारे जहान तो आ मेरा पंजवां पुत जिहड़ा वीर खालसा कुंडलिंगा साहिब है खालसा अजर ते अमर है मेरे सिखां नूं सिंघां नूं सूरमियां नूं सिखां नूं मुकाउण वाले आप मुक गए ते मुक जाणगे जिहड़ा खालसे नूं खत्म करन दी कोशिश करू आप फना हो जू आप खत्म हो जूगा। महाराज कहिंदे साडी नसीहत है तैनूं सिख्या दे रहे हैं जिवें मापे बच्चों नूं सिख्या देंदे कोल बिठा के बच्चे बच्चियां नूं आ नसीहत आ साडी आ संस्कार भरदे है हुण दशमेश पिता बाजां वाले सतगुरु कोले बिठा के बंदा सिंह बहादुर नूं जिवें कहिंदे है मेरे साथी बयान।

ਵਾਲੇ ਸਤਿਗੁਰੂ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਸਾਡੀ ਨਸੀਹਤ ਹੈ, ਅਸੀਂ ਤੈਨੂੰ ਸਮਝਾ ਰਹੇ ਹਾਂ, ਜਿਹੜੀ ਸਿੱਖਿਆ ਤੈਨੂੰ ਦੇ ਰਹੇ ਹਾਂ ਇਹ ਤੇ ਪਹਿਰਾ ਦੇਣਾ, ਅਮਲ ਕਰਨਾ, ਇਹ ਭੁੱਲਣਾ ਨਹੀਂ ਹੈ। ਦੇਖੋ ਗੁਰੂ ਸਾਹਿਬ ਤਾਂ ਨਵਾਜਦਾ, ਕਿਰਪਾ ਕਰਦਾ ਹੈ। ਰਾਮ ਰਾਏ ਦੇਹਰਾਦੂਨ ਬੈਠਾ ਏ, ਗੁਰੂ ਸਾਹਿਬ ਨੇ ਕਿਰਪਾ ਕੀਤੀ, 72 ਕਲਾ ਸੰਪੂਰਨ ਕਰਕੇ ਭੇਜਿਆ ਔਰੰਗਜ਼ੇਬ ਦੇ ਦਰਬਾਰ ਚ, ਕਹਿੰਦੇ ਜਾ ਕੇ ਉਹਦੇ ਭਰਮ ਦੂਰ ਕਰ। ਉਹਨਾਂ ਦੇ ਮਨ ਚ ਇਹੀ ਹੈ ਵੀ ਜਿਹੜੀ ਇਹ ਬਾਣੀ ਹੈ ਧਰੋ ਦਰਗਾਹ ਚੋਂ ਆਈ ਹੈ, ਮੁਸਲਮਾਨਾਂ ਦੇ, ਪਠਾਣਾ ਦੇ, ਮੁਹੰਮਦ ਸਾਹਿਬ ਦੇ ਖਿਲਾਫ ਹੈ, ਕੂੜ ਪ੍ਰਚਾਰ ਲਿਖਿਆ ਹੋਇਆ। ਮਹਾਰਾਜ ਕਹਿੰਦੇ ਸਾਰੇ ਉਹਨਾਂ ਦੇ ਭਰਮ ਨਿਵਾਰ ਦੇ ਕੇ ਨਾ। ਰਾਮ ਰਾਏ ਨੂੰ ਸਾਰਾ 16 ਕਲਾ ਸੰਪੂਰਨ ਕਰਕੇ 72 ਕਲਾ ਦੇ ਕੇ ਭੇਜਿਆ। ਉੱਥੇ ਕਹਿੰਦੇ ਜਾ, ਜਦੋਂ ਉੱਥੇ ਗਿਆ ਰਾਮ ਰਾਏ, ਉਹਨਾਂ ਨੇ ਭਰਮਾ ਲਿਆ ਏ, ਮਿੱਠੀਆਂ ਮਿੱਠੀਆਂ ਗੱਲਾਂ ਕਰਨ ਲੱਗ ਗਏ ਆ। ਉਹਨੂੰ ਆਏ ਸੀ ਵੀ ਗੱਦੀ ਮੈਨੂੰ ਮਿਲਣੀ ਚਾਹੀਦੀ, ਵੱਡਾ ਮੈਂ ਆ, ਮਿਲ ਗਈ ਛੋਟੇ ਨੂੰ, ਹੈ ਹੱਕ ਤਾਂ ਮੇਰਾ ਬਣਦਾ। ਉਹ ਉਹਨਾਂ ਦੇ ਉਹਨਾਂ ਦੀ ਗੱਲ ਕਰਨ ਲੱਗਿਆ, ਕਹਿੰਦਾ ਨਹੀਂ ਜੀ, ਸਾਡੇ ਵਡੇਰਿਆਂ ਤੋਂ ਗਲਤੀ ਹੋ ਗਈ ਹੈ, ਵੀ ਮਿੱਟੀ ਬੇਈਮਾਨ ਕੀ ਲਿਖਣਾ ਸੀਗਾ, ਮਿੱਟੀ ਮੁਸਲਮਾਨ ਕੀ ਨਹੀਂ ਹੈ, ਮਿੱਟੀ ਬੇਈਮਾਨ ਕੀ ਪੇੜੇ ਪਈ ਘੁਮਿਆਰ। ਉਹਨੇ ਤੁਕ ਬਦਲਤੀ ਹੈ ਤੇ ਦੱਸਤਾ ਜਾ ਕੇ ਸਿੱਖਾਂ ਨੇ ਮਹਾਰਾਜ ਨੂੰ ਵੀ ਤੁਹਾਡੇ ਪੁੱਤਰ ਨੇ ਗੁਰਬਾਣੀ ਦੀ ਤੁਕ ਬਦਲਤੀ। ਗੁਰੂ ਸਾਹਿਬ ਬੜੇ ਨਾਰਾਜ਼ ਹੋਏ, ਕਹਿੰਦੇ ਸਾਡੇ ਮੱਥੇ ਨਾਲ ਨੂੰ ਜਾ ਇੱਥੋਂ, ਭਾਜਾ ਕਰਾਂ ਛੋ। ਉਹ ਇਹ ਧੁਰ ਕੀ ਬਾਣੀ ਹੈ, ਸਿਹਾਰੀ ਵਿਹਾਰੀ ਕੰਨਾ ਬਿੰਦੀ ਅਧਕ, ਇੱਕ ਵੀ ਸ਼ਬਦ ਨਹੀਂ ਬਦਲਿਆ ਜਾ ਸਕਦਾ, ਜੋ ਗੁਰੂਆਂ ਨੇ ਲਿਖਤਾ ਉਹ ਤਾਂ ਅਥਾਹ ਹੈ, ਇਹ ਆਪਾਂ ਕਿਵੇਂ ਬਦਲ ਦਾਂਗੇ। ਦੇਖੋ ਹੁਣ ਗੁਰੂ ਪੁੱਤਰ ਪ੍ਰਿਥੀ ਚੰਦ ਉਹਦਾ ਪੁੱਤਰ ਮਿਹਰਬਾਨ, ਰਾਮ ਰਾਏ ਹੋ ਗਿਆ, ਧੀਰ ਮੱਲੀਏ ਹੋ ਗਏ, ਸਾਰੇ ਗੁਰੂ ਪੁੱਤਰ ਹੀ ਹੈ। ਔਰ ਗੁਰੂ ਘਰ ਦੇ ਨਾਲ ਇਹਨਾਂ ਨੇ ਬਗਦੋਈ ਕੀਤੀ, ਵੈਰ ਕੀਤੀ, ਈਰਖਾ ਕੀਤੀ, ਲਾਹਨਤਾਂ ਪੈ ਰਹੀਆਂ ਹਨ ਇਹਨਾਂ ਨੂੰ, ਚਾਹੇ ਗੁਰੂ ਪੁੱਤਰ ਹੋ ਕੇ। ਫਿਰ ਵੀ ਇਹਨਾਂ ਨੂੰ ਅਕਲ ਆਈ, ਗੱਦੀ ਦੇ ਤਾਂ ਉਹੀ ਆਉਂਦਾ ਜਿਹੜਾ ਉਹਦੇ ਲਾਇਕ ਹੋਵੇ। ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਰਗ ਜਦ ਉਹਨੇ ਸੱਚਖੰਡ ਜਾਣ ਦੇ ਤਿਆਰੇ ਕਰੇ ਨਾ, ਤਿੰਨੇ ਮਾਤਾਵਾਂ ਸੱਦੀਆਂ, ਤਿੰਨੇ ਮਹਿਲ, ਉਹਨਾਂ ਦੇ ਵਿਚਾਰ ਜਾਣੇ ਅੱਡ ਵੀ ਕਿਹਨੂੰ ਗੱਦੀ ਦੇਈਏ। ਮਾਤਾ ਨਾਨਕੀ ਜੀ ਜਿਹਦੇ ਪੁੱਤਰ ਹੈ ਤੇਗ ਬਹਾਦਰ ਜੀ, ਮਾਤਾ ਨਾਨਕੀ ਜੀ ਕਹਿੰਦੇ ਸੱਚੇ ਪਾਤਾ ਆਪਣੇ ਪਤੀ ਨੂੰ ਕਹਿੰਦੇ, ਪਾਤਸ਼ਾਹ ਸਵਾਮੀ ਜੀ ਮੇਰੀ ਇੱਕ ਅਰਜ਼ ਹੈ, ਇਹ ਤੁਹਾਡਾ ਛੋਟਾ ਸੁਪੁੱਤਰ ਹੈ ਤੇਗ ਬਹਾਦਰ, ਤੇ ਕਿਰਪਾ ਕਰਿਓ ਸੱਤਵਾਂ ਗੁਰੂ ਇਹਨੂੰ ਬਣਾ ਕੇ ਜਾਇਓ। ਲੋਕ ਮਖੌਲ ਵੀ ਕਰਦੇ ਹੈ। ਮਹਾਰਾਜ ਨੇ ਗੱਲ ਟਾਲਤੀ, ਆਪਣੇ ਤੇ ਨਹੀਂ ਲਈ, ਕਹਿੰਦੇ ਨਾਨਕੀ ਗੱਦੀ ਤੇ ਬਿਠਾਉਣਾ ਕੰਮ ਪੁਰਖ ਅਕਾਲ ਦਾ, ਕਹਿੰਦੇ ਸਾਡੇ ਅਧਿਕਾਰ ਖੇਤਰ ਨਹੀਂ ਹੈ ਆਉਂਦਾ ਇਹ। ਹਾਂ ਕਿਰਪਾ ਹੋ ਜੂਗੀ ਪਰ ਔਖਾ ਬਹੁਤ ਹੋਊਗਾ, ਸੀਸ ਦੇਣੇ ਪੈਣੇ ਹੈ। ਦੇਖੋ ਜਿਵੇਂ ਚੌਥੇ ਪਾਤਸ਼ਾਹ ਨੇ ਕਿਹਾ ਸੀਗਾ ਆਪਣੇ ਪੁੱਤਰਾਂ ਨੂੰ, ਵੱਡਿਆਂ ਨੂੰ ਵੀ ਜਾਓ ਵਿਆਹ ਤੇ ਜਾਓ, ਸਿਹਾਰੀ ਮੱਲ ਦੇ ਪੁੱਤਰ ਦਾ ਵਿਆਹ ਲਾਹੌਰ ਜਾਓ, ਵੱਡਿਆਂ ਨੇ ਜਵਾਬ ਦਿੱਤਾ, ਪ੍ਰਿਥੀ ਚੰਦ ਨੇ ਤੇ ਦੂਜੇ ਨੇ ਮਹਾਦੇਵ ਨੇ, ਕਹਿੰਦੇ ਅਸੀਂ ਨਹੀਂ ਜਾਣਾ। ਮਹਾਰਾਜ ਨੇ ਸਭ ਤੋਂ ਛੋਟੇ ਨੂੰ ਕਿਹਾ ਅਰਜਨ ਦੇਵ ਤੂੰ ਜਾ, ਉਹ ਕਹਿੰਦਾ ਜੀ ਮੈਂ ਜਾਣਾ। ਮਹਾਰਾਜ ਕਹਿੰਦੇ ਜਿਹੜੇ ਮੇਰੇ ਵੱਡੇ ਪੁੱਤਰ ਵਿਆਹ ਦੇ ਵਿੱਚ ਜਾ ਕੇ ਮਿੱਠਾ ਪਦਾਰਥ ਖਾਣ ਤੋਂ ਡਰਦੇ ਆ, ਜੇ ਕਿ ਤੱਤੀਆਂ ਤਵੀਆਂ ਤੇ ਬਹਿਣਾ ਪੈ ਗਏ ਰੰਗ ਲਾ ਦੇਣਗੇ, ਪਹਿਲੇ ਕਹਿਤਾ ਨਾ ਮਹਾਰਾਜ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਤੋਂ ਬੀਬੀ ਭਾਨੀ ਨੇ ਗੱਦੀ ਮੰਗ ਲਈ ਵੀ ਘਰ ਚ ਹੀ ਰਹੇ। ਚੌਥੇ ਪਾਤਸ਼ਾਹ ਬਣ ਗਏ ਭਾਈ ਜੇਠਾ ਜੀ, ਉਹ ਕਹਿੰਦੇ ਔਖਾ ਬਹੁਤ ਹੋਊਗਾ, ਕਹਿੰਦੇ ਜੀ ਕੋਈ ਗੱਲ ਨੀ, ਸੌਖੀਆਂ ਨਹੀਂ ਹਨ ਪਦਵੀਆਂ ਮਿਲਣੀਆਂ ਜਾਂ ਗੁਰਗੱਦੀਆਂ ਮਿਲਣੀਆਂ, ਸੌਖਾ ਨਹੀਂ ਹੈ। ਦੇਖੋ ਦੂਸਰੇ ਪਾਤਸ਼ਾਹ ਦੇ ਪੁੱਤਰ ਤੀਸਰੇ ਦੇ ਚੌਥੇ ਦੇ ਵਿਰੋਧ ਕਰੀ ਗਏ, ਜਦ ਪੰਜਵੇਂ ਪਾਤਸ਼ਾਹ ਨੇ ਨਾ ਤੱਤੀਆਂ ਤਵੀਆਂ ਤੇ ਬੈਠੇ, ਸਭ ਘਬਰਾ ਗਏ ਵੀ ਨਹੀਂ ਕੰਮ ਔਖਾ ਹੈ ਤਾਂ ਕੌਣ ਤੱਤੀਆਂ ਤਵੀਆਂ ਤੇ ਬੈਠੂਗਾ। ਜਾਂ ਛੇਵੇਂ ਪਾਤਸ਼ਾਹ ਫਿਰ ਵਿਰੋਧ ਕਰ ਲਾਂਗੇ, ਸੱਤਵੇਂ ਅੱਠਵੇਂ, ਜਦ ਨੌਵੇਂ ਪਾਤਸ਼ਾਹ ਨੇ ਸੀਸ ਕਟਾ ਤਾ ਦਿੱਲੀ ਜਾ, ਫਿਰ ਕਹਿੰਦੇ ਵੀ ਕੰਮ ਔਖਾ ਹੈ, ਕੰਮ ਔਖਾ ਹੀ ਹੈ, ਇਹ ਕਿਹੜਾ ਸੌਖੇ ਹਨ। ਬਾਜਾਂ ਵਾਲੇ ਸਤਿਗੁਰੂ ਬੰਦਾ ਸਿੰਘ ਨੂੰ ਕਹਿੰਦੇ ਆ, ਇੱਕ ਤਾਂ ਤੂੰ ਸਿੱਖਾਂ 'ਚ ਫੁੱਟ ਨਹੀਂ ਪਾਉਣੀ, ਨਾਲ ਲੈ ਕੇ ਚੱਲਣਾ ਸਾਰਿਆਂ ਨੂੰ, ਤੈਨੂੰ ਸੰਪੂਰਨ ਕਰਕੇ ਤੋਰਾਂਗੇ ਪੰਜਾਬ ਨੂੰ, ਔਰ ਤੂੰ ਥੇ ਕਰਨਾ ਸਰਹੰਦ ਨੂੰ, ਸਮਾਣੇ ਨੂੰ, ਸੰਢੌਰੇ ਨੂੰ ਬਦਲੇ ਲੈਣੇ ਆ ਗਿਣ ਗਿਣ ਕੇ, ਛੱਡੀ ਨਾ ਕਿਸੇ ਨੂੰ। ਸੋ ਪਿਆਰੇ ਖਾਲਸਾ ਜੀ, ਐਂ ਗੁਰੂ ਸਾਹਿਬ ਕਿਰਪਾ ਕਰ ਰਹੇ ਹੈ, ਕਹਿੰਦੇ ਇੱਕ ਤਾਂ ਵਿਆਹ ਨਾ ਕਰਾਈ, ਮਹਾਰਾਜ ਨੇ ਕਿਹਾ ਉਹਨੂੰ, ਕਹਿੰਦੇ ਵਿਆਹ ਨਾ ਕਰਾਈ, ਧਨ ਦੌਲਤ ਨਾ ਇਕੱਠਾ ਕਰੀ, ਸਿੱਖਾਂ 'ਚ ਫੁੱਟ ਨਾ ਪਾਈ, ਔਰ ਆਪਦਾ ਧਰਮ ਨਾ ਚਲਾਈ, ਕਿਤੇ ਗੁਰੂ ਬਣ ਕੇ ਨਾ ਬਣ ਜੀ, ਵੀ ਤੈਨੂੰ ਸਾਰੀਆਂ ਕਲਾ ਸੰਪੂਰਨ ਕਰਤਾ, ਵੀ ਗੁਰੂ ਨੇ ਮੇਰੇ ਤੇ ਕਿਰਪਾ ਕਰਤੀ ਹੈ, ਵੀ ਮੈਂ ਗੁਰੂ ਬਣ ਜਾਂਦਾ, ਆਪਦੇ ਨਾਲ ਦਾ ਪੰਥ ਚਲਾ ਲੈਣਾ ਹੈ, ਕੁਛ ਨਾ ਕਰ, ਤੇਰੇ ਤੇ ਆਪੇ ਹੀ ਕਿਰਪਾ ਹੋਊ। ਜਿਹੜੇ ਟੁੱਟੇ ਬੈਠੇ ਆ ਨਾ, ਜਦੋਂ ਤੂੰ ਜਾਏਂਗਾ ਇੱਕ ਆਸ ਮਿਲ ਜੂ ਉਹਨਾਂ ਨੂੰ, ਵੀ ਗੁਰੂ ਸਾਹਿਬ ਦਾ ਕੋਈ ਸਿੱਖ ਆਇਆ, ਗੁਰੂ ਸਾਹਿਬ ਨੇ ਬੰਦਾ ਤੋਰਿਆ ਪੰਜਾਬ ਨੂੰ, ਫਿਰ ਤੇਰਾ ਕਾਫਲਾ ਵੱਡਾ ਹੁੰਦਾ ਜਾਊਗਾ, ਕਿਰਪਾ।

ਪਿਆਰਿਆਂ ਦਾ ਹੁਕਮ ਅਟਲ ਹੈ, ਉਹ ਮੋੜਨਾ ਨਹੀਂ ਹੈ, ਮੰਨਣਾ ਹੈ। ਦੇਖੋ ਚਮਕੌਰ ਦੀ ਗੜੀ ਦੇ ਵਿੱਚ ਪੰਜਾਂ ਪਿਆਰਿਆਂ ਨੇ ਪਹਿਲਾਂ ਤਾਂ ਕੀਤੀ ਬੇਨਤੀ ਵੀ ਮਹਾਰਾਜ ਤੁਸੀਂ ਚਲੇ ਜਾਓ, ਤੁਹਾਡੇ ਵਰਗਾ ਗੁਰੂ ਸਾਨੂੰ ਨਹੀਂ ਮਿਲਣਾ ਹੈ, ਜੇ ਤੁਸੀਂ ਚਲੇ ਗਏ ਤੇ ਸਾਡੇ ਵਰਗੇ ਸੈਂਕੜੇ ਸਿੰਘ ਸੂਰਮੇ ਤੁਸੀਂ ਹੋਰ ਤਿਆਰ ਕਰ ਸਕਦੇ ਹੋ। ਗੁਰੂ ਸਾਹਿਬ ਕਹਿੰਦੇ ਨਹੀਂ, ਮੈਂ ਤੁਹਾਨੂੰ ਛੱਡ ਕੇ ਨਹੀਂ ਜਾਣਾ। ਪਹਿਲਾਂ ਤਾਂ ਕੀਤੀ ਬੇਨਤੀ, ਫਿਰ ਕੀਤਾ ਹੁਕਮ ਪੰਥ ਖਾਲਸੇ ਨੇ, ਪੰਜ ਪਿਆਰੇ ਕਹਿੰਦੇ ਗੁਰੂ ਜੀ ਸਾਡਾ ਹੁਕਮ ਹੈ ਤੁਸੀਂ ਜਾਓ, ਤਾਂ ਛੱਡੀ ਚਮਕੌਰ ਦੀ ਗੜੀ। ਦੇਖੋ ਸੁਪਰੀਮ ਕੋਰਟ ਹੈ ਪੰਜ ਪਿਆਰੇ, ਸੀਸ ਝੁਕਾਉਂਦੇ ਅਸੀਂ ਜਦੋਂ, ਦੇਖੋ ਨਗਰ ਕੀਰਤਨ ਜਦੋਂ ਹੁੰਦੇ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ, ਉਹਨੇ ਛਤਰ ਛਾਇਆ ਔਰ ਸੁਪਰੀਮ ਕੋਰਟ ਪੰਜ ਪਿਆਰੇ ਅਗਵਾਈ ਕਰਦੇ ਨਗਰ ਕੀਰਤਨ, ਚਾਹੇ ਵਿਦੇਸ਼ਾਂ 'ਚ ਆ, ਚਾਹੇ ਇੱਥੇ, ਚਾਹੇ ਪੰਜਾਬ 'ਚ, ਇੱਥੇ ਵੀ ਹੋਵੇ ਨਗਰ ਕੀਰਤਨ, ਪੰਜ ਪਿਆਰੇ ਸੁਪਰੀਮ ਕੋਰਟ ਹੈ, ਮਾਣ ਬਖਸ਼ਿਆ ਗੁਰੂ ਸਾਹਿਬ। ਬਾਜਾਂ ਵਾਲੇ ਗੁਰੂ ਕਹਿੰਦੇ ਸਾਡੀ ਸੁਪਰੀਮ ਪਾਵਰ ਹੋਊ ਪੰਜ ਪਿਆਰੇ, ਜੇ ਤੇਰੇ 'ਚ ਅਵੱਗਿਆ ਹੋਈ, ਕੋਈ ਔਗਣ ਤੇਰੇ 'ਚ ਪੈ ਗਿਆ, ਉਹਨਾਂ ਨੂੰ ਪਤਾ ਲੱਗ ਗਿਆ, ਪੰਜ ਪਿਆਰੇ ਤੈਨੂੰ ਹੁਕਮ ਕਰ ਸਕਦੇ ਆ, ਤੇ ਤੈਨੂੰ ਹੁਕਮ ਮੰਨਣਾ ਪੈਣਾ, ਉਹਨਾਂ ਦੇ ਹੁਕਮ ਦੀ ਅਦੂਲੀ ਨਹੀਂ ਕਰਨੀ, ਅਵੱਗਿਆ ਨਹੀਂ ਕਰਨੀ, ਅਧੀਨ ਰਹਿਣਾ ਉਹਨਾਂ ਦੇ। ਗੁਰੂ ਨਹੀਂ ਬਣਨਾ ਤੂੰ, ਆਪਦੀ ਗੱਦੀ ਲਾ ਕੇ ਨਾ ਬਹਿ ਜੀ, ਕਿਤੇ ਆਪਦਾ ਪੰਥ ਨਾ ਤੋਰ ਕੇ ਬਹਿ ਜੀ, ਸਭੇ ਤਾਕਤਾਂ ਭਰਪੂਰ ਕਰਕੇ ਕਹਿੰਦੇ ਜਾ ਕਿਰਪਾ। ਹੁਣ ਗੁਰੂ ਸਾਹਿਬ ਨੇ ਸ਼ਿੰਗਾਰ ਤਾਂ ਨਾ ਦੇਹੀ ਨੂੰ, ਕਿਰਪਾ ਕਰਤੀ ਹੈ, ਸਰਵ ਕਲਾ 'ਚ ਭਰਪੂਰ ਕਰਤਾ, ਜਿੰਨੇ ਨਾਲ ਜੱਥੇ ਨਾਲ ਤੋਰੇ, 25 ਸਿੱਖਾਂ ਦਾ ਜੱਥਾ, 25 ਬੱਚੀਆਂ ਦਾ, ਕਿਰਪਾ ਕਰਤੀ ਹੈ। ਹੁਣ ਦੱਖਣ ਤੋਂ ਚੱਲਿਆ, ਬੋਲੇ ਸੋਨਿਆ ਸਤਿ ਸ੍ਰੀ ਅਕਾਲ ਦੇ ਜਕਾਰੇ ਲਾਉਂਦਾ, ਉੱਥੋਂ ਰਵਾਨਾ ਹੋ ਗਿਆ ਗੁਰੂ ਸਾਹਿਬ ਤੋਂ ਬੇਅੰਤ ਬਖਸ਼ਿਸ਼ਾਂ ਤੇ ਕਿਰਪਾ ਲੈ ਕੇ। ਜਿਵੇਂ ਜਿਵੇਂ ਆਈ ਜਾਂਦਾ ਏ ਹੁਕਮਨਾਮੇ ਖਤ ਗੁਰੂ ਦੇ ਸਿੱਖਾਂ ਦੇ ਕੋਲੇ ਪਹੁੰਚਦੇ ਹੈ, ਸਾਰੇ ਨਿਰਾਸ਼ੇ ਹੋਏ ਸਿੰਘ ਸੂਰਮੇ ਬਹਾਦਰ ਜਿਹੜੇ ਬੈਠੇ ਸੀ ਘਰਾਂ ਦੇ ਵਿੱਚ, ਜਿਹੜੇ ਨਿਰਾਸ਼ਾ ਦੇ ਆਲਮ ਸੀਗੇ ਵੀ ਗੁਰੂ ਸਾਹਿਬ ਸਾਡੇ ਚਲੇ ਗਏ, ਸਾਡਾ ਸਹਾਰਾ ਕੌਣ ਹੈ, ਕੋਈ ਸਾਨੂੰ ਆਗੂ ਮਿਲੂਗਾ ਜਿਹਦੀ ਅਸੀਂ ਅਗਵਾਈ ਵਿੱਚ ਲੜ ਸਕਦੇ ਹਾਂ, ਇਹੋ ਜਿਹੇ ਬਹਾਦਰ ਯੋਧੇ ਉਹਨਾਂ ਨੂੰ ਇਕੱਠਾ ਕੀਤਾ ਹੈ। ਇਕੱਠਿਆਂ ਜਦੋਂ ਕੀਤਾ ਹੈ ਬੰਦਾ ਸਿੰਘ ਬਹਾਦਰ ਨੇ, ਸਭ ਤੋਂ ਪਹਿਲਾਂ ਮੁਸਤਫਾਬਾਦ ਉਹ ਤਬਾਹ ਕੀਤਾ, ਫਿਰ ਕਪੂਰੀ ਹੈ, ਸੋਨੀਪਤ, ਕੈਂਥਲ, ਸਮਾਣਾ, ਸੰਢੌਰਾ। ਸੰਢੌਰੇ ਬਾਰੇ ਖਾਸ ਕਿਹਾ ਸੀ ਮਹਾਰਾਜ ਨੇ ਬਾਜਾਂ ਵਾਲੇ ਗੁਰੂ ਨੇ, ਬਾਜਾਂ ਵਾਲੇ ਗੁਰੂ ਕਹਿੰਦੇ ਬੰਦਾ ਸਿਆ ਹੋਰ ਚਾਹੇ ਕੁਝ ਭੁੱਲ ਜੀ, ਸੰਢੌਰਾ ਨਾ ਭੁੱਲੀ, ਸਾਡਾ ਪਿਆਰਾ ਸਿੱਖ ਸਾਨੂੰ ਪਿਆਰ ਕਰਨ ਵਾਲਾ ਪੀਰ ਬੁੱਧੂ ਸ਼ਾਹ ਉਹਦਾ ਨਗਰ ਸੰਢੌਰਾ। ਦੇਖੋ ਉਹ ਮੁਸਲਮਾਨ ਫਕੀਰ ਪੀਰ ਬੁੱਧੂ ਸ਼ਾਹ ਨੇ ਬਾਜਾਂ ਵਾਲੇ ਗੁਰੂ ਨੂੰ ਅੱਲਾ ਖੁਦਾ ਰੱਬ ਮੰਨਿਆ, ਰੱਬ ਮੰਨਿਆ ਮਹਾਰਾਜ ਨੂੰ, ਕਹਿੰਦੇ ਸਾਡਾ ਪਰਮ ਮਿੱਤਰ ਹੈ, ਔਰ ਆਪਣੇ ਪੁੱਤਰ ਭੇਟਾ ਕੀਤੇ, ਆਪਣੇ ਚੇਲੇ ਲੈ ਕੇ ਗਿਆ ਪਹਿਲੀ ਜੰਗ ਵਿੱਚ, ਭੰਗਾਣੀ ਦੀ ਜੰਗ ਵਿੱਚ ਉਹਨੇ 400 ਪਠਾਨ ਭਰਤੀ ਕਰਾਇਆ ਸੀ ਕਾਲੇ ਖਾਂ ਵਰਗੇ, ਔਰੰਗਜ਼ੇਬ ਨੇ ਕੱਢ ਤੇ ਆਪਦੀ ਜਾਮਣੀ ਭਰੀ, ਮਹਾਰਾਜ ਕਹਿੰਦੇ ਭਰਤੀ ਕਰੋ ਤਨਖਾਹ, ਗੁਰੂ ਸਾਹਿਬ ਕਹਿੰਦੇ ਤਨਖਾਹ ਦੇਵਾਂਗੇ, ਹੱਕ ਨਹੀਂ ਰੱਖਦੇ। ਉੱਥੇ ਜੰਗ ਹੋਇਆ, 7 ਰਾਜੇ 7 ਧਾੜਵੀਆਂ ਦੀ ਆਈ ਉੱਥੇ ਸੈਨਾ ਚੜ ਕੇ, ਉਹਨਾਂ ਨੇ ਲਾਲਚ ਦੇ ਤਾ ਕਾਲੇ ਖਾਂ ਵਰਗਿਆਂ ਨੂੰ, ਕਹਿੰਦੇ ਆ ਜਾਓ ਕਿ ਨਾ ਸਾਡੇ ਨਾਲ ਰਲ ਜਾਓ, ਕਿ ਨਾ ਤੁਹਾਨੂੰ ਬੜੇ ਇਨਾਮ ਦੇਵਾਂਗੇ। ਉਧਰ ਪਾਲਾ ਬਦਲ ਗਏ ਹੈ, ਇੱਧਰ ਗੁਰੂ ਸਾਹਿਬ ਖਤ ਲਿਖਦੇ ਆ ਸੰਢੌਰੇ ਵਾਲੇ ਪੀਰ ਨੂੰ, ਕਹਿੰਦੇ ਦੋਸਤਾ ਲਾ ਲੈਂਦੇ ਨੇ ਸੁੱਖਾਂ ਦੇ ਵਿੱਚ ਸਾਰੇ, ਔਖੀ ਆ ਨਿਭਾਉਣੀ ਦੋਸਤਾ, ਮਹਾਰਾਜ ਨੇ ਇਉਂ ਲਿਖਿਆ, ਕਹਿੰਦੇ ਦੋਸਤਾ ਤੂੰ ਸਾਡਾ ਪੱਕਾ ਦੋਸਤ ਆ, ਸਾਨੂੰ ਰੱਬ ਖੁਦਾ ਮੰਨਦਾ, ਪਰ ਤੇਰੀ ਜਾਮਣੀ ਤੇਰੇ ਆਹ ਪਠਾਨ ਭਰਤੀ ਗ੍ਰਹਿ ਧੋਖਾ ਦੇ ਗਏ ਆ। ਉਹ ਫਿਰ ਆਪ ਗਿਆ, ਆਪਦੇ ਪੁੱਤ ਲੈ ਕੇ ਗਿਆ, ਆਪਦੇ ਪਠਾਨ ਜਿੰਨੇ ਸੀਗੇ ਆਪਦੇ ਚੇਲੇ ਲੈ ਕੇ ਗਿਆ, ਸ਼ਾਮਿਲ ਹੋਇਆ ਉਹ ਜੰਗ ਵਿੱਚ, ਦੋ ਪੁੱਤ ਸ਼ਹੀਦ ਹੋਏ ਉਹਦੇ ਭੰਗਾਣੀ ਜੰਗ ਵਿੱਚ, ਗੁਰੂ ਸਾਹਿਬ ਨੇ ਜੰਗ ਜਿੱਤੀ ਪਰ ਸਤਿਕਾਰ ਕਰਿਆ ਉਹਦਾ, ਸਨਮਾਨ ਕੀਤਾ ਪੀਰ ਬੁੱਧੂ ਸ਼ਾਹ ਦਾ। ਗੁਰੂ ਸਾਹਿਬ ਕਹਿੰਦੇ ਜਿਹੜਾ ਕਾਰਜ ਅਸੀਂ ਕਰਨਾ ਸੀ ਸਾਥੋਂ ਪਹਿਲਾਂ ਤੂੰ ਕਾਰਜ ਕਰਤਾ, ਗੁਰੂ ਸਾਹਿਬ ਨੇ ਸਨਮਾਨ ਕਰਿਆ ਉਹਦਾ। ਮਹਾਰਾਜ ਕਹਿੰਦੇ ਹੋਰ ਚਾਹੇ ਭੁੱਲ ਜੀ, ਸੰਢੌਰਾ ਨਾ ਭੁੱਲੀ, ਉਹਨਾਂ ਜ਼ਾਲਮਾਂ ਨੇ ਬਹੁਤ ਮਾੜਾ ਕੀਤਾ, ਸੰਢੌਰੇ ਵਾਲੇ ਪੀਰ ਬੁੱਧੂ ਸ਼ਾਹ ਦੇ ਨਾਲ ਇੱਕ ਵੱਡਾ ਸਾਰਾ ਟੋਆ ਪਟਾ ਕੇ ਉਹਨੂੰ ਪੁੱਠਾ ਵਿੱਚ ਗੱਡਤਾ ਏ, ਖੂਨਖਾਰ ਕੁੱਤਿਆਂ ਤੋਂ ਪੜਵਾਤਾ ਸਾਡਾ ਉਹ ਪਿਆਰਾ ਪੀਰ ਬੁੱਧੂ ਸ਼ਾਹ। ਫਿਰ ਸੰਢੌਰੇ ਜਾਂਦਾ ਏ, ਸੰਢੌਰੇ ਨੂੰ ਗਰਕ ਕਰਦਾ, ਥੇ ਬਣਾਉਂਦਾ ਹੈ, ਉੱਥੋਂ ਦਾ ਸੀਗਾ ਉਸਮਾਨ ਖਾਂ, ਉਹਨੂੰ ਫੜਦਾ ਏ, ਉਸਮਾਨ ਖਾਂ ਨੂੰ ਉਸੇ ਤਰ੍ਹਾਂ ਕਰਦਾ ਹੈ, ਟੋਆ ਪੱਟ ਕੇ ਵਿੱਚ ਦਹੀਂ ਪਾ ਕੇ, ਕੁੱਤਿਆਂ ਤੋਂ ਉਹੋ ਜਿਹੀ ਜੈਸੀ ਕਰਨੀ ਵੈਸੀ ਭਰਨੀ,
ਇਹ ਮਤ ਸੋਚੋ ਵੀ ਜੇ ਕਰਾਂਗੇ ਤਾਂ ਕਿਹੜਾ ਕੋਈ ਦੇਖਦਾ ਹੈ, ਉਹ ਇੱਥੇ ਹੀ ਭਰਨਾ ਸਾਰਾ ਕੁਛ, ਕਹਾਣੀਆਂ ਇੱਥੇ ਹੀ ਭਰਨਾ ਸਾਰਾ ਕੁਛ, ਇੱਥੇ ਹੀ ਮਿਲਦਾ ਉਹਦਾ ਜਿਹੜਾ ਮਿਲਣਾ ਫਲ ਹੈ, ਚੰਗਾ ਕਰਾਂਗੇ ਤਾਂ ਮਾੜਾ ਕਰਾਂਗੇ ਤਾਂ। ਉਹ ਅਸਮਾਨ ਖਾਂ ਨੂੰ ਖਤਮ ਕੀਤਾ, ਫਿਰ ਐਂ ਜਿੱਤੇ ਜਾਂਦੇ ਆ ਕੜਾਮ ਠਸਕਾ ਸ਼ਾਹਬਾਦ ਛੱਤ ਬਨੂੜ, ਉੱਥੇ ਆਉਂਦਾ ਬਨੂੜ ਦੇ ਇਲਾਕੇ ਚ। ਫਿਰ ਪਿਆਰੇ ਖਾਲਸਾ ਜੀ ਹੁਣ ਖਤ ਲਿਖਦਾ ਕਿਹਨੂੰ? ਵਜੀਦ ਖਾਂ ਨੂੰ। ਵਜੀਦ ਖਾਂ ਨੂੰ ਬੰਦਾ ਸਿੰਘ ਬਹਾਦਰ ਗੁਰੂ ਦਾ ਪਿਆਰਾ ਸਿੱਖ ਖਤ ਲਿਖਦਾ। ਉਹ ਕਹਿੰਦਾ ਵਜੀਦ ਖਾਂ, ਜੇ ਮਾਂ ਦਾ ਦੁੱਧ ਪੀਤਾ ਜਾਂ ਚਿੱਪੜ ਚਦੀ ਜੇ ਮੈਦਾਨ ਵਿੱਚ ਚੱਲੇ ਹੈ, ਅਸੀਂ ਉੱਥੇ ਜਾ ਰਹੇ ਹਾਂ, ਜੇ ਤੂੰ ਮਾਂ ਦਾ ਦੁੱਧ ਪੀਤਾ ਇੱਥੇ ਨਾ ਯੁੱਧ ਕਰ ਜੰਗ ਕਰ, ਉਹ ਅਸੀਂ ਬਦਲਾ ਲੈਣ ਆਏ ਹਾਂ ਸਾਹਿਬਜ਼ਾਦਿਆਂ ਦਾ, ਗੁਰੂ ਸਾਹਿਬ ਦੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਆ, ਉਹਨਾਂ ਦੀ ਸ਼ਹਾਦਤ ਦਾ ਬਦਲਾ ਲੈਣਾ, ਨਾਲ ਸੁੱਚਾ ਨਾ ਤੇ ਪਾਪੀ ਨੂੰ ਲਿਆਈ ਨਾਲ, ਜਿਹੜੀ ਬੇੜੀ ਬਹਿ ਗਈ ਹੈ, ਜਿਹੜਾ ਕਹਿੰਦਾ ਸੀ ਕਿ ਇਹ ਜੰਮਦੀਆਂ ਬੱਚਿਆਂ ਦੇ ਸੂਲਾਂ ਦੇ ਮੂੰਹ ਤਿੱਖੇ ਹੈ, ਇਹ ਤਾਂ ਸਪੋਲੀ ਗਏ ਹੈ, ਖਤਮ ਕਰਦੇ, ਇਹਨੇ ਤੈਨੂੰ ਰਹਿ ਦਿੱਤੀ ਸੀਗੀ, ਉਹ ਸੁੱਚਾ ਨੰਦ ਨੂੰ ਨਾਲ ਲਿਆਈ, ਤਕੜਾ ਹੋ ਕੇ ਚੱਪੜ ਚਿੜੀ ਦੇ ਮੈਦਾਨ ਵਿੱਚ ਆਇਆ, ਜੇ ਮਾਂ ਦਾ ਦੁੱਧ ਪੀਤਾ ਬਾਜਾ ਵਾਲੇ ਦਾ ਸਿੱਖ ਬੰਦਾ ਸਿੰਘ ਬਹਾਦਰ, ਸਰਹੱਦ ਦੇ ਵਜੀਦ ਖਾਂ ਨੂੰ ਖਤ ਦੇਖਾਂ ਪਲਾਵੀ ਇਹ।

ਰਣਜੀਤ ਖਾਨ ਨੂੰ ਕਹਿੰਦਾ ਨੰਦੇੜ ਦੀ ਧਰਤੀ ਤੋਂ ਸਿੰਘ ਸੂਰਮਾ ਰਣਜੀਤ ਨਗਾਰੇ ਤੇ ਚੋਟਾ ਲਾਉਂਦੇ ਹੋਏ ਬੋਲੇ ਸੋਹਣੇ ਹਾਲ ਸਤ ਸ੍ਰੀ ਅਕਾਲ ਦੇ ਜੈਕਾਰੇ ਲਾਉਂਦੇ ਹੋਏ ਪੰਜਾਬ ਦੇ ਵਿੱਚ ਆ ਚੁੱਕੇ ਹੈ। ਓਏ ਤੁਹਾਨੂੰ ਤਾਂ ਇਹ ਹੋ ਗਿਆ ਸੀ ਵੀ ਸਾਡਾ ਗੁਰੂ ਚਲਿਆ ਗਿਆ, ਸਿੰਘ ਖਤਮ ਹੋ ਗਏ ਹੈ, ਇਹ ਸਿੰਘਾਂ ਨੂੰ ਕੋਈ ਨਹੀਂ ਖਤਮ ਕਰ ਸਕਦਾ ਗਿਆ, ਇਹ ਗੁਰੂ ਦੀ ਮੌਜ ਹੈ, ਖਾਲਸਾ ਪਰਮਾਤਮਾ ਕੀ ਮੌਜ ਹੈ, ਗੁਰੂ ਸਾਹਿਬ ਦੀ ਫੌਜ ਹੈ ਇਹ। ਆ ਦੇਖ ਲਿਆਈ ਆਪਦੇ ਗੰਗੂ ਰਾਮ ਨੂੰ ਨਾਲ, ਆ ਸੁੱਚਾਨੰਦ ਨੂੰ ਨਾਲ ਲਿਆਈ ਜਿਹੜੇ ਤੇਰੇ ਹਮਾਇਤੀ ਬਣਦੇ ਹੈ। ਓਏ 7 ਸਾਲ ਤੇ 9 ਸਾਲ ਦੀਆਂ ਉਮਰਾਂ ਬੱਚਿਆਂ ਦੀਆਂ, ਗੁਰੂ ਦੇ ਫਰਜੰਦਾਂ ਦੀਆਂ, ਖੇਡਣ ਦੀਆਂ ਉਮਰਾਂ ਸੀ, ਜ਼ਾਲਮ ਤਰਸ ਕਿਉਂ ਨਹੀਂ ਕਰਿਆ? ਉਹ ਬੁੱਢੀ ਮਾਤਾ ਗੁਜਰ ਕੌਰ ਸਾਡੀ ਕੀ ਵਿਗਾੜਿਆ ਸੀ ਤੁਹਾਡਾ ਉਹਨਾਂ ਨੇ? ਉਹ ਬਦਲਾ ਲਵਾਂਗੇ, ਗਿਣ ਕਰਕੇ ਤੇਰੀ ਖੂਨੀ ਸਰਹੰਦ ਨੂੰ ਥੇ ਕਰਾਂਗੇ। ਜੇ ਮਾਂ ਦਾ ਦੁੱਧ ਪੀਤਾ ਇਹ ਚੱਪੜ ਚਿੜੀ ਦੇ ਮੈਦਾਨ ਚ ਆਈਆਂ, ਇਹ ਖੱਤ ਲੈ ਕੇ ਬੰਦ ਕਰਤਾ, ਹੁਣ ਖੱਤ ਜਾਂਦਾ, ਇਸ ਤੋਂ ਅੱਗੇ ਦਾ ਇਤਿਹਾਸ ਕੱਲ ਦੇ ਦੀਵਾਨ ਸ਼ਾਮਾਂ ਦੇ ਦੀਵਾਨ ਚ ਕਹਿਣ ਦਾ ਯਤਨ ਕਰਾਂਗੇ। ਗੁਰੂ ਸਾਹਿਬ ਦੇ ਇਤਿਹਾਸ, ਗੁਰਸਿੱਖਾਂ ਦੇ ਇਤਿਹਾਸ ਉੱਚੇ ਤੇ ਸੁੱਚੇ ਬੋਲਦਿਆਂ ਤੋਂ ਗਲਤੀਆਂ ਹੋ ਜਾਂਦੀਆਂ। ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ੀ ਹੈ, ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ।

ਤੂੰ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ ਉਚੇ ਤੇ ਉਚਾ ਸਗਲ ਸੁਮ

ਸਤਨਾਮ ਧੰਨ ਵਾਹਿਗੁਰੂ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮੇਰੇ ਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਗਿਨ ਬਰਾਬਰ ਤਪੈ ਪਿੱਤਰ ਵਗੇ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸੁਕਹੋ ਟਲ ਗੁਰਸੇਵੀ ਐ ਐਨੇ ਸਹਿ ਸੁਭਾਏ ਦਰਸ਼ਨ ਪਰਸਿਆਂ ਗੁਰੂ ਕਾ ਜਨਮ ਮਰਨ ਦੁਹ ਜਾਏ। ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਦਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ ਰਸਨਾ ਗੁਣ ਗੋਪਾਲ ਨਿਦਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ ਰਹਾਉ। ਜੋ ਮਾਂਗੇ ਸੋਈ ਸੋਈ ਪਾਵੈ ਸੇਵ ਹਰ ਕੇ ਚਰਨ ਰਸਾਇਣ ਜਨਮਣ ਦੂਹੂ ਤੈ ਛੁਟੈ ਪਵ ਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪਰਾਇਣ ਅਬਰਾ ਸਿਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪਰਾਇਣ ਅਵਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਰਾਇਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਰਿਓ ਪੰਜ ਸੱਤ ਮਿੰਟ ਅਸੀਂ ਲਾਉਣੇ ਆ ਤੇ ਲਾਉਣੇ ਤਾਂ ਵਾ ਕਿ ਗੁਰੂ ਦੀ ਗੋਦ ਵਿੱਚ ਬਹਿ ਕੇ ਤੁਹਾਨੂੰ ਗੁਰੂ ਦੀ ਬਖਸ਼ਿਸ਼ ਦੇ ਜੋ ਹੁਕਮ ਬਖਸ਼ ਕੀਤਾ ਇਹ ਸਾਡੀ ਝੋਲੀ 'ਚ ਪੈ ਸਕੇ। ਮਾਲਕ ਨੇ ਅੱਜ ਸਾਡੇ 'ਤੇ ਕਿਰਪਾ ਕਰਕੇ ਕੀ ਬਖਸ਼ਿਸ਼ ਕੀਤਾ ਇਹਨੂੰ ਆਪਾਂ ਵਿਚਾਰਨਾ। ਮੈਂ ਕੱਲ੍ਹ ਵੀ ਗੱਲ ਕੀਤੀ ਸੀ ਗੁਰਮ ਪਿਆਰੋ, ਇੱਥੇ ਅਸੀਂ ਗੁਰੂ ਮਹਾਰਾਜ ਦੀ ਕਲਾਸ ਵਿੱਚ ਬੈਠੇ ਹਾਂ, ਇੱਥੇ ਕਲਾਸ ਲੱਗਦੀ ਹੈ ਅਤੇ ਜਿੰਨਾ ਚਿਰ ਕਿਸੇ ਬੰਦੇ ਨੇ ਚਾਹੇ ਉਹ ਕਿੰਨੀ ਵੀ ਡਿਗਰੀ ਲਵੇ ਅਤੇ ਉਹ ਕਲਾਸ ਅਟੈਂਡ ਨਾ ਕਰੇ ਤਾਂ ਕਦੀ ਉਹ ਡਿਗਰੀ ਪ੍ਰਾਪਤ ਨਹੀਂ ਕਰ ਸਕਦਾ। ਕਦੀ ਤੁਸੀਂ ਵੇਖਿਆ ਵੀ ਕੋਈ ਡਾਕਟਰ ਬਣ ਲੱਗਾ ਅਤੇ ਉਹ ਕਾਲਜ 'ਤੇ ਬਾਹਰ ਜਾ ਕੇ ਗੱਲਾਂ ਬਾਤਾਂ ਕਰਕੇ ਅਤੇ ਸ਼ਾਮ ਨੂੰ ਘਰ ਆ ਜਾਏ? ਕਦੀ ਤੁਸੀਂ ਵੇਖਿਆ ਵੀ ਕਿਸੇ ਕਾਲਜ ਦੇ ਵਿੱਚ ਕੋਈ ਬੰਦਾ ਗਿਆ ਅਤੇ ਜਾਂ ਕਲਾਸ ਵਿੱਚ ਬਾਹਰੋਂ ਨਾ ਬਹਿਣਾ ਪੈਂਦਾ? ਪਰ ਇੱਕ ਗੁਰਦੁਆਰਾ, ਮੈਂ ਵੈਸੇ ਬਹੁਤੇ ਤਾਂ ਨਹੀਂ ਜਿਹੜੇ ਬੈਠਦੇ ਉਹਨਾਂ ਦਾ ਮੈਂ ਸਤਿਕਾਰ ਕਰਦਾ, ਮੈਂ ਉਹਨਾਂ ਕਹਿੰਦਾ ਚੰਗਾ ਕਹਿੰਦੇ, ਪਰ ਜਿਹੜਾ ਸਿਰਫ ਇੱਕ ਮੱਥਾ ਟੇਕਣ ਤੱਕ ਅਸੀਂ ਸੀਮਤ ਹਨ ਵੀ ਚਲੋ ਗੁਰਦੁਆਰੇ, ਸਾਡਾ ਟ੍ਰੈਂਡ ਪਤਾ ਕੀ ਹੈ, ਅਸੀਂ ਘਰੋਂ ਵੀ ਤੁਰੀਏ ਨਾ ਪਤਾ ਕੀ ਕਹਿੰਦੇ, ਚਲੋ ਗੁਰਦੁਆਰੇ ਮੱਥਾ ਟੇਕ ਆਈਏ, ਕਦੀ ਇਹ ਨਾ ਕਿਹੋ। ਹੁਣ ਤੁਸੀਂ ਦੱਸੋ ਸਕੂਲੇ ਕੀ ਲੈਣ ਜਾਂਦੇ? ਕੀ ਜਾਂਦੇ? ਸਕੂਲ ਪੜ੍ਹਨ ਜਾਣਾ ਕਹਿੰਦੇ ਨਾ। ਮੈਡੀਕਲ ਡਾਕਟਰ ਕਾਹਦੇ ਲਈ ਗਿਆ ਵੀ? ਡਾਕਟਰ ਬਣਨਾ। ਅਤੇ ਗੁਰਦੁਆਰੇ ਕੀ ਹੈ? ਮੱਥਾ ਟੇਕਣਾ। ਮੈਨੂੰ ਦੱਸੋ ਵੀ ਮੱਥਾ ਟੇਕਣਾ ਸਾਡੀ ਗੱਲ ਬਣ ਜੂਗੀ? ਮੱਥਾ ਟੇਕਣਾ ਜ਼ਰੂਰੀ ਹੈ, ਮੈਂ ਨਹੀਂ ਕਹਿੰਦਾ ਨਹੀਂ। ਇਹ ਨਾ ਕਿਉਂ ਵੀ ਮੈਂ ਮੱਥਾ ਟੇਕਣ ਮਨਾ ਕਰਦਾ, ਨਹੀਂ, ਮਹਾਰਾਜ ਦਾ ਸਤਿਕਾਰ ਕਰਨਾ। ਮੱਥਾ ਟੇਕਣ ਦਾ ਮਤਲਬ ਹੈ ਕੁਛ ਕਿ ਮੈਂ ਆਣ ਕੇ ਚਰਨਾਂ 'ਚ ਸਿਰ ਨਵਾ ਕੇ ਕਹਿੰਦਾ ਦਾਤਾ ਮੈਂ ਆਪਣੀ ਮੱਤ ਤੇਰੇ ਚਰਨਾਂ 'ਚ ਰੱਖੀ ਹੈ ਤਾਂ ਤੂੰ ਮੈਨੂੰ ਆਪਣੀ ਮੱਤ ਦੇ। ਪਰ ਖਿਮਾ ਕਰਨਾ, ਜਿੰਨਾ ਕੁਛ ਤੁਸੀਂ ਲਿਆਉਂਦੇ ਜੇ ਨਾ, ਕਦੀ ਇਹ ਕਹੀਏ ਨਾ ਵੀ ਘਰ ਨੂੰ ਲੈ ਜਾਓ, ਤੁਹਾਨੂੰ ਮੈਂ ਕਹਾਂ ਨਾ ਵੀ ਆਹ ਘਰ ਨੂੰ ਇੱਕ ਡੱਬਾ ਲੈ ਜਾਓ, ਤੁਸੀਂ ਨਹੀਂ ਮੰਨਣਾ, ਨਹੀਂ ਜੀ ਨਹੀਂ, ਇਹ ਗੁਰੂ ਵਾਸਤੇ। ਪਰ ਖਿਮਾ ਕਰਨਾ, ਅਸੀਂ ਮੱਤ ਉਸੇ ਤਰ੍ਹਾਂ ਵਾਪਸ ਲੈ ਜਾਂਦੇ ਹਾਂ, ਆਖੋ ਸੱਤ ਨਾ, ਉਸੇ ਤਰ੍ਹਾਂ ਲੈ ਜਾਂਦੇ, ਉੱਥੇ ਜਾ ਕੇ ਫਿਰ ਉਹੀ ਗੱਲਾਂ। ਇੱਥੇ ਮੱਤ ਰੱਖ, ਇੱਥੇ ਆਪਣੇ ਆਪ ਨੂੰ ਸਮਰਪਣ ਕਰਨਾ ਕਿ ਦਾਤਾ, ਹੁਣ ਆਨੰਦ ਕਾਰਜ ਹੁੰਦਾ ਨਾ ਬੱਚਿਆਂ ਦਾ, ਮੈਂ ਦੱਸਾਂ ਅੱਜ ਕੱਲ੍ਹ ਤਾਂ ਆਨੰਦ ਕਾਰਜ ਨਾ ਸੋਚੇ ਜਾਣੇ ਸਾਡ ਕੇ ਬਜਾਂ ਕਰ ਲਾਂ, ਆਨੰਦ ਕਾਰਜ ਨੂੰ ਤਾਂ ਅਸੀਂ ਸਿਰਫ ਮੇਲਾ ਹੀ ਬਣਾ ਲਿਆ। ਆਨੰਦ ਕਾਰਜ ਕੀ ਆ? ਗੁਰੂ ਮਹਾਰਾਜ ਦੀ ਕੋਈ ਸਿਰਫ 25 ਮਿੰਟ ਦਾ ਸਾਰਾ ਸਿਸਟਮ ਆ ਸਾਡਾ ਆਨੰਦ ਕਾਰਜ ਦਾ। ਹੁਣ ਤੁਸੀਂ ਜਿੰਨੇ ਬੱਚੇ ਬੈਠੇ ਜੇ ਮੈਨੂੰ ਦੱਸਿਓ, ਬੀਬੀਆਂ ਵੀ ਬੈਠੀਆਂ, ਬੀਬੀਆਂ ਮਾਈਆਂ ਕੀ ਹੁੰਦੀਆਂ ਦੱਸਿਓ ਨਾ, ਤੁਸੀਂ ਮਾਈਆਂ ਲਾਉਂਦੀ ਜੇ ਨਾ,
मैं दो चार गल्लां कर ला तुहाडे नाल, किसे ने जाणा तां नहीं, जे किसे जल्दी जा सकदा वह मैं तां कहिंदा कि असां कुछ बैठे कुछ पता करे बच्चे माइया की होंदियां है पता किसे नूं, ते माइयां तुसीं सारे ने लाउणियां, साडे भी लगियां सी पर साडियां माइयां कुछ होर सी, होर अज्ज दियां माइयां कुछ होर ने। माइया क्यों लाइया जांदियां सी पुराने जमाने च, क्योंकि असी खेतां च काम करदे हुंदे सी, धुप ना मीह ना कट्टे ना बुरा हाल होया हुंदा सी, हुंदा सी ना। आ जिहड़े पुराने मेरे नाल दे बैठे पुछो जरा गा, हुण दे सोने दा चमचा लै के जम्मे किसे नूं पता ही नहीं भी गरीबी है की आ। असी तां खिवां करना इक पजामे नाल जिंदगी कट्टी आ, नंगे पैरीं स्कूली जांदे हुंदे सी ते टाट घरों लै के जाने, पर खिवां करना इन्ना अज सुख हो गया ते इन्हां सुखां ने सानूं दूर कर दिता। और मैं ना कहना माइया होंदियां वटड़ां लाउणा, क्योंकि उदों बीबियां ही हल्दी आटा तेल पा के ना वटड़ां मार दे कि मुंडा कुड़ी जरा सोहणे जे बण जाए, रंग चंगा जे। अज देखे मैं लग रहा सवेर तो लैके शाम तो पता नहीं क्रीमां किदियां लग दियां आखो सत ना। तो खेवा करना विहा तो पहला तड़के ही 2 बजे कुड़ी जाती तैयार हो तो मुंडा भी जाता, तो वह लिप लिप के यो जहा कर देंदे आ कि अगले दिन पछाणिया नहीं जाता भी व्याह वाले यो ही आखो सतनाम से करते हैं ना। तो पैसे अही देते रहे थे मैनू तो हूँ तक अगे तो वाला की गल करते ना, फिर परवटिया से चली गई। हूँ कि मैं कहना 9 भी नहीं चंगे लगते आखो सतनाम, हूँ 9 दिया दुकाना खुल गई, 9 भी बनौटी, तो खिमा करना रह की गया कुछ नहीं रह गया। माइया लाना वटड़ा लाना उदा अज लोड़ आ मटड़े की, दसो सच इन्हों देश लोड़ हैगी चुन्नी चढ़ाई की आ, चुन्नी चढ़ाई मुसलमाना का नकाब आ, कट्ठे होंदे सी वो चुन्नी चढ़ा के कुड़ी घर लै आते, असी चुन्नी की रस्म अच हालां किन्ने की पैंदी है। और एक गल मैं चेते आ गई, हम जिन्हें भी खुशी के प्रोग्राम ना जां तो तुसीं हालां च करदे जे जां फार्मां च करदे जे जां बाबे नूं कहिंदे मक्सीको जाके विआह करना, चल तैनूं समुंदर तों वेख्या नहीं तैनूं लैके दिखाउणे चल, नाले उत्थे तूं वी 4 दिन समुंदर वेख आई बीज बाज वेख आई नाले विआह करावांगे। खेमा करना जिद्दण मौत हुंदी आ उद्दण क्यों नहीं फार्म च लैके जांदे बजुर्गां नूं वी चलो मक्सीको जाके संस्कार कर आउणे आखो सतनाम, फिर गुरद्वारे नूं क्यों आउणे आ? इहदा मतलब दुख वास्ते ही गुरद्वारे आउणा। और बचे हो तो मेरी बेनती है बजुर्गों को समझा लो, जे तो ये बजुर्ग कहते हैं ना भी साडा सरदा नहीं, तुम कहो भी साडा सरदा तुम इन्ना खर्चा जो करना मैनू मकान लैके दे दे तो मैं आपे किस्ता देंदा रहूं आखो सतनाम, मैनू कुछ लै दे, वो खाण वाले ने खा के चल जाना। तो गल्लां बहुत ने, एक गल दो अज कोड ऑफ कंडक्ट सारे पढ़ो प्रवान सिख रहा बरियादा। तो बचे हो मेरी बेनती है जो तुम शुरू करो ना इस गल भी आप विआह सिंपल सादा करना। तो एक बेनती होर कर देव, पिछले तो थोड़े दिन पहले मैं विआह कराया तो क्या मैं कहना गुड़ी को तुरया ही नहीं जाता, गुड़ी के वेट वालों लहंगा बहंगा से आखो सतनाम, वह भारा से लहंगा कहदे लई पाउणा, बड़े सोहने बस्तर ने पाउणा, छोटा पा लो सिंपल पा लो, तो हूं सारा विआह वास्ते ही, उस तो बाद लहंगा कौन वरतदा? एवें ना खर्चे कराओ माँ प्यो दे, उन्होंने सा ना सुकाओ, बड़े प्यार ना इन्होंने चीजा चलता जित करो, गुरु कृपा करे तो चढ़ दिया कला बन अरदास पवित्र हुक्मनामा जो वेखो कि सोहना पातशाह ने, क्योंकि मनुख जीवन में की चाहता शांति टकाओ तो आनंद, इतों तक कि दुख खत्म हो जाए। जो मैं परमेशर को मंगा परमेशर मैं देवे, तो जोड़ा मेरा ये जन्म तो मरने सवार जाए तो वेखो 100 गज रस्सा तो सिरे ते गंढ, एक गल दे नाल ही पातशाह ने सारियां चीज़ां साड़ी झोली च पा दियां भी भाई तू की करना। जिवें गुरमो प्यारो मन रोगी तन रोगी आ, किते जाण दी लोड़ नहीं, पातशाह ने किन्ना सोहना बचन कीता कर इशनान सिमर प्रभ, बोलो कर इशनान सिमर प्रभ अपना मन तन पै, तेरा मन तो तन रोगी हो जूगा, जाण दी लोड़ नहीं किते भी, सिमरन कर गुण पैदा कर। तो अज भी पातशाह ने कहा जे तू चाहना शांति, जे तू उन्हें टिकाओ, जे कहना तेरा आनंद आ जाए, तो पातशाह कहता रसना गुण गोपाल निध गायण वाली जबी जबान है ना, ये ना परमात्मा के गुण गा, तो परमात्मा के गुण गाने की आ मिठ बोलड़ा जी हर साजन स्वामी, मिठ बोलड़ा होना चाहिए, रस होना चाहिए। वेखो आते ने तो तीर जरा जबान का खिमा तीर का
ਜਿਹੜਾ ਤਲਵਾਰ ਦਾ ਜਿਹੜਾ ਗੁੜਮ ਪਿਆਰ ਉਹ ਹੈਗਾ ਨਾ ਟੱਕ, ਉਹ ਤਾਂ ਮਿਟ ਜਾਂਦਾ ਪਰ ਜਵਾਨ ਦਾ ਕਦੀ ਨਹੀਂ ਮਿਟਦਾ। ਅਖੀਰ ਤੱਕ ਕਹਿ ਦਿੰਦੇ ਫਲਾਣੇ ਨੇ ਆਹ ਗੱਲ ਕਹੀ ਸੀ। ਇਸ ਕਰਕੇ ਗੁਰਮੁਖ ਪਿਆਰੋ ਰਸਨਾ ਗੁਣ ਗੋਪਾਲ ਨਿਧ ਗਾਇਣ, ਮਹਾਰਾਜ ਦੇ ਖਜ਼ਾਨੇ ਚੋਂ ਪਰਮਾਤਮਾ ਦੀ ਰਸਨਾ ਨਾਲ ਜ਼ਬਾਨ ਨਾਲ ਉਸ ਪਰਮਾਤਮਾ ਦੇ ਗੁਣ ਗਾ, ਪਰਮਾਤਮਾ ਨੂੰ ਚੇਤੇ ਕਰ। ਅਤੇ ਗੁਣ ਗਾਉਣਾ ਕੀ ਆ, ਆਪਣੇ 'ਚ ਗੁਣ ਪੈਦਾ ਕਰ, ਸੱਤ ਸੰਤੋਖ ਦਿਆ ਅਤੇ ਧਰਮ ਦਾ, ਚੰਗੇ ਬੋਲਾਂ ਦਾ। ਕਹਿੰਦੇ ਨੇ ਜਿੱਥੇ ਜਿੱਥੇ ਬੋਲਣ ਆ ਰਹੀ ਹੈ ਤਿੱਥੇ ਚੰਗੀ ਚੁੱਪ। ਤੂੰ ਮਹਾਰਾਜ ਕਹਿੰਦੇ ਨੇ ਜੇ ਤੂੰ ਰਸਨਾ ਤਾਂ ਫਿਰ ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸ਼ਾਂਤੀ ਟਿਕਾਓ, ਇੱਥੋਂ ਤੱਕ ਆਨੰਦ, ਸਗਲੇ ਦੁੱਖ ਪਲੜ ਸਾਰੇ ਦੁੱਖ ਖਤਮ ਹੋ ਜਾਣਗੇ। ਜਿੰਨਾ 'ਚ ਅਸੀਂ ਸੁੱਖ ਮੰਗਦੇ ਹਾਂ ਨਾ, ਉਹਨਾਂ 'ਚ ਸੁੱਖ ਨਹੀਂ ਹੈਗਾ ਗੁਰਮੁਖ ਪਿਆਰੋ। ਇੱਕ ਅਸੀਂ ਵੇਖੋ ਦੇਸ਼ਾਂ ਵਿਦੇਸ਼ਾਂ 'ਚ ਆਏ ਨਾ ਸੁੱਖ ਲੈਣ ਵਾਸਤੇ ਆਏ ਨਾ, ਕੀ ਮਿਲ ਗਿਆ? ਪਾਤਸ਼ਾਹ ਕਹਿੰਦੇ ਸੁੱਖ ਨਾ ਹੀ ਬਹੁਤੇ ਧਨ ਖਾਟੇ। ਖਿਮਾ ਕਰਨਾ, ਕਮਾਈ ਪੈਸਾ ਕਮਾਉਣ ਦੇ ਤਿੰਨ ਵੱਡੇ ਦੁੱਖ ਨੇ, ਸਭ ਤੋਂ ਵੱਡੇ ਤਿੰਨ ਦੁੱਖ ਨੇ। ਸਭ ਤੋਂ ਪਹਿਲਾਂ ਗੁਰਮੁਖ ਪਿਆਰੋ ਇਹਨੂੰ ਕਮਾਉਣਾ ਬਹੁਤ ਔਖਾ, ਔਖਾ ਨਾ, ਬਹੁਤ ਔਖਾ ਦੁੱਖ। ਬੰਦਾ ਇੱਥੇ ਵੇਖ ਲਓ ਦੋ ਦੋ ਤਿੰਨ ਤਿੰਨ ਜੋਬਾਂ ਕਰ ਰਿਹਾ, ਰਾਤ ਨੂੰ ਸੌਂਦਾ ਵੀ, ਸਨੋਹ ਪੈਂਦੀ ਤਾਂ ਵੀ ਜਾਂਦਾ, ਸਰੀਰ ਬੁੱਢਾ ਤਾਂ ਵੀ ਜਾਂਦਾ, ਬਿਮਾਰ ਹੋਵੇ ਤਾਂ ਵੀ ਜਾਂਦਾ। ਫਿਰ ਗੁਰਮੁਖ ਪਿਆਰੋ ਇਹਨੂੰ ਕਮਾਉਣਾ ਔਖਾ, ਫਿਰ ਇਹਨੂੰ ਸਾਂਭਣਾ ਬੜਾ ਔਖਾ। ਤੁਸੀਂ ਸੱਚ ਜਾਣੇ ਹੋ, ਜਦੋਂ ਜੇ ਟੈਕਸ ਆਉਂਦਾ ਅਸੀਂ ਸਾਰੇ ਸੱਚ ਬੋਲਦੇ ਹਾਂ, ਫਿਰ ਸਾਡੇ ਕੋਲ ਕੋਈ ਚੋਰੀ ਨਾ ਕਰ ਲਏ, ਸਾਡੇ ਕੋਲ ਲੈ ਨਾ ਜਾਵੇ ਸਾਡਾ। ਅਤੇ ਤੀਸਰਾ ਦੁੱਖ, ਜੇ ਇਹਨੂੰ ਕੋਈ ਚਰਾ ਲਵੇ, ਇਹ ਟੁੱਟ ਜਾਵੇ, ਭੱਜ ਜਾਵੇ, ਗਲ ਜਾਵੇ, ਸੜ ਜਾਵੇ, ਅਤੇ ਬੰਦਾ ਹੋਕਾ ਲੈ ਕੇ ਮਰ ਜਾਂਦਾ, ਮਰਦਾ ਕਦੇ? ਇਸ ਗੱਲ ਸੁੱਖ ਨਾ ਹੀ ਬਹੁਤੇ ਧਨ ਖਾਟੇ, ਸੁੱਖ ਨਾ ਹੀ ਪੇਖੇ ਨੇ ਨਾਟੇ, ਸੁੱਖ ਨਾ ਹੀ ਬਹੁਤ ਦੇਸ਼ ਕਮਾਏ, ਸਰਬ ਸੁੱਖਾਂ ਹਾਰ। ਸਾਰੇ ਸੁੱਖ ਗੁਰੂ ਦੇ ਪਰਮੇਸ਼ਰ ਦੇ ਗੁਣਾਂ 'ਚ ਆ। ਅੱਗੇ ਜੋ ਮੰਗੇ ਸੋਈ ਸੋਈ, ਜੋ ਮੰਗੇਗਾ ਤੈਨੂੰ ਮਿਲੇਗਾ, ਕਿਉਂਕਿ ਉਹਦੇ ਚਰਨ ਪਰਛਣ ਨਾਲ ਗੁਰੂ ਦੀ ਬਖਸ਼ਿਸ਼ ਆ। ਅਤੇ ਜਨਮ ਮਰਨ ਤੂੰ ਤਾਂ ਜਨਮ ਅਤੇ ਮਰਨ ਤੇਰਾ ਕੱਟਿਆ ਜਾਏਗਾ, ਇੱਥੋਂ ਤੱਕ ਆ ਸੰਸਾਰ ਸਮੁੰਦਰ ਸਾਗਰ ਤੋਂ ਵੀ ਪਰ ਜਾਏਗਾ ਜੇ ਰਸਨਾ ਨਾਲ ਚੰਗੇ ਗੁਣ ਗਾਏਗਾ, ਪਰਮਾਤਮਾ ਦੇ ਨਾਲ ਜੁੜੇਗਾ। ਖੋਜਤ ਖੋਜ ਤੱਤ ਵਿਚਾਰੇ ਹੋ, ਫਿਰ ਤੱਤ ਕੀ ਨਿਕਲਿਆ? ਹਰ ਇੱਕ ਜੀ ਦਾ ਤੱਤ ਹੈ। ਖੋਜ ਖੋਜ ਤੱਤ ਵਿਚਾਰੇ ਹੋ, ਦਾਸ ਗੋਬਿੰਦ ਗੁਰੂ ਦੇ ਪਿਆਰੇ ਕੀ ਕਹਿੰਦੇ ਨੇ, ਅਬਨਾਸੀ ਖੇਮ ਜੇ ਚਾਹੇ ਸਦਾ ਸਿਮਰ ਨਰਨ। ਜੇ ਤੂੰ ਕਹੋ ਨਾ ਤੇਰੇ ਸਦਾ ਹੀ ਸੁੱਖ ਬਣਿਆ ਰਹੇ ਜ਼ਿੰਦਗੀ 'ਚ, ਅਤੇ ਸਦਾ ਸਿਮਰ ਨਰਾਇਣ, ਫਿਰ ਸਦਾ ਉਸ ਪਰਮਾਤਮਾ ਨੂੰ ਚੇਤੇ ਕਰ, ਅਤੇ ਨਾਲ ਨਾਲ ਇਹ ਜ਼ਰੂਰ ਗਾਣ ਕਰਿਆ ਕਰ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਹੈ। ਮੈਨੂੰ ਚਾਓ ਅਤੇ ਅਮਾਪ ਬਣੇ ਰਹੇ ਜਿੰਨੇ ਤੁਸੀਂ ਬੈਠੇ ਜੇ। ਜੇ ਤਾਂ ਸਵੇਰੇ ਕੋਈ ਨਿਤਨੇਮ ਕੀਤਾ ਤੁਹਾਡੇ ਚਰਨਾਂ 'ਤੇ ਮੇਰੀ ਨਮਸਕਾਰ, ਜੇ ਨਹੀਂ ਕੀਤਾ ਨਾ ਤੇ ਮਨ ਨਾਲ ਗੱਲਾਂ ਜ਼ਰੂਰ, ਆਪਣੇ ਆਪ ਨਾਲ ਗੱਲਾਂ ਕਰਿਆ ਕਰੋ, ਕਿਸੇ ਨਾਲ ਗੱਲਾਂ ਕਰਨ ਦੀ ਲੋੜ ਨਹੀਂ, ਕਿਸੇ ਨਾਲ ਗੱਲ ਕਰਨ ਦੀ ਸੁਣਦੀ, ਆਪਣੇ ਮਨ ਦੀ ਸੁਣੋ, ਮਨ ਕੀ ਕਹਿ ਰਿਹਾ। ਇਹ ਮਨ ਜਿਹੜਾ ਕਹਿ ਰਿਹਾ ਨਾ ਵੀ ਚੱਲ ਸ਼ਰਾਬ ਪੀਏ, ਉਹਨੂੰ ਕਹਿ ਨਹੀਂ ਜਾਣਾ ਮੈਂ। ਮਨ ਜੇ ਕਹੇ ਨਾ ਮਾੜੇ ਕਰਮ, ਕਹਿ ਮੈਂ ਨਹੀਂ ਜਾਣਾ। ਮਨ ਨੂੰ ਹੀ ਤੁਸੀਂ ਸਾਂਭਣਾ, ਜਿੱਦ ਮਨ ਤੁਹਾਡਾ ਸਾਂਭਿਆ। ਅਸੀਂ ਗੁਰੂ ਨੂੰ ਮਨਾਉਣ ਲਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਆ ਗੁਰੂ ਨੂੰ ਮਨਾਉਣ ਵਾਸਤੇ ਸਾਰਾ ਕੁਝ ਹੋ ਰਿਹਾ, ਉਹ ਕਿਵੇਂ ਕਰਨਾ? ਗੁਰੂ ਕਿਤੇ ਰੁੱਸਿਆ ਥੋੜ੍ਹਾ? ਰੱਬ ਨਹੀਂ ਰੁੱਸਦਾ ਕਦੇ। ਸਤਿਗੁਰ ਸਭਨਾਂ ਦਾ ਭਲਾ ਮਨਾਇੰਦਾ, ਤਿਸਕਾ ਬੁਰਾ ਕਿਉਂ ਹੈ? ਉਹ ਕਿਸੇ ਦਾ ਮਾੜਾ ਸੋਚਦਾ ਹੀ ਨਹੀਂ, ਉਹ ਤਾਂ ਕਹਿੰਦਾ ਔਖੀ ਘੜੀ ਨਾ ਦੇਖਣ ਦੇਈ, ਉਹ ਤਾਂ ਔਖੀ ਘੜੀ ਦੇਖਣ ਨਹੀਂ ਦਿੰਦਾ। ਅਸੀਂ ਗੁਰਮੁਖ ਪਿਆਰੋ ਆਪਣੇ ਵੱਲੋਂ ਦੁਖੀ ਨਹੀਂ, ਅਸੀਂ ਦੂਜੇ ਦੇ ਕੰਮਾਂ ਨੂੰ ਵੇਖ ਕੇ ਦੁਖੀ ਹੁੰਦੇ ਹਾਂ, ਅਸੀਂ ਦੂਜੇ ਦੇ ਕੱਪੜੇ ਵੇਖ ਕੇ ਦੁਖੀ ਹੁੰਦੇ ਹਾਂ, ਦੂਜੇ ਦਾ ਰੂਪ ਵੇਖ ਕੇ ਦੁਖੀ ਹੁੰਦੇ ਹਾਂ, ਦੂਜੇ ਦਾ ਘਰ ਵੇਖ ਕੇ ਦੁਖੀ ਹੁੰਦੇ, ਦੂਜੀਆਂ ਗੱਡੀਆਂ ਦੁਖੀ ਵੇਖਦੇ ਹਾਂ, ਸਾਨੂੰ ਆਪਣੇ ਤੋਂ ਦੁੱਖ ਹੀ ਨਹੀਂ। ਮਤ ਬਾਹਰ ਵੇਖੋ, ਆਪਣੇ ਆਪ ਨੂੰ ਵੇਖੋ, ਜਿੱਥੇ ਮਹਾਰਾਜ ਨੇ ਰੱਖਿਆ ਹਨ, ਕਿਹਾ ਤੇਰਾ ਸ਼ੁਕਰ ਹੈ, ਤੇਰਾ ਸ਼ੁਕਰ ਹੈ ਦਾਤਾ ਜੋ ਤੂੰ ਮੈਨੂੰ ਦਿੱਤਾ ਨਾ। ਕੋਈ ਤੁਰਿਆ ਜਾਂਦਾ ਸੀ ਗੁਰਮੁਖ ਪਿਆਰੋ, ਤੁਰਿਆ ਜਾਂਦਾ ਤੇ ਬੜਾ ਪੁਜਾਰੀ ਸੀ, ਬੜਾ ਮਹਾਰਾਜ ਦਾ ਭਗਤ ਸੀ ਉਹ। ਜਦੋਂ ਬੜਾ ਭਗਤ ਤੇ ਕਿਸੇ ਨੇ ਕਹਿੰਦਾ ਰੱਬਾ ਕੀ ਆ, ਆ ਤੇਰੀ ਇੰਨੀ ਮੈਂ ਭਗਤੀ ਕਰਦਾ, ਤੇ ਲੱਤੋਂ ਲੰਗਾ ਸੀ, ਉਹਦੀ ਲੱਤ ਨਹੀਂ ਸੀ ਇੱਕ ਹੈਗੀ, ਕਹਿੰਦਾ ਤੂੰ ਮੈਨੂੰ ਇੱਕ ਲੱਤ ਵੀ ਨਹੀਂ ਦਿੱਤੀ, ਨਹੀਂ ਸਰ ਜੁੱਤੀ ਨਹੀਂ ਸੀ ਪੈ ਰਹੀ ਹੈਗੀ, ਕਹਿੰਦਾ ਤੂੰ ਮੈਨੂੰ ਜੁੱਤੀ ਵੀ ਨਹੀਂ ਦਿੱਤੀ। ਅੱਗੇ ਤੁਰਿਆ ਤੁਰੇਗਾ ਦੇਖਿਆ, ਅਤੇ ਅੱਗੇ ਇੱਕ ਬੰਦਾ ਮਿਲਿਆ ਅਤੇ ਉਹਦੀ ਇੱਕ ਲੱਤ ਵੀ ਨਹੀਂ ਹੈਗੀ, ਕਹਿੰਦਾ ਸ਼ੁਕਰ ਹੈ ਜੁੱਤੀ ਨਹੀਂ ਦਿੱਤੀ, ਵੀ ਲੱਗਦਾ ਤਾਂ ਇੱਕ ਦਿੱਤੀ ਹੈ ਨਾ, ਆਖੋ ਸਤਨਾਮ। ਮਤਲਬ ਅਸੀਂ ਕਿਸੇ ਵੱਲ ਵੇਖੀਏ ਨਾ, ਅਸੀਂ ਆਪਣੇ ਵੱਲ ਵੇਖੀਏ, ਜਿਹੜਾ ਦਿੱਤਾ ਨਾ ਮਾਲਕ ਨੇ, ਇਹਨੂੰ ਕਹੋ ਮਾੜਾ ਮਹਾਰਾਜ ਦੀ ਮੇਰੀ। ਜਦੋਂ ਤੁਸੀਂ ਸ਼ੁਕਰਾਨਾ ਕਰਕੇ ਸੌਂਗੇ ਅਤੇ ਸ਼ੁਕਰਾਨਾ ਕਰਕੇ ਉੱਠੋਗੇ ਨਾ, ਅਤੇ ਬਖਸ਼ਿਸ਼ ਤੁਹਾਡੀ ਝੋਲੀ 'ਚ ਪੈ ਜਾਣੇ, ਸਦਾ ਹੀ ਉਹਦਾ ਸ਼ੁਕਰਾਨਾ ਕਰੋ। ਮਾਲਕਾ ਜੋ ਤੂੰ ਦਿੱਤਾ ਨਾ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਹਾ, ਉਹਦਾ ਹੀ ਹੈ ਸਾਰਾ ਕੁਝ। ਇਸ ਕਰਕੇ ਕੋਸ਼ਿਸ਼ ਕਰੋ,
ਜੇ ਰੁੱਖੀ ਮਿਰਚੀ ਜਿਸ ਤਰ੍ਹਾਂ ਦੀ ਮਿਲਦੀ ਆ ਰੁੱਖੀ ਰੋਟੀ, ਉਹ ਕਹਿੰਦੇ ਨਾ ਗੁਰਮੁਖ ਪਿਆਰਿਓ ਅਤੇ ਕਾੜ ਰੋਟੀ ਮੇਰੀ, ਕਾੜ ਕੀ ਲਾਹਣ ਮੇਰੀ ਭੁੱਖ, ਅਤੇ ਜਿੰਨਾ ਖਾਧੀ ਚੋਪੜੀ ਸਣੇ ਜਾਣਗੇ, ਦੋ ਸੜੇ ਘੜੇ ਸਹਿਣਗੇ ਦੁੱਖ, ਰੁੱਖੀ ਸੁੱਕੀ ਖਾ ਕੇ ਠੰਡਾ ਪਾਣੀ ਪੀ। ਮਹਾਰਾਜ ਕਿਰਪਾ ਕਰੇ, ਜਿੱਥੇ ਮਾਲਕ ਨੇ ਰੱਖਿਆ ਉਹਦਾ ਸ਼ੁਕਰਾਨਾ ਕਰੋ, ਅਤੇ ਮੇਰੀ ਬੇਨਤੀ ਹੈ ਨੇਤਰੇਮ ਜ਼ਰੂਰ ਕਰਿਆ ਕਰੋ, ਬਾਣੀ ਜ਼ਰੂਰ ਪੜਿਆ ਕਰੋ, ਕੋਸ਼ਿਸ਼ ਕਰੋ। ਆ ਸਾਰਾ ਗ੍ਰੰਥ ਗੁਰੂ ਗ੍ਰੰਥ ਸਾਹਿਬ ਸਾਡੇ ਇਹਦੇ ਵਿੱਚ ਪਿਆ ਵਾ, ਆਪਣਾ ਪਾਠ ਆਪ ਕਰਨਾ ਸ਼ੁਰੂ ਕਰੋ, ਇੱਕ ਇੱਕ ਸ਼ਬਦ ਪੜ੍ਹਨ ਦਾ ਯਤਨ ਕਰੋ, ਤਾਂ ਕਿ ਸਾਨੂੰ ਗੁਰੂ ਦੀ ਸਮਝ ਪੈ ਜਾਏ। ਬਹੁਤ ਬਹੁਤ ਤੁਹਾਡਾ ਧੰਨਵਾਦ। ਸੁੱਖ ਹਾਸਲ ਨਹੀਂ ਹੋਣਾ, ਸਿੰਘਾਂ ਨੇ ਪਾਠ ਕਰਨਾ, ਲੰਗਰ ਛੱਕ ਕੇ ਜਾਇਓ, ਕੋਸ਼ਿਸ਼ ਕਰਿਆ ਕਰੋ ਬਹਿ ਕੇ ਕੁਝ ਨਾ ਕੁਝ ਸਰਵਣ ਕਰਦੇ ਜਾਈਏ, ਤਾਂ ਕਿ ਸਾਨੂੰ ਕੁਛ ਨਾ ਕੁਛ, ਕਿਨਕਾ ਏਕ ਜਿਸ ਜੀਵ ਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ। ਗੁਰੂ ਕਿਰਪਾ ਕਰੇ, ਚੜ੍ਹਦੀਆਂ ਕਲਾ, ਬਹੁਤ ਬਹੁਤ ਧੰਨਵਾਦ। ਨਾਨਕ ਨਾਮ ਤੇਰੇ ਭਾਣੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਾਰੀ ਸੰਗਤ ਨੂੰ ਖਾਲਸਾ ਸਾਜਣਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਜੋ ਖਾਲਸੇ ਦੀ ਡੈਫੀਨੇਸ਼ਨ, ਜੋ ਖਾਲਸੇ ਦੀ ਪਰਿਭਾਸ਼ਾ ਸਾਨੂੰ ਸਤਿਗੁਰ ਸਮਝਾ ਕੇ ਗਏ ਹਨ, ਉਹ ਜੇ ਖਾਲਸੇ ਅਸੀਂ ਬਣ ਸਕੀਏ। ਇੱਕ ਅਕਾਲ ਦੇ ਪੁਜਾਰੀ ਹੋ ਕੇ ਪਰਮਾ ਵਹਿਮਾਂ ਪਖੰਡਾਂ ਤੋਂ ਉੱਤੇ ਉੱਠ ਕੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਦੇ ਧਾਰਨੀ ਹੋਈਏ। ਸੋ ਸਤ ਸੰਗਤ ਜੀਓ, ਇੱਥੇ ਕਿਤਨੀ ਹਾਜ਼ਰੀ ਕੀਰਤਨ ਦੀ ਪ੍ਰਵਾਨ ਕਰਨੀ ਜੀ। ਸਾਡਾ ਇਹ ਪਹਿਲਾ ਐਕਸਪੀਰੀਅੰਸ ਸੀ ਇਸ ਤਰੀਕੇ ਦੇ ਨਾਲ ਵੱਡੇ ਖੁੱਲ੍ਹੇ ਪੰਡਾਲ ਦੇ ਵਿੱਚ ਕੀਰਤਨ ਸਮਾਗਮ ਕਰਨ ਦਾ। ਹੁਣ ਤੁਸੀਂ ਆਨੰਦ ਨਾਲ ਗੋਲ ਗੱਪੇ, ਟਿੱਕੀਆਂ, ਛੋਲੇ, ਜਲੇਬੀਆਂ ਬੜੇ ਆਨੰਦ ਨਾਲ ਛਕਦੀਆਂ ਨੇ। ਸਾਡਾ ਕੰਮ ਇੰਨਾ ਕੁ ਸੀ, ਅਸੀਂ ਇਸੇ ਕਰਕੇ ਪ੍ਰੋਗਰਾਮ ਪਹਿਲਾਂ ਰੱਖ ਲਿਆ ਸੀ, ਮੁੜ ਕੇ ਅਸੀਂ ਵੀ ਛਕਣ ਜੋਗੇ ਹੋ ਜਾਈਏ। ਸੋ ਸਤਿਗੁਰੂ ਮਿਹਰ ਕਰਨ, ਇੱਕ ਬੇਨਤੀ ਸਾਰੇ ਹੀ ਪ੍ਰਬੰਧਕਾਂ ਵੱਲੋਂ ਆਪ ਸਾਰੀ ਸੰਗਤ ਨੂੰ ਹੱਥ ਜੋੜ ਕੇ ਹੈ ਕਿ ਆਪਾਂ ਲੰਗਰ ਪ੍ਰਸ਼ਾਦਾ ਛਕ ਕੇ ਉਸ ਤੋਂ ਉਪਰੰਤ ਥੋੜ੍ਹਾ ਜਿਹਾ ਸੇਵਾ ਵਿੱਚ ਹੱਥ ਵੰਡਾਉਣਾ ਹੈ, ਕਿਉਂਕਿ ਬਹੁਤ ਸਾਰੇ ਧੰਨਵਾਦ ਕਰਨ ਵਾਲੇ ਹਨ ਜਿਨ੍ਹਾਂ ਵੀਰਾਂ ਨੇ ਅਣਥੱਕ ਸੇਵਾ ਕੀਤੀ। ਖਾਸ ਕਰਕੇ ਮੈਂ ਅੱਜ ਸਾਰੀ ਦਿਹਾੜੀ ਵੇਖਦਾ ਰਿਹਾ ਕਿ ਗੁਰਦੇਵ ਕੌਰ ਜੀ, ਹਰਰਾਏ ਸਿੰਘ ਜੀ, ਮੇਰੇ ਨਾਲ ਦੇ ਸਾਰੇ ਸਿੰਘ ਭਾਈ ਜਗਰਾਜ ਸਿੰਘ ਜੀ, ਬਲਰਾਜ ਸਿੰਘ ਜੀ, ਹਰਦੀਪ ਸਿੰਘ ਜੀ, ਹਰਵਿੰਦਰ ਸਿੰਘ ਅਤੇ ਸਤਪਾਲ ਸਿੰਘ, ਸ਼ਕਤੀ ਕੌਰ ਜੀ, ਸਾਰੇ ਅੱਜ ਅਣਥੱਕ ਸੇਵਾ ਨਿਭਾਉਂਦੇ ਰਹੇ। ਪਰ ਹੁਣ ਜਿਹੜੀ ਬੇਨਤੀ ਹੈ ਕਿ ਉਹ ਲਗਭਗ ਸਾਡੀ ਬੱਸ ਹੋ ਗਈ ਸੇਵਾ ਕਰ ਕਰਕੇ, ਹੁਣ ਜਿਹੜੀ ਬਾਕੀ ਦੀ ਸੇਵਾ ਹੈ ਉਹ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਿ ਆਪ ਜੀ ਨੇ ਕਿਰਪਾ ਕਰਕੇ ਸੇਵਾ ਵਿੱਚ ਹੱਥ ਵੰਡਾ ਕੇ ਜਾਣਾ, ਕਿਉਂਕਿ ਬਹੁਤ ਸਾਰੇ ਸਾਰਾ ਇਹ ਸਮਾਨ ਆਪਾਂ ਸਮੇਟਣਾ ਹੈ, ਸਾਰਾ ਕੁਛ ਇਕੱਠਾ ਕਰਨਾ ਹੈ। ਬਹੁਤ ਸੋਹਣੇ ਸੁੰਦਰ ਕਾਰਪੇਟ ਗੁਰਮੁਖ ਪਿਆਰਿਆਂ ਨੇ ਆਪ ਸੰਗਤਾਂ ਦੇ ਚਰਨ ਪਵਾਉਣ ਵਾਸਤੇ ਇੱਥੇ ਹਾਜ਼ਰ ਕੀਤੇ। ਦਾਸ ਵੱਲੋਂ ਬਹੁਤ ਬਹੁਤ ਧੰਨਵਾਦ ਹੈ, ਸਾਰੀ ਸੰਗਤ ਦਾ ਹੀ ਧੰਨਵਾਦ ਹੈ ਜਿਨ੍ਹਾਂ ਨੇ ਹਰ ਪ੍ਰਕਾਰ ਦੀ, ਕਿਸੇ ਵੀ ਪ੍ਰਕਾਰ ਦੀ ਸੇਵਾ ਲਈ, ਉਹ ਭਾਵੇਂ ਲੰਗਰ ਦੀ ਸੇਵਾ ਸੀ, ਭਾਵੇਂ ਜਿਹੜੇ ਸਾਡੇ ਪੜੋਸੀ ਹਨ ਉਹਨਾਂ ਨੂੰ ਜੀ ਆਇਆਂ ਕਹਿਣ ਦੀ ਸੇਵਾ ਸੀ, ਜਾਂ ਕਿਸੇ ਵੀ ਪ੍ਰਕਾਰ ਦੀ ਸੇਵਾ ਕੀਤੀ ਨੌਜਵਾਨ ਮੇਰੇ ਵੀਰਾਂ ਨੇ, ਸਾਰੀ ਸੰਗਤ ਦਾ ਸਾਂਝੇ ਤੌਰ 'ਤੇ ਧੰਨਵਾਦ ਹੈ। ਸਾਰ ਸੰਗਤ, ਸੱਚ ਇਹ ਹੈ ਕਿ ਮੈਨੂੰ ਬੋਲਣ ਦੀ ਇੰਨੀ ਅਕਲ ਨਹੀਂ, ਮੈਂ ਮਾਫ਼ੀ ਚਾਹੁੰਦਾ ਕਿ ਜੇ ਕਿਸੇ ਦਾ ਮੇਰੇ ਕੋਲ ਸਹੀ ਲਫ਼ਜ਼ਾਂ ਵਿੱਚ ਧੰਨਵਾਦ ਨਾ ਹੋ ਸਕੇ ਤਾਂ ਉਹ ਮੈਨੂੰ ਕਿਰਪਾ ਕਰਕੇ ਮਾਫ਼ ਕਰ ਦਿਓ। ਪਰ ਸੱਚ ਇਹ ਹੈ ਕਿ ਮੈਂ ਆਪਣੇ ਦਿਲ ਤੋਂ, ਆਪਣੇ ਹਿਰਦੇ ਤੋਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ, ਔਰ ਇਹ ਉਮੀਦ ਰੱਖਦਾ ਹਾਂ ਕਿ ਇੱਕ ਨਵੀਂ ਪਿਰਤ ਪਾਈਏ ਆਪਾਂ ਗੁਰੂ ਨਾਨਕ ਦੁਆਰਾ ਇਹ ਗੁਰਦੁਆਰਾ ਸਾਹਿਬ। ਆਪਾਂ ਸਿਰਫ ਜਿਸ ਤਰ੍ਹਾਂ ਇਹ ਸੋਚਦੇ ਕਿ ਸਿਰਫ ਆ ਕੇ ਲੰਗਰ ਛਕਿਆ, ਪ੍ਰਸ਼ਾਦਾ ਛਕਿਆ ਚਲੇ ਗਏ, ਨਈ ਬਾਣੀ ਨਾਲ ਜੁੜੀਏ, ਸਾਡਾ ਜਿਹੜਾ ਸਿਧਾਂਤ ਹੈ ਸੇਵਾ ਦਾ, ਸਿਮਰਨ ਦਾ, ਉਹਨੂੰ ਪਛਾਣੀਏ ਤਾਂ ਕਿ ਅਸੀਂ ਗੁਰੂ ਦੀਆਂ ਹੋਰ ਵਧੇਰੇ ਖੁਸ਼ੀਆਂ ਲੈ ਸਕੀਏ। ਸੋ ਇਸ ਵਾਰ ਪ੍ਰਬੰਧਕਾਂ ਨੇ ਇਸ ਪ੍ਰੋਗਰਾਮ ਨੂੰ ਸਕਸੈਸ ਬਣਾਉਣ ਵਾਸਤੇ ਜੋ ਉੱਦਮ ਕੀਤੇ ਉਹਦੇ ਵਿੱਚ ਸਾਡੀ ਇੱਕ ਸੋਚ ਸੀ ਵੀ ਅਸੀਂ ਸੰਗਤ ਨੂੰ ਕਿਵੇਂ ਦੱਸ ਸਕੀਏ। ਟਾਈਮ ਬੜਾ ਘੱਟ ਸੀ ਅਤੇ ਸੰਗਤ ਸਾਡੀ ਇਹ ਹੁੰਦੀ ਵੀ ਜਿਹੜੀ ਗੁਰਦੁਆਰਾ ਸਾਹਿਬ ਦੇ ਅੰਦਰ ਆ ਗਈ ਉਹਨਾਂ ਨੂੰ ਤਾਂ ਅਸੀਂ ਅਨਾਊਂਸਮੈਂਟ ਕਰਕੇ ਦੱਸ ਦਿੱਤਾ, ਪਰ ਜਿਹੜੀ ਬਾਹਰਲੀ ਸੰਗਤ ਹੈ ਉਹਨਾਂ ਨੂੰ ਕਿਵੇਂ ਦੱਸੀਏ। ਇਸ ਵਾਸਤੇ ਮੈਂ ਇਹ ਨਹੀਂ ਕਹਿੰਦਾ ਸਾਧ ਸੰਗਤ ਕਿ ਅਸੀਂ ਕੋਈ ਬੜੇ ਵੱਡੇ ਰਾਗੀ ਹਾਂ ਜਾਂ ਕੁਛ ਹੈ, ਪਰ ਜ਼ਿੰਦਗੀ 'ਚ ਪਹਿਲੀ ਵਾਰੀ ਇਸ ਤਰ੍ਹਾਂ ਕੀਤਾ ਵੀ ਡੋਰ ਟੂ ਡੋਰ ਜਾ ਕੇ ਅਸੀਂ ਸੰਗਤ ਨੂੰ, ਸਾਰਿਆਂ ਨੂੰ ਜਿਹੜੇ ਆਂਢ ਗੁਆਂਢ ਵਾਲੇ ਸਨ ਉਹਨਾਂ ਨੂੰ ਇਨਵਾਈਟ ਕੀਤਾ। ਪਰ ਅੱਗੇ ਤੋਂ ਇਸ ਤਰ੍ਹਾਂ ਸੋਚਿਆ ਹੈ ਕਿ ਜਿੰਨੀ ਵੀ ਆਪ ਸੰਗਤ ਇੱਥੇ ਆਏ ਉਹ ਆਪੋ ਆਪਣੇ ਈਮੇਲ ਆਈਡੀਸ ਲਿਖ ਕੇ ਦੇ ਜਾਓ, ਈਮੇਲ ਐਡਰੈਸ ਲਿਖ ਕੇ ਦੇ ਜਾਓ, ਜਾਂ ਆਪਣੇ ਸੈੱਲਫੋਨ ਨੰਬਰ ਲਿਖ ਕੇ ਦੇ ਜਾਓ ਜਿੱਥੇ ਆਪ ਜੀ ਨੂੰ ਅਗਾਂਹ ਤੋਂ ਆਉਣ ਵਾਲੇ ਪ੍ਰੋਗਰਾਮਾਂ ਵਾਸਤੇ ਈਮੇਲ ਕਰ ਦਿੱਤੀ ਜਾਏਗੀ, ਜਾਂ SMS ਕਰਕੇ ਤੁਹਾਨੂੰ ਦੱਸ ਦਿੱਤਾ ਜਾਏਗਾ, ਜਾਂ ਵਟਸਐਪ, ਹੁਣ ਤਾਂ ਬਹੁਤ ਜ਼ਰੀਏ ਹਨ, ਫੇਸਬੁੱਕ ਤੁਸੀਂ ਦਿਨ ਬਾਅਦ 'ਚ ਚੜ੍ਹਦਾ, ਪਹਿਲਾਂ ਆਪਾਂ ਫੇਸਬੁੱਕ ਖੋਲਦੇ ਹਾਂ, ਪਹਿਲਾਂ ਆਪਾਂ ਵਟਸਐਪ ਖੋਲਦੇ ਹਾਂ। ਸੋ ਉਹ ਨੰਬਰ ਤੁਸੀਂ ਲਿਖ ਕੇ ਦੇ ਜਾਓ ਜਿੱਥੇ ਗੁਰੂ ਨਾਨਕ ਦੁਆਰਾ ਇਸ ਗੁਰਦੁਆਰਾ ਸਾਹਿਬ ਵਿੱਚ ਹੋਣ ਵਾਲੇ ਹਰ ਇੱਕ ਪ੍ਰੋਗਰਾਮ ਦੀ ਜਾਣਕਾਰੀ ਆਪ ਜੀ ਨੂੰ ਪਹਿਲਾਂ ਦੇ ਦਿੱਤੀ ਜਾਏ। ਉਹਦੇ ਵਿੱਚ ਫਿਰ ਇਹ ਨਹੀਂ ਕਿ ਸਿਰਫ ਤੁਸੀਂ ਆਉਣਾ ਹੈ, ਇਹਦੇ ਨਾਲ ਨਾਲ ਇਹ ਹੈ ਕਿ ਕਿਸੇ ਨੇ ਕਿਸੇ ਪ੍ਰਕਾਰ ਦੀ ਸੇਵਾ ਲੈਣੀ ਹੁੰਦੀ ਹੈ, ਜਾਂ ਕਿਸੇ ਵੀ ਤਰੀਕੇ ਦੀ ਕੋਈ ਹੋਰ ਪ੍ਰੋਗਰਾਮ ਦੇਖਣਾ ਹੁੰਦਾ ਹੈ, ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਸੌਖਾ ਹੋ ਜਾਏਗਾ। ਸੋ ਹੁਣ ਹਰਰਾਏ ਸਿੰਘ ਜੀ ਆਪ ਜੀ ਨੂੰ ਜਿਹੜੇ ਵਾਲੇ ਹਨ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਆਪਣੇ ਪ੍ਰੋਗਰਾਮ ਬਾਰੇ ਦੱਸਣਗੇ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਆਲ ਸੋ ਮਚ ਫਾਰ ਬੀਇੰਗ ਹੇਅਰ ਟੁਨਾਈਟ। ਕਲੀਅਰਲੀ ਆਲ ਆਫ ਅਸ ਆਰ ਇਨ ਅ ਅਪਲਿਫਟਡ ਸਟੇਟ। ਥਿਸ ਇਜ਼ ਦ ਫਰਸਟ ਨਾਈਟ ਦੈਟ ਵੀ ਹੈਵ ਐਵਰ ਡਨ ਐਨ ਆਊਟਡੋਰ ਪ੍ਰੋਗਰਾਮ ਹੇਅਰ ਗੁਰੂ ਨਾਨਕ ਦੁਆਰਾ। ਵੀ ਵੈਂਟ ਡੋਰ ਟੂ ਡੋਰ ਫਰੋਮ 12th ਸਟਰੀਟ ਆਲ ਦ ਵੇ ਟੂ 7th ਸਟਰੀਟ, ਫਰੋਮ ਥਾਮਸ ਆਲ ਦ ਵੇ ਟੂ ਮੈਕਡਾਊਲ। Hopefully many of you here tonight came because of our beautiful little flyers. We were going to have Guru Ka Langar after we do the closing ceremony to our program tonight. And Bhai Sahab was just asking if each of you can do some seva, which is selfless service, as it took so much effort to generate this program. It'll take double or triple the amount of effort to close this program. So besides this, we've also asked if you have, please offer us your emails, your cell phone numbers. We'd love to stay in touch with you. These programs are not going to be the exception. The goal is they'll be the rule. So please give us your information so that we can give you the updates as they come. And now let's close this program. Waheguru Ji Ka Khalsa, Waheguru Ji Ki Fateh.
0: So, Sat Sangat Ek Var Phir, ਆਪ ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਸ਼ੁਕਰ ਹੈ, ਧੰਨਵਾਦ ਹੈ। ਸਭ ਤੋਂ ਵਧੇਰੇ ਧੰਨਵਾਦ ਮੇਰੇ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਸ ਦਾਤੇ ਦੀ ਬਖਸ਼ੀ ਹੋਈ ਬਲ ਬੁੱਧ ਸਮਰੱਥਾ ਸਦਕਾ

ਸਾਧ ਸਿੰਘ ਜੀ ਹੋ, ਭਾਗਾਂ ਵਾਲੇ ਹੋ, ਜਿਹੜੇ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਧੀਆਂ ਪੁੱਤਰ ਅਖਵਾਉਣ ਦੇ ਹੱਕਦਾਰ ਕਰਮਾਂ ਵਾਲੇ ਹੁੰਦੇ ਹਨ। ਉਹ ਬੱਚੇ, ਉਹ ਔਲਾਦ ਜਿਹੜੇ ਫਖਰ ਨਾਲ ਕਹਿ ਸਕਣ ਕਿ ਮੇਰਾ ਬਾਪ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਸੋ ਅੱਜ ਦਾ ਇਹ ਮੁਬਾਰਕ ਦਿਹਾੜਾ ਜਿਹੜਾ ਸਾਡਾ ਸਾਰਿਆਂ ਦਾ ਖਾਲਸੇ ਦਾ ਜਨਮ ਦਿਹਾੜਾ ਹੈ, ਇਸ ਦਿਹਾੜੇ ਨੂੰ ਸਿਰਫ ਆਪਾਂ ਇੱਕ ਮੇਲੇ ਦੇ ਰੂਪ ਵਿੱਚ ਮਨਾ ਕੇ ਨਹੀਂ ਚਲੇ ਜਾਣਾ, ਆਪਣੇ ਅੰਦਰ ਝਾਤੀ ਮਾਰਨੀ ਹੈ ਕਿ ਅਸੀਂ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਵਿੱਚ ਬੈਠ ਸਕੇ ਹਾਂ। ਜੇ ਨਹੀਂ ਤਾਂ ਆਓ ਯਤਨ ਕਰੀਏ, ਬੇਨਤੀ ਕਰੀਏ ਕਿ ਹੇ ਸਤਿਗੁਰੂ, ਬਹੁਤ ਜਨਮ ਵਿਛੜੇ ਤੇ ਮਾਧੋ, ਇਹ ਜਨਮ ਤੁਹਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਸੋ ਦਾਸਰਿਆਂ ਨੇ ਜਦੋਂ ਕੀਰਤਨ ਦੀ ਸ਼ੁਰੂਆਤ ਕੀਤੀ, ਸ਼ਬਦ ਪੜਿਆ ਸੀ, ਜਾਤ ਜੋਤ ਜਪੈ ਨਿਸ ਵਾਸੁਰ, ਏਕ ਬਿਨਾ ਮਨ ਨੈਕ ਨਾ ਆਨੈ, ਇਹ ਖਾਲਸੇ ਦੀ ਪਰਿਭਾਸ਼ਾ ਹੈ। ਤੇ ਇੱਥੇ ਸਤਿਗੁਰੂ ਕਹਿੰਦੇ ਹੁਣ ਰਹਿ ਨਹੀਂ ਰਹੇ, ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਦਾ ਚਿਹਰਾ, ਦੁਨੀਆਂ ਦੇ ਤਖਤੇ ਤੇ, ਦੁਨੀਆਂ ਦੇ ਇਤਿਹਾਸ ਦੇ ਵਿੱਚ ਸਨ 1699 ਦੀ ਵਿਸਾਖੀ ਵਾਲੇ ਦਿਨ ਪਹਿਲੀ ਵਾਰ ਇਹ ਘਟਨਾ ਘਟੀ, ਜਦੋਂ ਸਤਿਗੁਰੂ ਜੀ ਨੇ ਉਹਨਾਂ ਪੰਜਾਂ ਨੂੰ ਜਿਹਨਾਂ ਨੂੰ ਆਪ ਸਾਜਿਆ ਸੀ, ਉਹਨਾਂ ਦੇ ਸਾਹਮਣੇ ਨਤਮਸਤਕ ਹੋ ਕੇ ਅੰਮ੍ਰਿਤ ਦੀ ਮੰਗ ਕੀਤੀ ਤੇ ਆਪੇ ਗੁਰਚੇਲਾ ਦੇ ਕੰਸੈਪਟ ਨੂੰ ਇੱਕ ਵਾਰ ਫਿਰ ਦੁਨੀਆਂ ਦੇ ਸਾਹਮਣੇ ਕੀਤਾ। ਵੈਸੇ ਇਤਿਹਾਸ ਲਮੇਰਾ ਹੈ ਕਿ ਜਿਸ ਦਿਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਸੌਂਪੀ ਸੀ, ਉਸ ਦਿਨ ਸਭ ਤੋਂ ਪਹਿਲੇ ਮੱਥਾ ਟੇਕਣ ਵਾਲੇ ਸਿੱਖ ਬਾਬਾ ਲਹਿਣਾ ਜੀ ਦੇ ਸਨਮੁੱਖ, ਗੁਰੂ ਅੰਗਦ ਸਾਹਿਬ ਜੀ ਦੇ ਸਨਮੁੱਖ ਸਭ ਤੋਂ ਪਹਿਲਾਂ ਮੱਥਾ ਟੇਕਣ ਵਾਲੇ ਗੁਰੂ ਕੇ ਸਿੱਖ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਸਨ। ਸੋ ਖੈਰ ਉਸ ਪਾਸੇ ਮੈਂ ਨਾ ਜਾਵਾਂ, ਸਾਰੇ ਮਿਲ ਕੇ ਪੜ੍ਹੀਏ, ਰਹਿ ਨਹੀਂ ਰਹੇ, ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਦਾ ਚਿਹਰਾ, ਰਹਿਤ ਬਿਨਾ ਨਹਿ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ, ਰਹਿਤ ਬਿਨਾ ਸੁੱਖ ਕਬਹੁ ਨਾ ਲਹੈ, ਤਾਂ ਤੇ ਰਹਿਤ ਸੁਦ੍ਰਿੜ ਕਰਦਾ ਹੈ। ਸੋ ਆਓ ਜੀ, ਨਾਲ ਨਾਲ ਹੀ ਮੈਂ ਸੰਗਤ ਨੂੰ ਬੇਨਤੀ ਕਰਾਂ ਕਿ ਗੁਰੂ ਸਾਹਿਬ ਜੀ ਨੇ

ਸਾਡੇ ਕੋਲ ਕੁਛ ਵੀ ਲੁਕਾ ਕੇ ਨਹੀਂ ਰੱਖਿਆ। ਪਿਤਾ ਨੂੰ ਤੋਰਿਆ, ਆਪਣੇ ਚਾਰੇ ਸਾਹਿਬਜ਼ਾਦੇ ਕੁਰਬਾਨ ਕੀਤੇ, ਆਪਣੀ ਬੁੱਢੜੀ ਮਾਤਾ ਠੰਡੇ ਬੁਰਜ ਵਿੱਚ। ਉਸ ਵੇਲੇ ਨੂੰ ਜੇ ਚੇਤੇ ਕਰੀਏ ਤਾਂ ਸੱਤ ਸੜਕ ਲੋਕ ਕੱਢੇ ਖੜੇ ਹੋ ਜਾਂਦੇ। ਕੋਈ ਦੂਸਰੀ ਮਿਸਾਲ ਨਹੀਂ ਲੱਭਦੀ, ਪਰ ਉਹ ਗੁਰੂ ਇੰਨਾ ਮਾਣ ਸਾਡੇ 'ਤੇ ਕਰਦਾ ਹੈ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਉਹ ਸੋ ਗਰੀਬ ਕਰੋੜ ਗਰੀਬ। ਇਹ ਸਾਡਾ ਕੀ ਫਰਜ਼ ਹੈ? ਆਓ ਆਪਣੇ ਹਿਰਦੇ ਵਿੱਚ, ਆਪਣੇ ਮਨ ਵਿੱਚ ਗੁਰੂ ਪ੍ਰਤੀ ਪਿਆਰ ਜਗਾਈਏ। ਸਾਰੇ ਮਿਲ ਕੇ ਉੱਚੀ ਆਵਾਜ਼ ਵਿੱਚ, ਕੋਈ ਰਸਨਾ ਖਾਲੀ ਨਾ ਰਹੇ, ਸਾਰੇ ਪਿਆਰ ਨਾਲ ਪੜ੍ਹੋ ਜੀ। ਉਪਰੰਤ ਕੀਰਤਨ ਦੀ ਸਮਾਪਤੀ ਹੈ। ਸਾਰੇ ਆਖੋ ਜੀ।

0: ਸਾਰੀ ਸੰਗਤ ਨੂੰ ਖਾਲਸਾ ਸਾਜਣਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਜੋ ਖਾਲਸੇ ਦੀ ਡੈਫੀਨੇਸ਼ਨ, ਜੋ ਖਾਲਸੇ ਦੀ ਪਰਿਭਾਸ਼ਾ ਸਾਨੂੰ ਸਤਿਗੁਰੂ ਸਮਝਾ ਕੇ ਗਏ, ਉਹ ਜੇ ਖਾਲਸੇ ਅਸੀਂ ਬਣ ਸਕੀਏ। ਇੱਕ ਅਕਾਲ ਦੇ ਪੁਜਾਰੀ ਹੋ ਕੇ ਪਰਮਾਂ ਵਹਿਮਾਂ ਪਖੰਡਾਂ ਤੋਂ ਉੱਤੇ ਉੱਠ ਕੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਦੇ ਧਾਰਨੀ ਹੋਈਏ। ਸੋ ਸਾਧ ਸੰਗਤ ਜੀਓ, ਇਤਨੇ ਇਤਨੀ ਕੁ ਹਾਜ਼ਰੀ ਕੀਰਤਨ ਦੀ ਪ੍ਰਵਾਨ ਕਰਨੀ ਜੀ। ਸਾਡਾ ਇਹ ਪਹਿਲਾ ਐਕਸਪੀਰੀਅੰਸ ਸੀ ਇਸ ਤਰੀਕੇ ਦੇ ਨਾਲ ਵੱਡੇ ਖੁੱਲ੍ਹੇ ਪੰਡਾਲ ਦੇ ਵਿੱਚ ਕੀਰਤਨ ਸਮਾਗਮ ਕਰਨ ਦਾ। ਹੁਣ ਤੁਸੀਂ ਆਨੰਦ ਨਾਲ ਗੋਲ ਗੱਪੇ, ਟਿੱਕੀਆਂ, ਛੋਲੇ, ਜਲੇਬੀਆਂ ਬੜੇ ਆਨੰਦ ਨਾਲ ਛੱਡੀਆਂ ਨੇ। ਸਾਡਾ ਕੰਮ ਇੰਨਾ ਸੀ ਅਸੀਂ ਇਸੇ ਕਰਕੇ ਪ੍ਰੋਗਰਾਮ ਪਹਿਲਾਂ ਰੱਖ ਲਿਆ ਸੀ, ਮੁੜ ਕੇ ਅਸੀਂ ਵੀ ਛੱਡਣ ਜੋਗੇ ਹੋ ਜਾਈਏ। ਸੋ ਸਤਿਗੁਰੂ ਮਿਹਰ ਕਰਨ, ਇੱਕ ਬੇਨਤੀ ਸਾਰੇ ਹੀ ਪ੍ਰਬੰਧਕਾਂ ਵੱਲੋਂ ਆਪ ਸਾਰੀ ਸੰਗਤ ਨੂੰ ਹੱਥ ਜੋੜ ਕੇ ਹੈ ਕਿ ਆਪਾਂ ਲੰਗਰ ਪ੍ਰਸ਼ਾਦਾ ਛੱਕ ਕੇ ਉਸ ਤੋਂ ਉਪਰੰਤ ਥੋੜ੍ਹਾ ਜਿਹਾ ਸੇਵਾ ਵਿੱਚ ਹੱਥ ਵੰਡਾਉਣਾ ਹੈ, ਕਿਉਂਕਿ ਬਹੁਤ ਸਾਰੇ ਧੰਨਵਾਦ ਕਰਨ ਵਾਲੇ ਹਨ ਜਿਨ੍ਹਾਂ ਵੀਰਾਂ ਨੇ ਅਣਥੱਕ ਸੇਵਾ ਕੀਤੀ। ਖਾਸ ਕਰਕੇ ਮੈਂ ਅੱਜ ਸਾਰੀ ਦਿਹਾੜੀ ਵੇਖਦਾ ਰਿਹਾ ਕਿ ਗੁਰਦੇਵ ਕੌਰ ਜੀ, ਹਰਰਾਜ ਸਿੰਘ ਜੀ, ਮੇਰੇ ਨਾਲ ਦੇ ਸਾਰੇ ਸਿੰਘ ਭਾਈ ਜਗਰਾਜ ਸਿੰਘ ਜੀ, ਬਲਰਾਜ ਸਿੰਘ ਜੀ, ਹਰਦੀਪ ਸਿੰਘ ਜੀ, ਹਰਵਿੰਦਰ ਸਿੰਘ ਅਤੇ ਸਤਪਾਲ ਸਿੰਘ, ਸ਼ਕਤੀ ਕੌਰ ਜੀ, ਸਾਰੇ ਹੀ ਅੱਜ ਅਣਥੱਕ ਸੇਵਾ ਨਿਭਾਉਂਦੇ ਰਹੇ। ਪਰ ਹੁਣ ਜਿਹੜੀ ਬੇਨਤੀ ਹੈ ਕਿ ਉਹ ਲਗਭਗ ਸਾਡੀ ਬੱਸ ਹੋ ਗਈ ਸੇਵਾ ਕਰ ਕਰਕੇ, ਹੁਣ ਜਿਹੜੀ ਬਾਕੀ ਦੀ ਸੇਵਾ ਹੈ ਉਹ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਿ ਆਪ ਜੀ ਨੇ ਕਿਰਪਾ ਕਰਕੇ ਸੇਵਾ ਵਿੱਚ ਹੱਥ ਵੰਡਾ ਕੇ ਜਾਣਾ, ਕਿਉਂਕਿ ਬਹੁਤ ਸਾਰੇ ਸਾਰਾ ਇਹ ਸਮਾਨ ਆਪਾਂ ਸਮੇਟਣਾ ਹੈ, ਸਾਰਾ ਕੁਛ ਇਕੱਠਾ ਕਰਨਾ ਹੈ। ਬਹੁਤ ਸੋਹਣੇ ਸੁੰਦਰ ਕਾਰਪੇਟ ਗੁਰੂ ਪਿਆਰਿਆਂ ਨੇ ਆਪ ਸੰਗਤਾਂ ਦੇ ਚਰਨ ਪਵਾਉਣ ਵਾਸਤੇ ਇੱਥੇ ਹਾਜ਼ਰ ਕੀਤੇ। ਦਾਸ ਵੱਲੋਂ ਬਹੁਤ ਬਹੁਤ ਧੰਨਵਾਦ ਹੈ, ਸਾਰੀ ਸੰਗਤ ਦਾ ਹੀ ਧੰਨਵਾਦ ਹੈ ਜਿਨ੍ਹਾਂ ਨੇ ਹਰ ਪ੍ਰਕਾਰ ਦੀ ਕਿਸੇ ਵੀ ਪ੍ਰਕਾਰ ਦੀ ਸੇਵਾ ਲਈ, ਉਹ ਭਾਵੇਂ ਲੰਗਰ ਦੀ ਸੇਵਾ ਸੀ, ਭਾਵੇਂ ਜਿਹੜੇ ਸਾਡੇ ਪੜੋਸੀ ਹਨ ਉਹਨਾਂ ਨੂੰ ਜੀ ਆਇਆਂ ਕਹਿਣ ਦੀ ਸੇਵਾ ਸੀ, ਜਾਂ ਕਿਸੇ ਵੀ ਪ੍ਰਕਾਰ ਦੀ ਸੇਵਾ ਕੀਤੀ ਨੌਜਵਾਨ ਮੇਰੇ ਵੀਰਾਂ ਨੇ, ਸਾਰੀ ਸੰਗਤ ਦਾ ਸਾਂਝੇ ਤੌਰ 'ਤੇ ਧੰਨਵਾਦ ਹੈ। ਸਾਧ ਸੰਗਤ, ਸੱਚ ਇਹ ਹੈ ਕਿ ਮੈਨੂੰ ਬੋਲਣ ਦੀ ਇੰਨੀ ਅਕਲ ਨਹੀਂ, ਮੈਂ ਮਾਫ਼ੀ ਚਾਹੁੰਦਾ ਕਿ ਜੇ ਕਿਸੇ ਦਾ ਮੇਰੇ ਕੋਲੋਂ ਸਹੀ ਲਫ਼ਜ਼ਾਂ ਵਿੱਚ ਧੰਨਵਾਦ ਨਾ ਹੋ ਸਕੇ ਤਾਂ ਉਹ ਮੈਨੂੰ ਕਿਰਪਾ ਕਰਕੇ ਮਾਫ਼ ਕਰ ਦਿਓ। ਪਰ ਸੱਚ ਇਹ ਹੈ ਕਿ ਮੈਂ ਆਪਣੇ ਦਿਲ ਤੋਂ, ਆਪਣੇ ਹਿਰਦੇ ਤੋਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ, ਔਰ ਇਹ ਉਮੀਦ ਰੱਖਦਾ ਹਾਂ ਕਿ ਇੱਕ ਨਵੀਂ ਬਿਰਤ ਪਾਈਏ ਆਪਾਂ ਗੁਰੂ ਨਾਨਕ ਦੁਆਰਾ ਇਹ ਗੁਰਦੁਆਰਾ ਸਾਹਿਬ। ਆਪਾਂ ਸਿਰਫ ਜਿਸ ਤਰ੍ਹਾਂ ਇਹ ਸੋਚਦੇ ਕਿ ਸਿਰਫ ਆ ਕੇ ਲੰਗਰ ਛਕਿਆ, ਪ੍ਰਸ਼ਾਦਾ ਛਕਿਆ ਚਲੇ ਗਏ, ਨਈ ਬਾਣੀ ਨਾਲ ਜੁੜੀਏ, ਸਾਡਾ ਜਿਹੜਾ ਸਿਧਾਂਤ ਹੈ ਸੇਵਾ ਦਾ, ਸਿਮਰਨ ਦਾ, ਉਹਨੂੰ ਪਛਾਣੀਏ ਤਾਂ ਕਿ ਅਸੀਂ ਗੁਰੂ ਦੀਆਂ ਹੋਰ ਵਧੇਰੇ ਖੁਸ਼ੀਆਂ ਲੈ ਸਕੀਏ। ਸੋ ਇਸ ਵਾਰ ਪ੍ਰਬੰਧਕਾਂ ਨੇ ਇਸ ਪ੍ਰੋਗਰਾਮ ਨੂੰ ਸਕਸੈਸ ਬਣਾਉਣ ਵਾਸਤੇ ਜੋ ਉੱਦਮ ਕੀਤੇ ਉਹਦੇ ਵਿੱਚ ਸਾਡੀ ਇੱਕ ਸੋਚ ਸੀ ਵੀ ਅਸੀਂ ਸੰਗਤ ਨੂੰ ਕਿਵੇਂ ਦੱਸ ਸਕੀਏ, ਟਾਈਮ ਬੜਾ ਘੱਟ ਸੀ ਅਤੇ ਸੰਗਤ ਸਾਡੀ ਇਹ ਹੁੰਦੀ ਵੀ ਜਿਹੜੀ ਗੁਰਦੁਆਰਾ ਸਾਹਿਬ ਦੇ ਅੰਦਰ ਆ ਗਈ ਉਹਨਾਂ ਨੂੰ ਤਾਂ ਅਸੀਂ ਅਨਾਊਂਸਮੈਂਟ ਕਰਕੇ ਦੱਸ ਦਿੱਤਾ, ਪਰ ਜਿਹੜੀ ਬਾਹਰਲੀ ਸੰਗਤ ਹੈ ਉਹਨਾਂ ਨੂੰ ਕਿਵੇਂ ਦੱਸੀਏ। ਇਸ ਵਾਸਤੇ ਮੈਂ ਇਹ ਨਹੀਂ ਕਹਿੰਦਾ ਸਾਧ ਸੰਗਤ ਕਿ ਅਸੀਂ ਕੋਈ ਬੜੇ ਵੱਡੇ ਰਾਗੀ ਹਾਂ ਜਾਂ ਕੁਛ ਹੈ, ਪਰ ਜ਼ਿੰਦਗੀ 'ਚ ਪਹਿਲੀ ਵਾਰੀ ਇਸ ਤਰ੍ਹਾਂ ਕੀਤਾ ਵੀ ਡੋਰ ਟੂ ਡੋਰ ਜਾ ਕੇ ਅਸੀਂ ਸੰਗਤ ਨੂੰ, ਸਾਰਿਆਂ ਨੂੰ ਜਿਹੜੇ ਆਂਢ ਗੁਆਂਢ ਵਾਲੇ ਸਨ ਉਹਨਾਂ ਨੂੰ ਇਨਵਾਈਟ ਕੀਤਾ। ਪਰ ਅੱਗੇ ਤੋਂ ਇਸ ਤਰ੍ਹਾਂ ਸੋਚਿਆ ਹੈ ਕਿ ਜਿੰਨੀ ਵੀ ਆਪ ਸੰਗਤ ਇੱਥੇ ਆਏ ਹੋ ਉਹ ਆਪੋ ਆਪਣੇ ਈਮੇਲ ਆਈਡੀਸ ਲਿਖ ਕੇ ਦੇ ਜਾਓ, ਈਮੇਲ ਐਡਰੈਸ ਲਿਖ ਕੇ ਦੇ ਜਾਓ, ਜਾਂ ਆਪਣੇ ਸੈੱਲਫੋਨ ਨੰਬਰ ਲਿਖ ਕੇ ਦੇ ਜਾਓ ਜਿੱਥੇ ਆਪ ਜੀ ਨੂੰ ਅਗਾਂਹ ਤੋਂ ਆਉਣ ਵਾਲੇ ਪ੍ਰੋਗਰਾਮਾਂ ਵਾਸਤੇ ਈਮੇਲ ਕਰ ਦਿੱਤੀ ਜਾਏਗੀ, ਜਾਂ SMS ਕਰਕੇ ਤੁਹਾਨੂੰ ਦੱਸ ਦਿੱਤਾ ਜਾਏਗਾ, ਜਾਂ ਵਟਸਐਪ, ਹੁਣ ਤਾਂ ਬਹੁਤ ਜ਼ਰੀਏ ਹਨ, ਫੇਸਬੁੱਕ ਤੁਸੀਂ ਦਿਨ ਬਾਅਦ 'ਚ ਚੜ੍ਹਦਾ, ਪਹਿਲਾਂ ਆਪਾਂ ਫੇਸਬੁੱਕ ਖੋਲਦੇ ਹਾਂ, ਪਹਿਲਾਂ ਆਪਾਂ ਵਟਸਐਪ ਖੋਲਦੇ ਹਾਂ। ਸੋ ਉਹ ਨੰਬਰ ਤੁਸੀਂ ਲਿਖ ਕੇ ਦੇ ਜਾਓ ਜਿੱਥੇ ਗੁਰੂ ਨਾਨਕ ਦੁਆਰਾ ਇਸ ਗੁਰਦੁਆਰਾ ਸਾਹਿਬ ਵਿੱਚ ਹੋਣ ਵਾਲੇ ਹਰ ਇੱਕ ਪ੍ਰੋਗਰਾਮ ਦੀ ਜਾਣਕਾਰੀ ਆਪ ਜੀ ਨੂੰ ਪਹਿਲਾਂ ਦੇ ਦਿੱਤੀ ਜਾਏ। ਉਹਦੇ ਵਿੱਚ ਫਿਰ ਇਹ ਨਹੀਂ ਵੀ ਸਿਰਫ ਤੁਸੀਂ ਆਉਣਾ ਹੈ, ਇਹਦੇ ਨਾਲ ਨਾਲ ਇਹ ਹੈ ਵੀ ਕਿਸੇ ਨੇ ਕਿਸੇ ਪ੍ਰਕਾਰ ਦੀ ਸੇਵਾ ਲੈਣੀ ਹੁੰਦੀ ਹੈ, ਜਾਂ ਕਿਸੇ ਵੀ ਤਰੀਕੇ ਦੀ ਕੋਈ ਹੋਰ ਪ੍ਰੋਗਰਾਮ ਦੇਖਣਾ ਹੁੰਦਾ ਹੈ, ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਸੌਖਾ ਹੋ ਜਾਏਗਾ। ਸੋ ਹੁਣ ਹਰਰਾਜ ਸਿੰਘ ਜੀ ਆਪ ਜੀ ਨੂੰ ਜਿਹੜੇ
1: are in an uplifted state. This is the first night that we have ever done an outdoor program here at Guru Nanak Dwara. We went door to door from 12th Street all the way to 7th Street, from Thomas all the way to McDowell. Hopefully many of you here tonight came because of our beautiful little flyers. We were going to have Guru Ka Langar after we do the closing ceremony to our program tonight. And Bhai Sahab was just asking if each of you can do some seva, which is selfless service, as it took so much effort to generate this program. It'll take double or triple the amount of effort to close this program. So besides this, we've also asked if you have, please offer us your emails, your cell phone numbers. We'd love to stay in touch with you. These programs are not going to be the exception. The goal is they'll be the rule. So please give us your information so that we can give you the updates as they come. And now let's close this program. Wahe Guru Ji Ka Khalsa, Wahe Guru Ji Ki Fateh.
2: So Sat Sangat Ek Var Phir, Aap Saariyan Sangatan Da Rom Rom Karke Shukr Hai Tanwaad Hai. Sab Toh Vadere Tanwaad Mere Sahib Dan Guru Granth Sahib Sache Paatshah Ji Da Jis Date Di Bakshi Hoi Bal Bhut Samratha Satta Eh Program Ne Pre Chade Han. ਬੇਨਤੀ ਹੈ ਕਿ ਆਪ ਜੀ ਕਿਰਪਾ ਕਰਕੇ ਮਿਹਰਬਾਨੀ ਕਰਕੇ ਬਾਕੀ ਦੀ ਸੇਵਾ

ਸੰਗਤ ਕਰੋ ਰਸਨਾ ਪਵਿੱਤਰ ਸਾਰੇ ਪਿਆਰ ਨਾਲ ਆਖੋ।

ਸਾਨੂੰ ਪਤਾ ਲੱਗ ਜਾਏ ਵੀ ਨਹੀਂ ਕੋਈ ਮੰਨ ਕਰਦਾ ਪਿਆ, ਇਹਨੇ ਮੁੜੇ ਉੱਥੇ ਜਾ ਕੇ ਤੇ ਸਾਨੂੰ ਲੱਤੀਆਂ ਚੜਾਣੀਆਂ ਨੇ, ਸਾਡੇ ਵੱਲ ਵੇਖ ਕੇ ਹੱਸਣਾ, ਤੇ ਫਿਰ ਅਸੀਂ ਕੀ ਸੋਚਦੇ? ਅਸੀਂ ਕਹਿੰਦੇ ਵੀ ਨਹੀਂ, ਇਸ ਦਾਤੇ ਦੇ ਦਰ ਤੇ ਆ ਕੇ ਸੁਰਤ ਦੇ ਮੰਗਤੇ ਬੰਦਾ ਹੈ ਨਾ, ਸਾਨੂੰ ਤੇ ਭੁਲੇਖਾ ਭਾਵੇਂ ਲੱਗ ਜਾਏ ਤੇ ਲੱਗ ਜਾਏ, ਉਹਨੂੰ ਭੁਲੇਖਾ ਲੱਗ ਨਹੀਂ ਸਕਦਾ, ਉਹਨੂੰ ਭੁਲੇਖਾ ਨਹੀਂ ਲੱਗ ਸਕਦਾ। ਇਸ ਕਰਕੇ ਮੈਂ ਬੇਨਤੀ ਕਰਾਂ ਵੀ ਭਾਵਨਾ ਬਣਾਓ, ਸੁਰਤ ਭਿਖਾਰੀ ਬਣ ਕੇ ਹਮ ਵੀ ਭਿਖਾਰੀ ਤੇਰੇ ਧੂਲੇ ਚ ਬੰਦ ਹੈ ਦਾਤਾ, ਉਹ ਦਿਆਲ ਨਾਮ ਦੇ ਮੰਗਤ ਜਨ ਪਾਓ ਸਦਾ ਰਹੋ ਦਾਤਾ। ਸਾਹਿਬ ਜੀ ਚੇਤਾ ਕਰਾਉਂਦੇ ਨੇ ਕਿ ਸਿਮਰਤ ਵੇਦ ਪੁਰਾਣ ਕਾਰਨ ਪੋਥੀਆਂ ਨਾਮ ਬਿਨਾ ਸਭ ਗਾਦੀ ਪੋਥੀਆਂ, ਅਖੀਰ ਵਿੱਚ ਇਹ ਪੰਕਤੀ ਹੈ ਕਿ ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਖੋ ਗੁਣ ਗਾਵਾ ਦਿਨ ਰਾਤ ਨਾਨਕ ਚਾਓ ਜੀ। ਬਹੁਤ ਸਾਰੇ ਸ਼ਬਦ ਮੈਂ ਰਾਤੀ ਵੀ ਬੇਨਤੀ ਕੀਤੀ ਸੀ ਕਿ ਅਸੀਂ ਸੁਣ ਕੇ ਅਸੀਂ ਚੁੱਕ ਕੇ ਚਲੇ ਜਾਂਦੇ ਹਾਂ, ਪਰ ਜਿਹੜਾ ਲਾਹਾ ਲੈਣ ਵਾਲੀ ਬਾਤ ਹੈ ਉਹ ਇਹੋ ਹੀ ਹੈ ਕਿ ਸਾਡਾ ਮਨ ਸਾਡੀ ਸੁਰਤ ਇਸ ਗੱਲ ਨੂੰ ਪ੍ਰਵਾਨ ਕਰੇ ਕਿ ਹਾਂ ਅਸੀਂ ਗੁਰੂ ਕੋਲੋਂ ਕੁਛ ਨਾ ਕੁਛ ਲੈ ਕੇ ਜਾਣਾ। ਬਹੁਤ ਸੁੰਦਰ ਉਪਰਾਲਾ ਖਾਲਸਾ ਸੇਵਾ ਦਲ ਦੇ ਸਮੂਹ ਸੇਵਾਦਾਰ ਵੀਰ ਜਿਨ੍ਹਾਂ ਨੇ ਦਿਨ ਰਾਤ ਅਥੱਕ ਮਿਹਨਤ ਕਰਕੇ ਇਹ ਸੁੰਦਰ ਪ੍ਰੋਗਰਾਮ ਉਲੀਕਿਆ ਹੈ, ਗੁਰੂ ਸਾਹਿਬ ਜੀ ਦੀ ਬੜੀ ਮਿਹਰ ਬਖਸ਼ਿਸ਼ ਮੇਰੇ ਨੌਜਵਾਨ ਵੀਰਾਂ 'ਤੇ ਹੈ। ਬੜਾ ਚਾਅ ਹੈ, ਹਿਰਦੇ ਵਿੱਚ ਬੜਾ ਉਤਸ਼ਾਹ ਹੈ। ਵੀਰ ਹਰਪ੍ਰੀਤ ਸਿੰਘ ਜੀ, ਮੈਂ ਵੇਖ ਰਿਹਾ ਕਿ ਦਿਨ ਰਾਤ ਇੱਕ ਕਰਕੇ ਆਪਣੇ ਸਹਿਯੋਗੀਆਂ ਨੂੰ ਸਾਰਿਆਂ ਨੂੰ ਮਾਣ ਸਤਿਕਾਰ ਦੇ ਕੇ ਸਾਰਿਆਂ ਨੂੰ ਨਾਲ ਲੈ ਕੇ ਇੰਨਾ ਵੱਡਾ ਪ੍ਰੋਗਰਾਮ ਜਿਹਨਾਂ ਨੇ ਆਪ ਸੰਗਤਾਂ ਦੇ ਲਾਹੇ ਵਾਸਤੇ ਉਲੀਕਿਆ। ਸਾਧ ਸੰਗਤ, ਦੁਨੀਆ ਆਪੋ ਆਪਣੇ ਤਰੀਕੇ ਨਾਲ ਲੰਗਰ ਲਾਉਂਦੀ ਹੈ, ਪਰ ਜਿਹੜਾ ਲੰਗਰ ਗੁਰੂ ਨਾਨਕ ਦੇ ਸ਼ਬਦ ਦਾ, ਗੁਰੂ ਨਾਨਕ ਦੀ ਬਾਣੀ ਦਾ ਇਹ ਲੰਗਰ ਲੱਗਾ ਹੈ, ਇਸ ਲੰਗਰ ਦੇ ਲਾਹੇ ਲੈ ਕੇ ਗੁਰਮੁਖ ਪਿਆਰੇ ਸਰਦਾਰ ਸੁਰਿੰਦਰਪਾਲ ਸਿੰਘ ਜੀ, ਮੈਂ ਇੱਕ ਇੱਕ ਦਾ ਨਾਮ ਲੈਣ ਲੱਗਾਂਗਾ ਤਾਂ ਸਾਧ ਸੰਗਤ ਬਹੁਤ ਸਮਾਂ ਲੱਗ ਜਾਏਗਾ। ਸਰਦਾਰ ਜਗਮੋਹਨ ਸਿੰਘ ਜੀ, ਸਰਦਾਰ ਗੁਰਮੀਤ ਸਿੰਘ ਜੀ ਮੁਖੀਜਾ ਸਾਹਿਬ, ਔਰ ਮੇਰੇ ਬੜੇ ਪਿਆਰੇ ਵੀਰ ਹਰਪਾਲ ਸਿੰਘ ਰੰਜਨ ਅਤੇ ਹਰਮੇਸ਼ ਸਿੰਘ ਰੰਜਨ, ਗੁਰਮੁਖ ਪਿਆਰੇ ਵੀਰ ਸਰਦਾਰ ਦਰਸ਼ਨ ਸਿੰਘ ਜੀ ਦੇ ਇਹ ਬਲਕਰਦਾਰ, ਜਿਨ੍ਹਾਂ ਨੇ ਹੈਦਰਾਬਾਦ ਦੀ ਸੰਗਤ ਨੂੰ ਬੜੇ ਪਿਆਰ ਨਾਲ ਜੋੜਿਆ ਹੋਇਆ ਹੈ। ਔਰ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਸਭ ਤੋਂ ਪਹਿਲਾਂ ਹੈਦਰਾਬਾਦ ਦੀ ਸੰਗਤ ਨਾਲ ਮਿਲਾਉਣ ਵਾਲੇ ਸਰਦਾਰ ਹਜ਼ੂਰ ਸਿੰਘ ਜੀ ਆ। ਸਰਦਾਰ ਹਜ਼ੂਰ ਸਿੰਘ ਜੀ ਨੇ ਦਿੱਲੀ ਕਮੇਟੀ ਦੇ ਵਿੱਚ ਸੇਵਾ ਨਿਭਾਉਂਦਿਆਂ ਹੋਇਆਂ ਸਾਨੂੰ ਇੱਥੇ ਆਪ ਜੀ ਦੇ ਦਰਸ਼ਨ ਕਰਾਏ, ਅਤੇ ਸੱਚਮੁੱਚ ਬਹੁਤ ਹੀ ਪਿਆਰ ਵਾਲੀ ਸੰਗਤ ਹੈ, ਉਹ ਸੋਝੀ ਵਾਲੀ ਸੰਗਤ ਹੈ। ਗੁਰੂ ਮੇਹਰ ਕਰੇ ਮੈਨੂੰ ਮਾਫ਼ ਕਰਨਾ, ਮੈਂ ਸਾਰਿਆਂ ਦੇ ਨਾਮ ਮੈਨੂੰ ਪਤਾ ਵੀ ਨਹੀਂ ਅਤੇ ਮੈਂ ਸ਼ਾਇਦ ਲੈ ਵੀ ਨਾ ਸਕਾਂ ਕਿਉਂਕਿ ਸਮਾਂ ਸੀਮਿਤ ਹੈ, 2:30 ਵਜੇ ਤੱਕ ਦਾ ਸਮਾਂ ਦਾਸ ਨੂੰ ਬਖਸ਼ਿਆ ਗਿਆ ਹੈ। ਮੇਰੀ ਕੌਮ ਦੇ ਹੀਰੇ, ਮੇਰੀ ਕੌਮ ਦੇ ਬੜੇ ਪਿਆਰੇ ਮਿੱਠੇ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਚਮਨਜੀਤ ਸਿੰਘ ਜੀ ਲਾਲ ਜੀ, ਜਿਨ੍ਹਾਂ ਨੂੰ ਗੁਰੂ ਨੇ ਬੇਅੰਤ ਰਹਿਮਤਾਂ ਦੇ ਨਾਲ ਨਵਾਜਿਆ ਹੋਇਆ ਹੈ। ਸੋ ਭਾਈ ਸਾਹਿਬ ਜੀ ਨੂੰ ਸਤਿ ਗੁਰੂ ਜੀ

ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰ ਕੋਈ। ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗਤ ਵੇਹੀ, ਧਰਮਾਦੇ ਠਾਡੇ ਦਰਬਾਰ। ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾਰ। ਤੁਮ ਧਨ ਧਨੀ ਉਦਾਰ ਤਿਆਗੀ, ਸ਼ਰਾਵਨਨ ਸੁਨੀਅਤ ਸੁਜਸ ਤੁਮਾਰ। ਮਾਂਗੋ ਕਾਹੇ ਰੰਗ ਸਭ ਦੇਖੋ, ਤੁਮ ਹੀ ਤੇ ਮੇਰੋ ਨਿਸਤਾਰ। ਜੈ ਦਿਓ ਨਾਮਾ ਬਿਪ ਸੁਦਾਮਾ, ਤਿਨ ਕਉ ਕਿਰਪਾ ਪਈ ਹੈ ਅਪਾਰ। ਕਹਿ ਕਬੀਰ ਤੁਮ ਸਮਰਥ ਦਾਤੇ,

ਧੰਨ ਵਾਹਿਗੁਰੂ ਸਾਹਿਬ ਜੀ। ਆਸਾ ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਝੈ ਸਭ ਕੋਈ। ਤੇਲ ਜਲੇ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ। ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਝੈ ਸਭ ਕੋਈ। ਤੇਲ ਜਲੇ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ। ਰੇ ਬੋਰੇ ਤੋਹ ਘਰੀ ਨਾ ਰੱਖੈ ਕੋਈ,

ਇਸ ਬੰਦੇ ਸਿਰ ਜ਼ੁਲਮ ਹੋਤ ਹੈ, ਜਮ ਨਹੀਂ ਹਟੈ ਗੁਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਝੈ ਸਭ ਕੋਈ। ਤੇਲ ਜਲੇ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ। ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤਖ ਗੁਰੂ ਨਿਸਤਾਰੇ। ਸਲੋਕ ਮਹਲਾ ਦੂਜਾ।

ਮੰਦਾ ਕਿਸ ਨੂੰ ਆਖੀਏ ਜਾਂ ਸਭਨਾ ਸਾਹਿਬੇ ਕੁ ਸਭਨਾ ਸਾਹਿਬੇ ਕੁ ਹੈ ਵੇਖੈ ਧੰਦੇ ਲਾਏ ਕਿਸੇ ਥੋੜਾ ਕਿਸੇ ਅਗਲਾ ਖਾਲੀ ਕੋਈ ਨਾਹੀਂ।

ਕਾਰ ਮਹੱਲਾ ਪਹਿਲਾ ਜਿਨਸ ਥਾਪ ਜੀਆਂ ਕੋ ਭੇਜੈ ਜਿਨਸ ਥਾਪ ਲੈ ਜਾਵੇ ਆਪੇ ਥਾਪ ਉ ਥਾਪੇ ਆਪੇ ਏਤੇ ਵੇਸ ਕਰਾਵੇ ਜੇਤੇ ਜੀ ਫਿਰੇ ਓ ਤੂਤੀ ਆਪੇ ਭਿਖਿਆ ਪਾਵੇ ਲਿਖੇ ਬੋਲਣ ਲਿਖੇ ਚੱਲਣ ਕਾਇਤ ਕੀ ਚੈਂ ਦਾਵੇ।

ਤੋਲਾ ਮਾਸਾ ਰਤਕ ਪਾਏ, ਨਾਨਕ ਪੁੱਛਿਆ ਤੇ ਪੁਜਾਏ। ਮੂਰਖ ਅੰਧਿਆਂ ਅੰਧੀ ਤਾਤ, ਕਹਿ ਕਹਿ ਕਹਿਣ ਕਹਾ ਇਹਨੇ ਆਪ। ਮਹਲਾ ਪਹਿਲਾ। ਆਖਣ ਔਖਾ ਸੁਣਨ ਔਖਾ, ਆਖ ਨਾ ਜਾਪੀ ਆਖ। ਇੱਕ ਆਖ ਆਖੈ ਸ਼ਬਦ ਭਾਖੈ, ਅਰਧ ਉਰਧ ਦਿਨ ਰਾਤ। ਜੇ ਕਿਹ ਹੋਏ ਤਾਂ ਕਿਹ ਦਿਸੈ, ਜਾਪੈ ਰੂਪ ਨ ਜਾਤ। ਸਭ ਕਾਰਨ ਕਰਤਾ ਕਰੇ, ਘਟ ਔ ਘਟ ਘਟ ਥਾਪ। ਆਖਣ ਔਖਾ ਨਾਨਕਾ, ਆਖ ਨਾ ਜਾਪੈ ਆਖ ਪੌੜੀ। ਨਾਏ ਸੁਣੇ ਮਨ ਰਸੀਏ, ਨਾਮੇ ਸ਼ਾਂਤਿ ਆਈ। ਨਾਏ ਸੁਣੇ ਮਨ ਤ੍ਰਿਪਤੀ ਐ, ਸਭ ਦੁੱਖ ਗਵਾਏ। ਨਾਏ ਸੁਣੇ ਨਾ ਉਪਜੇ, ਨਾਮੇ ਵਡਿਆਈ। ਨਾਮੇ ਹੀ ਸਭ ਜਾਤ ਪਤ, ਨਾਮੇ ਗਤ ਪਾਏ। ਗੁਰਮੁਖ ਨਾਮ ਧਿਆਈਐ, ਨਾਨਕ ਲਿਵਲਾਈ। ਸਲੋਕ ਮਹਲਾ ਪਹਿਲਾ। ਝੂਠ ਨਾ ਰਾਗੀ, ਝੂਠ ਨਾ ਵੇਦੀ, ਝੂਠ ਨਾ ਚੰਦ ਸੂਰਜ ਕੀ ਭੇਦੀ। ਝੂਠ ਨਾ ਅੰਨੀ, ਝੂਠ ਨਾ ਆਈ, ਝੂਠ ਨਾ ਮੀਂਹ ਵਰਿਆ ਸਭ ਥਾਈ।

ਹੁਕਮ ਚਲਾਏ ਨਾਨ ਆਪਣੇ ਕਰਮੀ ਵਹਿ ਕਲਾਮ ਨਾਨਕ ਸੱਚਾ ਸੱਚ ਨਾਏ ਸੱਚ ਸਬਾਦੀ ਬਾਨ ਪੌੜੀ ਨਾ ਮੰਨੇ ਸੁਖੀ ਉਪਜੈ ਨਾਮੇ ਗਤ ਹੋਈ ਨਾ ਮੰਨੇ ਪਤ ਪਾਈਐ ਹਿਰਦੇ ਹਰ ਸੋਈ।

ਪੁਰੀਆਂ ਖੰਡਾਂ ਸਿਰ ਕਰੇ, ਇੱਕ ਪੈਰ ਤੇ ਆਏ, ਪੌਣ ਮਾਰ ਮਨ ਜਪ ਕਰੇ, ਸਿਰ ਮੁੰਡੀ ਤਲੈ ਦੇ, ਕਿਸ ਉੱਪਰ ਉਹ ਟਿਕ ਟਿਕੈ, ਕਿਸ ਨੂੰ ਜ਼ੋਰ ਕਰੇ, ਕਿਸ ਨੂੰ ਕਹੀਏ ਨਾਨਕਾ, ਕਿਸ ਨੂੰ ਕਰਤਾ ਦੇ, ਹੁਕਮ ਰਹਾਏ ਆਪਣੇ, ਮੂਰਖ ਆਪ ਗਣੇ, ਮਹਲਾ ਪਹਿਲਾ।

ਤ੍ਰਿਣ ਨਾ ਪਾਇਓ ਬੱਪੜੀ, ਨਾਨਕ ਕਹੇ ਗਵਾਰ ਮਹਲਾ ਪਹਿਲਾ। ਅੱਖੀ ਪਰਣੈ ਜੇ ਫਿਰਾਂ, ਦੇਖਾਂ ਸਭ ਆਕਾਰ। ਪੁੱਛਾਂ ਗਿਆਨੀ ਪੰਡਤਾਂ, ਪੁੱਛਾਂ ਵੇਦ ਵਿਚਾਰ, ਪੁੱਛਾਂ ਦੇਵਾਂ ਮਾਨਸਾਂ, ਜੋਧ ਕਰੇ ਅਵਤਾਰ। ਸਿੱਧ ਸਮਾਧੀ ਸਾਹਿਬ ਸੁਣੇ, ਜਾਏ ਦੇਖਾਂ ਦਰਬਾਰ। ਅੱਗੇ ਸੱਚਾ ਸੱਚ ਨਾਏ, ਨਿਰਭਉ ਪੈ ਵਣਸਾਰ। ਹੋਰ ਕੱਚੀ ਮੱਤੀ ਕੱਚ ਵਿੱਚ, ਅੰਧਿਆਂ ਅੰਧ ਵਿਚਾਰ। ਨਾਨਕ ਕਰਮੀ ਬੰਦਗੀ, ਨਜ਼ਰ ਲੰਘਾਏ ਪਾਰ। ਪੌੜੀ

ਕੋਈ ਮਹਲਾ ਪਹਿਲਾ ਜਾ ਹੋ ਤੇਰਾ ਤਾਂ ਸਭ ਕਿਛ ਮੇਰਾ ਹੋ ਨਾ ਹੀ ਤੂੰ ਹੋਵੈ ਆਪੇ ਸਕਤਾ ਆਪੇ ਸੁਰਤਾ ਸਕਤੀ ਜਗਤ ਪਰੋਵੈ ਆਪੇ ਭੇਜੇ ਆਪੇ ਸੱਦੇ ਰਚਨਾ ਰਚ ਰਚ ਵੇਖੈ ਨਾਨਕ ਸੱਚਾ ਸੱਚੀ ਨਾਏ ਸੱਚ ਪਵਿੱਤਰ ਲਿਖੈ ਪੌੜੀ ਨਾਮ ਨਿਰੰਜਨ ਅਲਖ ਹੈ ਕਿਉ ਲਿਖਿਆ ਜਾਏ ਨਾਮ ਨਿਰੰਜਨ ਨਾਲ ਹੈ ਕਿਉ ਪਾਈਏ ਭਾਈ ਨਾਮ ਨਿਰੰਜਨ ਵਰਤਦਾਰ ਵਿਆਸ ਬਿਠਾਈ

0: ज्ञान सलाहे वड्डा कर सचो सच्चा नाओ सच बीजै सच उगवै दरगा पाइये थाओ भेद व्यापारी ज्ञान रास करमी पल्ले होए नानक रसी बाहरा लद ना चलिया कोए पौड़ी निम बिरख बहु संचिए
1: ਮਨਮੁਖ ਭੈਣਾ ਭਜਾਈ ਪੱਥਰ ਨਭਾਇਆ ਬਿਖ ਮੈਂ ਅੰਮ੍ਰਿਤ ਸੰਚਿਆ ਬਿਖ ਕਾ ਫਲ ਪਾਇਆ ਨਾਨਕ ਸੰਗਤ ਮੇਲ ਹਾਰ ਸਭ ਬਿਖ ਲੈ ਜਾਇਆ ਸਲੋਕ ਮਹੱਲਾ ਪਹਿਲਾ ਮਰਨ ਮੂਰਤ ਪੁੱਛਿਆ ਪੁੱਛੀ ਥਿਤ ਨਵਾਰ ਇੱਕ ਨੀ ਲੱਦਿਆ ਇੱਕ ਚੱਲ ਖਏ ਇੱਕ ਨੀ ਲੱਦਿਆ ਇੱਕ ਚੱਲ ਇੱਕ ਲੱਦ ਚੱਲੇ ਇੱਕ ਨਾ ਇੱਕ ਨੀ ਬੱਧੇ ਭਾਰ ਇੱਕ ਨਾ ਹੋਈ ਸਾਖਤੀ ਇੱਕ ਨਾ ਹੋਈ ਸਾਰ ਦਸ ਕਰ ਸਣੇ ਦਮਾਮਿਆ ਛੁੱਟੇ ਬੰਕ ਦੁਆਰ ਨਾਨਕ ਟੇਰੀ ਸ਼ਾਰ ਕੀ ਪੇ ਫਿਰ ਹੋਈ ਸ਼ਾਰ ਮਹੱਲਾ ਪਹਿਲਾ ਨਾਨਕ ਢੇਰੀ ਟੈ ਪਈ ਮਿੱਟੀ ਸੰਧਾ ਕੋਟ ਭੀਤਰ ਚੋਰ ਪਹਾਲਿਆ ਖੋਟ ਵੇਜੀਆ ਖੋਟ ਪੌੜੀ ਜਿਨ ਅੰਦਰ ਨਿੰਦਾ ਦੁਸ਼ਟ ਹੈ ਨੱਕ ਵੱਡੇ ਨੱਕ ਵਡਾਇਆ ਮਹਾਂਕਰੂਪ ਦੁਖੀਏ ਸਦਾ ਕਾਲੇ ਮੋਹ ਮਾਇਆ ਭਲਕੇ ਉੱਠ ਨਿਤ ਪਰ ਦਰਬ ਹਿਰੈ ਹਰ ਹਰ ਨਾਮ ਚਲਾਇਆ ਹਰ ਜਿਉ ਤਿਨ ਕੀ ਸੰਗਤ ਮਤ ਕਰੋ ਰੱਖ ਲਿਓ ਹਰ ਰਾਇਆ ਨਾਨਕ ਪੈ ਕਿਰਤ ਕਮਾਉਂਦੇ ਮਨਮੁਖ ਦੁੱਖ ਪਾਇਆ ਸਲੋਕ ਮਹੱਲਾ ਚੌਥਾ ਸਭ ਕੋਈ ਹੈ ਖਸਮ ਕਾ ਖਸਮੋ ਸਭ ਕੋ ਹੋਏ ਹੁਕਮ ਪਛਾਣੇ ਖਸਮ ਕਾ ਤਾਂ ਸੱਚ ਪਾਵੇ ਕੋਏ ਗੁਰਮੁਖ ਆਪ ਪਛਾਣੀਐ ਬੁਰਾ ਨਾ ਦਿਸੈ ਕੋਏ ਨਾਨਕ ਗੁਰਮੁਖ ਨਾਮ ਧਿਆਈਐ ਸਹਿਲਾ ਆਇਆ ਸੋਏ ਮਹੱਲਾ ਚੌਥਾ ਸਭਨਾ ਦਾਤਾ ਆਪ ਹੈ ਆਪੇ ਮਿਲਣਹਾਰ ਨਾਨਕ ਸ਼ਬਦ ਮਿਲੇ ਨਾ ਵਿਛੜ ਹੈ ਜਿਨ ਸੇ ਪਿਆ ਹਰ ਦਤਾਰ ਪੌੜੀ ਗੁਰਮੁਖ ਹਿਰਦੇ ਸੰਤ ਹੈ ਨਾ ਉਗਵ ਆਇਆ ਜਪ ਤਪ ਤੀਰਥ ਸੰਜ ਕਰੇ ਮੇਰੇ ਪ੍ਰਭ ਆਇਆ ਹਿਰਦਾ ਸੁਧ ਹਰ ਸੇ ਪਦੇ ਸੋਹੇ ਕੁਣ ਗਾਇਆ ਮੇਰੇ ਹਰ ਜੀਉ ਏਵੇ ਭਾਵਤਾ ਗੁਰਮੁਖ ਤਰਾਇਆ ਨਾਨਕ ਗੁਰਮੁਖ ਮੇਲਿਆ ਨ ਹਰ ਦਰ ਸੁਹਾਇਆ ਸਲੋਕ ਮਹੱਲਾ ਪਹਿਲਾ ਧਨਵੰਤ ਇਵੇ ਹੀ ਕਹੈ ਅਵਰੀ ਤਨ ਕੋ ਜਾਉ ਨਾਨਕ ਨਿਰਤਨ ਤਿਤ ਦਿਨ ਜਿਤ ਦਿਨ ਵਿਸਰੈ ਨਾਉ ਮਹੱਲਾ ਪਹਿਲਾ ਸੂਰਜ ਚੜੇ ਵਿਚੋ ਸਭ ਸੇ ਕੱਟੇ ਅਰਚਾ ਤਨ

ਨਾਨਕ ਵੇਖੇ ਆਪ ਫੂਕ ਡਾਏ ਢੈ ਪਵੈ ਪੌੜੀ। ਸਤ ਸੰਗਤ ਨਾਮ ਨਿਦਾਨ ਹੈ, ਜਿਥੋ ਹਰ ਪਾਇਆ ਗੁਰਪ੍ਰਸਾਦੇ ਘਟ ਚਾਨਣਾ ਅਨੇਕ ਪਾਇਆ। ਰੂਹਾ ਪਾਰਸ ਭੇਟੀ ਹੈ ਕੰਚਨ ਹੋਏ ਆਇਆ। ਨਾਨਕ ਸਤਿਗੁਰ ਮਿਲਿਆ ਨਉ ਪਾਈ ਹੈ, ਮਿਲ ਨਾਮ ਤੇ ਹਿਆ। ਜਿਨ ਕੈ ਪੋਤੇ ਪੁੰਨ ਹੈ ਤਿੰਨੀ ਦਰਸ਼ਨ ਪਾਇਆ। ਸਲੋਕ ਮਹੱਲਾ ਤੀਜਾ। ਸਲੋਕ ਮਹੱਲਾ ਪਹਿਲਾ। ਤ੍ਰਿਗ ਤਿਨਾ ਕਾਜੀ ਪਿਆ, ਜੇ ਲਿਖ ਲਿਖ ਵਿੱਚ ਹੈ ਨਾਉ। ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ। ਸੱਚੇ ਸਰਮੇ ਬਾਹਰੇ ਅੱਗੇ ਲਹਿ ਨਦਾਦ। ਅਕਲ ਇਹ ਨ ਆਖੀਐ ਅਕਲ ਗਵਾਈਏ ਪਾਦ। ਅਕਲੀ ਸਾਹਿਬ ਸੇ ਪੀਐ ਅਕਲੀ ਪਾਈਏ ਮਾਨ। ਅਕਲੀ ਪੜ ਕੇ ਬੁੱਝੀਐ ਅਕਲੀ ਖਿੱਚੈ ਦਾਨ। ਨਾਨਕ ਆਖੇ ਰਾਹੋ ਇਹੋ ਹੋਰ ਗੱਲਾਂ ਸ਼ੈਤਾਨ। ਮਹੱਲਾ ਦੂਜਾ। ਜੈਸਾ ਕਰੇ ਕਹਾਵੇ ਤੈਸਾ ਐਸੀ ਬਣੀ ਜ਼ਰੂਰਤ। ਹੋਵੇ ਹੈ ਲਿੰਗ ਚਿੰਗ ਨਹਿ ਹੋ ਪਹੇ ਐਸੀ ਕਹੀਐ ਸੂਰਤ। ਜੋ ਉਸ ਇੱਛੈ ਸੋ ਫਲ ਪਾਏ ਤਾਂ ਨਾਨਕ ਕਹੀਐ ਮੂਰਤ ਪੌੜੀ। ਸਤਿਗੁਰ ਅੰਮ੍ਰਿਤ ਬਿਰਖ ਹੈ ਅੰਮ੍ਰਿਤ ਰਸ ਫਲਿਆ। ਜਿਸ ਪ੍ਰਭ ਸੋ ਲਹਿ ਗੁਰਸਬਦੀ ਮਿਲਿਆ। ਸਤਿਗੁਰ ਕੇ ਪਾਣੀ ਜੋ ਚੱਲੈ ਹਰ ਸੇ ਤੀਰ ਲਿਆ। ਜਮਕਾਰ ਜੋਹੇ ਨਾ ਸਕਈ ਘਟ ਚਾਨਣ ਬਲਿਆ। ਨਾਨਕ ਬਖਸ਼ ਮਿਲਾਇਨ ਫਿਰ ਗਰਬ ਨਾ ਕਰਿਆ। ਸਲੋਕ ਮਹੱਲਾ ਪਹਿਲਾ। ਸੱਚ ਸੱਚ ਵਰਤ ਸੰਤੋਖ ਤੀਰਥ। ਸੱਚ ਵਰਤ ਸੱਚ ਸੱਚ ਵਰਤ ਸੰਤੋਖ ਤੀਰਥ। ਗਿਆਨ ਧਿਆਨ ਇਸ਼ਨਾਨ ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਨਸ ਪ੍ਰਦਾਨ। ਜੋਗਤ ਧੋਤੀ ਸੁਰਤ ਚੌਖਾ ਤਿਰਖ ਕਰਨੀ ਹੋਏ। ਭਾਉ ਪੂਜਨ ਨਾਨਕਾ ਵਿਰਲਾ ਤਾਂ ਕੋਈ ਕੋਈ। ਮਹੱਲਾ ਤੀਜਾ। ਨੌਵੀਂ ਨੇਮ ਸੱਚ ਜੇ ਕਰੈ ਕਾਮ ਕ੍ਰੋਧ ਤ੍ਰਿਸ਼ਨਾ ਉਚਰੈ। ਦਸਵੀਂ ਦਸੇ ਦੁਆਰ ਜੇ ਤੀਰਖ ਏਕਾਦਸੀ ਇੱਕ ਕਰ ਜਾਣੈ। ਦੁਆਦਸੀ ਪੰਚ ਵਸ ਕਰ ਰਾਖੈ ਤੋ ਨਾਨਕ ਮਨ ਮਾਨੈ। ਐਸਾ ਵਰਤ ਰਹੀਜੈ ਪਾਂਡੇ ਹੋਰ ਬਹੁਤ ਸਿੱਖ ਕਿਆ ਕੀਜੈ ਪੌੜੀ। ਭੂਪਤ ਰਾਜੇ ਰੰਗ ਰਾਏ ਸੰਚੇ ਬਿਖ ਮਾਇਆ। ਘਰ ਘਰ ਹੇਤ ਵਧਾਈ ਦੇ ਪਰਦਰਬ ਛੁਰਾਇਆ। ਪੁੱਤਰ ਕਲਤ ਨ ਵਿਸਹੇ ਬਹੁ ਪ੍ਰੀਤ ਲਖਾਇਆ। ਵੇਖਦਿਆਂ ਹੀ ਮਾਇਆ ਧੋ ਕਈ ਪੁਛਤੇ ਪੁਛਦਾਇਆ।

ਜੈਸੇ ਮਹੱਲਾ ਪਹਿਲਾ ਮਨੋ ਦੇ ਅੰਦੇ ਕੂਪ ਕਿਹਾ ਬਿਰਦ ਨ ਜਾਣਨੀ ਮਨ ਅੰਦੇ ਉਂਦੇ ਕਵਰ ਦਿਸਨ ਖਰੇ ਕਰੂਪ ਇੱਕ ਕਹਿ ਜਾਣ ਹੈ ਕਹਿਆ ਬੁੱਝਣ ਤੇ ਨਰ ਸੁਗਰ ਸਰੂਪ ਇੱਕ ਨਾ ਨਾਦ ਨਬੀ ਨ ਕੀ ਰਸ ਰਸ ਕਸ ਨਾ ਜਣੰਤ ਇੱਕ ਨਾ ਸੁਧ ਨ ਬੁੱਧ ਨ ਅੱਖਰ ਸਾਰ ਅੱਖਰ ਕਾ ਪਿਉ ਨ ਲਹੰਤ ਨਾਨਕ ਸੇ ਨਰ ਅਸਰ ਖਾਰ ਜੇ ਬੁਨ ਜੇ ਬਿਨ ਗਣ ਗੁਣ ਗਰਵ ਕਰੰਤ ਪੌੜੀ ਗੁਰਮੁਖ ਸਭ ਪਿਤ ਹੈ ਧਨ ਸੰਪੇ ਮਾਇਆ ਹਰ ਅਰਥ ਜੋ ਖਚਦੇ ਦਿੰਦੇ ਸੁਖ ਪਾਇਆ ਜੋ ਹਰ ਨਾਮ ਧਿਆਇਂਦੇ ਤਿੰਨ ਤੂਟ ਨ ਆਇਆ ਗੁਰਮੁਖਾ ਨਦਰੀ ਆਪਦਾ ਮਾਇਆ ਸੱਟ ਸੁੱਟ ਪਾਇਆ ਨਾਨਕ ਭਗਤਾਂ ਹੋਰ ਚੇਤਨਿਆ ਪਈ ਹਰ ਨਾਮ ਸਮਾਇਆ ਸਲੋਕ ਮਹੱਲਾ ਚੌਥਾ ਸਤਿਗੁਰ ਸੇਵਨ ਸੇਵਟ ਭਾਗੀ ਸੱਚੇ ਸ਼ਬਦ ਨਾ ਏਖ ਲਵ ਲਾਗੇ ਗ੍ਰਹਿ ਕੁਟੰਬ ਮੈਂ ਸਹਿ ਸਮਾਧੀ ਨਾਨਕ ਨਾਮਰਤੇ ਸੇ ਸੱਚੇ ਬੈਰਾਕੀ ਮਹੱਲਾ ਚੌਥਾ ਗਣਤੇ ਸੇਵ ਨ ਹੋ ਪਈ ਕੀਤਾ ਥਾਇ ਨ ਪਾਏ ਸ਼ਬਦੇ ਸਾਧਨਾ ਆਇਓ ਸੱਚ ਨਾ ਲੱਗੋ ਪਾਉ ਸਤਿਗੁਰ ਪਿਆਰਾ ਨਾ ਲਖਈ ਮਨ ਠਿਆਵੇ ਜਾਏ ਜੇ ਇੱਕ ਵਿਖ ਅਗਾਂਹ ਪਰੇ ਤਾਂ ਦਸ ਵਿਖਾਂ ਪਿਛਾਹਾਂ ਜਾਏ ਸਤਿਗੁਰ ਕੀ ਸੇਵਾ ਚਾ ਕਰੀ ਜੇ ਚੱਲੇ ਸਤਿਗੁਰ ਪਾਏ ਆਪ ਗਵਾਏ ਸਤਿਗੁਰ ਨੂੰ ਮਿਲੈ ਸਹਿਜੇ ਰਹੇ ਸਮਾਏ ਨਾਨਕ ਤਿੰਨਾ ਨਾਮ ਨ ਵਿਸਰੈ ਸੱਚੇ ਮੇਰ ਮਿਲਾਏ ਪੌੜੀ ਖਾਨ ਮਲੂਕ ਕਹਾਏ ਦੇ ਕੋ ਰਹਿਣ ਪਾਈ ਗੜ ਮੰਦਰ ਗਚ ਗੀਰੀਆ ਕਿਸ ਖਾਤਨ ਕਿਸ ਸਾਥਨ ਜਾਏ ਸੋਇਨ ਸਾਖਤ ਪੌਣ ਵੇਖ ਤ੍ਰਿਗ ਤ੍ਰਿਗ ਚਤਰਾਏ ਛਤਹੀ ਅੰਮ੍ਰਿਤ ਪ੍ਰਕਾਰ ਕਰੇ ਬਹੁ ਮੈਰ ਪਦਾਏ ਨਾਨਕ ਜੋ ਦੇਖੈ ਤਿਸ ਨ ਜਾਣਨੀ ਮਨ ਮੁਖ ਦੁਖ ਪਾਈ ਸਲੋਕ ਮਹੱਲਾ ਤੀਜਾ

ਸਤਿਗੁਰ ਸੇਵੇ ਸੋ ਸੁਖ ਪਾਏ, ਜਿਨ ਵਿੱਚੋਂ ਹਉਮੈ ਮਾਰੀ, ਨਾਨਕ ਪੜਨਾ ਗੁਣਨਾ ਇੱਕ ਨਾਉ ਹੈ, ਬੁਝੇ ਕੋ ਬੇਚਾਰੀ ਮਹੱਲਾ ਤੀਜਾ, ਨਾਂਗੇ ਆਪਣਾ ਨਾਂਗੇ ਜਾਣਾ, ਹਰ ਹੁਕਮ ਪਿਆ ਕਿਆ ਕੀਜੈ, ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੇ ਕੋ ਕੀਜੈ, ਗੁਰਮੁਖ ਹੋਵੇ ਸੋ ਪਾਣਾ ਮੰਨੇ, ਸਹਿਜੇ ਹਰਸ ਪੀਜੈ, ਨਾਨਕ ਸੁਖਦਾਤਾ ਸਦਾ ਸਲਾਹੋ, ਰਸਨਾ ਰਾਮ ਰਫੀਜੈ ਪੌੜੀ, ਗੜ ਕਾਇਆ ਸਿੰਗਾਰ ਬੋ ਪਾਂਤ ਬਣਾਈ, ਰੰਗ ਪਰੰਗ ਕਤੀਫਿਆ ਪਹਿਰ ਧਰਮਾਈ, ਲਾਲ ਸਫੇਦ ਦੁਰੀਚਿਆ ਬੋ ਸਪਾ ਬਣਾਈ, ਦੁੱਖ ਖਾਣਾ ਦੁੱਖ ਭੋਗਣਾ ਗਰਬੇ ਗੁਰਬਾਈ, ਨਾਨਕ ਨਾਮ ਨ ਚੇਤਿਓ ਅੰਤ ਲੈ ਛਡਾਈ, ਸਲੋਕ ਮਹੱਲਾ ਤੀਜਾ, ਸਹਿਜੇ ਸੁਖ ਸੁਤੀ ਸ਼ਬਦ ਸਮਾਏ, ਆਪੇ ਪ੍ਰਭ ਮੇਲ ਲਈ ਖਲਲਾਏ, ਦੁਬਦਾ ਚੁਕੀ ਸਹਿ ਸਪਾਈ ਅੰਮ੍ਰਿਤ ਨਾਮ ਸਿਆ ਮਨਿਆਏ,

ਕੜਾਈ ਨਾਨਕ ਜੋ ਤਨ ਮਿਲੈ ਸੋ ਹੁਣ ਆਣ ਮਿਲਾਏ ਮਹੱਲਾ ਤੀਜਾ ਜਿਨੀ ਨਾ ਵਿਸਾਰਿਆ ਕਿਆ ਜਪ ਜਾਪੈ ਹੋਰ ਬਿਸ਼ਟਾਂ ਅੰਦਰ ਕੀਟ ਸੇ ਮੁੱਠੇ ਧੰਦੇ ਚੋਰ।

ਕੋਈ, ਹਿਰਦੇ ਹਰ ਹਰ ਚਿਤ ਵੈ ਦੂਜਾ ਨਹੀਂ ਕੋਈ, ਰੂਮ ਰੂਮ ਹਰ ਚਿਰੈ ਖਿਨ ਖਿਨ ਹਰ ਸੋਈ, ਗੁਰਮੁਖ ਜਨਮ ਸੁਖਾਰਥ ਨਿਰਮਲ ਮਲ ਖੋਈ, ਨਾਨਕ ਜੀਵ ਦਾ ਭਰੁਖ ਧਿਆਇਆ ਅਮਰਾ ਪਦ ਹੋਈ। ਸਲੋਕ ਮਹਲਾ ਤੀਜਾ। ਜਿਨੀ ਨਾਮ ਵਸਾਰਿਆ ਬਹੁ ਕਰਮ ਕਮਾਵੇ ਹੋਰ, ਨਾਨਕ ਜਮ ਪੁਰ ਬੱਧੇ ਮਾਰੀਐ ਜਿਉਂ ਸੰਨੀ ਉੱਪਰ ਚੋਰ। ਮਹਲਾ ਪੰਜਵਾਂ। ਧਰਤ ਸੁਹਾਵੜੀ ਆਕਾਸ ਹੁੰਦਾ ਜਪੰਦਿਆਂ ਹਰ ਨਾਮ, ਨਾਨਕ ਨਾਮ ਵਿਹੂਣਿਆ ਤਿੰਨ ਤਨ ਖਾਵੇ ਕਾਉ ਪੌੜੀ, ਨਾਮ ਸਲਾਹਿਨ ਭਾਉ ਕਰ ਨਿਜ ਮਹਿਲੀ ਵਾਸਾ, ਹੋਏ ਬਹੁੜ ਜੋ ਨਾ ਆਵਣੀ ਫਿਰ ਹੋਏ ਨਾ ਪਿਨਾਸਾ, ਹਰ ਸੇਤੀ ਰੰਗ ਰਫ ਰਹੇ ਸਭ ਸਾਸਕ ਰਾਸਾ, ਹਰ ਕਾ ਰੰਗ ਕਦੇ ਨਾ ਉਤਰੈ ਗੁਰਮੁਖ ਪ੍ਰਕਾਸ਼ਾ, ਓਏ ਕਿਰਪਾ ਕਰਕੇ ਮੇਲੀਅਨ ਨਾਨਕ ਹਰ ਪਾਸਾ। ਸਲੋਕ ਮਹੱਲਾ ਤੀਜਾ। ਜਿਚਰ ਇਹ ਮਨ ਲਹਿਰੀ ਵਿੱਚ ਹੈ ਹੋਮੇ ਬਹੁਤ ਅੰਕਾਰ, ਸਭ ਦੇ ਸਾਧਨ ਆਪਈ ਨਾਮ ਨਾ ਲੱਗੇ ਪਿਆਰ, ਸੇਵਾ ਥਾਏ ਨਾ ਪਾਵਈ ਤਸਕੀ ਖਾਪ ਖਾਪ ਹੋਏ ਖੁਆਰ, ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ, ਸਤਿਗੁਰ ਕਾ ਭਾਣਾ ਮਨ ਲਏ ਸ਼ਬਦ ਰੱਖੇ ਉਰਤਾਰ। ਮਹੱਲਾ ਤੀਜਾ। ਸੋ ਜਪ ਤਪ ਸੇਵਾ ਚਾਕਰੀ ਜੋ ਖਸਮੇ ਭਾਵੈ, ਆਪੇ ਬਖਸ਼ੇ ਮਿਲ ਲਏ ਆਪਤ ਗਵਾਵੈ, ਮਿਲਿਆ ਕਦੇ ਨਾ ਵਿਛੜੈ ਜੋਤੀ ਜੋਤ ਮਿਲਾਪੈ, ਨਾਨਕ ਗੁਰਪ੍ਰਸਾਦੀ ਸੋ ਬੁੱਝ ਸੀ ਜਿਸ ਆਪ ਬੁਚਾਵੈ ਪੌੜੀ। ਸਭ ਕੋ ਲੇਖੇ ਵਿੱਚ ਹੈ ਮਨ ਅੰਕਾਰੇ, ਹਰ ਨਾਮ ਕਦੇ ਨਾ ਚੇਤਈ ਜਮ ਕੰਕਰ ਸਿਰ ਮਾਰੇ, ਪਾਪ ਵਿਕਾਰ ਮਨੂਰ ਸਭ ਲੱਦੇ ਬੋਪਾਰੇ।

ਤੀਜਾ ਬਿਨ ਸਤਿਗੁਰ ਸੇਵੇ ਸੁਖ ਨਹੀਂ, ਮਰ ਜੰਮੇ ਭਾਰੂ ਪਾਰ, ਮੋਠ ਗੋਲੀ ਪਾਈਨ ਬੋ ਦੂਜੇ ਭਾਈ ਵਿਕਾਰ। ਇੱਕ ਗੁਰਪ੍ਰਸਾਦੀ ਉਪਰੈ ਤਿਸ ਜਨ ਕੋ ਕਰਹਿ ਸਭ ਨਮਸਕਾਰ, ਨਾਨਕ ਅੰਦਨ ਨਾਮ ਧਿਆਏ ਤੂੰ ਅੰਤਰ ਜਿਤ ਪਾਵੇ ਮੁਖ ਦੁਆਰ। ਮਹੱਲਾ ਤੀਜਾ ਮਾਇਆ ਮੋਹਿ ਵਿਸਾਰਿਆ

ਜਾ ਗੁਰ ਕਾ ਕਿਹਾ ਜੇ ਕਰੇ ਸੁਖੀ ਹੋ ਸੁਖਸਾਰ ਗੁਰ ਕੀ ਕਰਨੀ ਪੋ ਕੱਟੀ ਐ ਨਾਨਕ ਪਾਵੇ ਪਾਰ ਮਹੱਲਾ ਤੀਜਾ ਸੱਚ ਪੁਰਾਣਾ ਨਾਥੀ ਐ ਨਾਮ ਨ ਮੈਲਾ ਹੋਏ ਗੁਰ ਕੇ ਭਾਣੇ ਜੇ ਚਲੈ ਬੋਹਣ ਆਪਣ ਹੋਏ ਨਾਨਕ ਨਾਮ ਵਿਸਾਰਿਆ ਆਪਣ ਜਾਣਾ ਦੋਏ ਪੌੜੇ ਮੰਗਤ ਜਨ ਜਾਚੇ ਦਾਨ ਹਰ ਦਿਓ ਸਵਾਏ ਹਰ ਦਰਸ਼ਨ ਕੀ ਪਿਆਸ ਹੈ ਦਰਸ਼ਨ ਤ੍ਰਿਪਤਾਏ ਖਿਨ ਪਾਲ ਕੜੀ ਨਾ ਜੀ ਪਈ ਬਿਨ ਦੇਖਾ ਮਰਾਮਾਏ ਸਤਿਗੁਰ ਨਾਲ ਦਿਖਾਲਿਆ ਰੱਬ ਰਹਿਆ ਸਭ ਥਾਇ ਸੁਤਿਆਂ ਆਪ ਉਠਾਰ ਦੇ ਨਾਨਕ ਲਿਵਲਾਏ ਸਲੋਕ ਮਹੱਲਾ ਤੀਜਾ

ਸਿਖਾ ਲਿਖਣਾ ਹੋਵੇ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨੇ ਬੜਾ ਚੁਣ ਬਖ ਕੜੇ ਜਜਮਾ ਲਿਆ।

ਪਹਿਵ ਚ ਸੂਰਜ ਪਹਿਵ ਚ ਚੰਦ ਕੋਹ ਕਰੋੜ ਚ ਲਤਨਾਂਤ ਪਹਿਵ ਚ ਸਿੱਧ ਬੁੱਧ ਸੁਰਨਾਥ ਪਹਿਵ ਚ ਆਡਣ ਆਕਾਸ਼ ਪਹਿਵ ਚ ਜੋਤ ਮਹਾਬਲ ਸੂਰ ਪਹਿਵ ਚ ਆਵੈ ਜਾਵੈ ਪੂਰ।

0: ਨਾਨਕ ਪਾਉਂਦਿਆਂ ਗਣਤ ਨਾਇੰਤ ਬੰਧਨ ਬੰਦ ਪਵਾਏ ਸੋਏ ਪੈ ਕਿਰਤਨ ਚੇ ਸਭ ਕੋਏ
1: ਨੱਚ ਨੱਚ ਹੱਸੈ ਚੱਲੇ ਸਿਰ ਉੜ ਨਾ ਜਾਏ ਸਿਧਨਾ ਹੋਏ ਨੱਚਣ ਕੁਦਣ ਮਨ ਕਾ ਚਾਓ ਨਾਨਕ
0: ਜਿਨ ਮਨ ਭਾਓ।

ਪੌੜੀ ਸੇਵ ਕੀਤੀ ਸੰਤੋਖ ਜਿਨ ਸੱਚੋ ਸੱਚ ਧਿਆਇਆ ਉਨੀ ਮੰਦੇ ਪੈਰ ਨਾ ਰੱਖਿਓ ਕਰ ਸੁਕਰ ਧਰਮ ਕਮਾਇਆ ਉਨੀ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਉਨੀ ਮੰਦੇ ਪੈਰ ਨਾ ਰੱਖਿਓ ਕਰ ਸੁਕਰ ਧਰਮ ਕਮਾਇਆ ਉਨੀ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ।

ਜਿਸ ਤੂੰ ਦੇਹ ਤਿਸ ਮਿਲੇ ਸੱਚ ਤਦ ਨੀ ਸੱਚ ਕਮਾਇਆ ਸਤਿਗੁਰੂ ਮਿਲੇ ਸੱਚ ਪਾਇਆ ਜਿਨ ਕਹਿ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ।

ਗੁਰਖ ਅੰਦਰ ਪਦ ਗਵਾਏ ਵਿਣ ਨਾਵੈ ਕਿਛ ਥਾਇ ਨਾ ਪਾਈ ਰਹਿ ਬੇ ਬਾਣੀ ਮੜੇ ਮਿਸਾਨੀ ਅੰਦਰਾਂ।

ਕੌੜੇ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਪਹਿ ਕੀਤਾ ਪਾਵਣਾ।

0: ਕੁੜਿਆਰ ਮਤ ਵਿਟੈ ਐਵੇਂ ਮਤ ਵਿਟੈ ਇਹ ਅੰਨ ਸਾਡਾ ਫਿੱਟੈ ਤਨ ਫਿੱਟੈ ਫੇਟ ਕਰੇਣ ਮਨ ਜੁਠੈ ਚੁਣੀ ਭਰੇਣ ਕਹੋ ਨਾਨਕ ਸੱਚ ਤਿਹਾਈ ਹੈ ਸੁਚ ਹੋਵੇ ਤਾਂ ਸੱਚ ਪਾਈ ਹੈ ਪੌੜੀ
1: ਚਿੱਤੇ ਅੰਦਰ ਸਭ ਕੋ ਵੇਖਣੇ ਤੇਰੀ ਹੇਠ ਚਲਾਇਂਦਾ ਆਪੇ ਦੇ ਵੜੇ ਆਪੇ ਹੀ ਕਰਮ ਕਰਾਇਂਦਾ ਵੱਡੋ ਵੱਡਾ ਵੱਡ ਮੇਦਨੇ ਸਿਰ ਸਿਰ ਧੰਦੇ ਲਾਇਂਦਾ ਨਦਰ ਉਪੱਠੀ ਜੇ ਕਰੇ।

ਕੀਤਾ ਆਪੋ ਆਪਣਾ ਪੀ ਲੇਖਾ ਸੰਡੀਐ ਜਾ ਰਹਿਣ ਨਹੀਂ ਐ ਤੇ ਜਗ ਦਾ ਕਾਇਦ ਗਾਰੀ ਬਹੰਡੀਐ ਮੰਦਾ ਕਿਸ ਨਾ ਆਖੀਐ ਪੜ ਅਖਰੇ ਹੋ ਬੁਝੀਐ ਮੂਰਖੇ ਨਾ ਨਾ ਦੂਜੀਐ ਮੂਰਖੇ ਨਾ ਨਾ ਦੂਜੀਐ।

ਧੰਨ ਵਾਹਿਗੁਰੂ ਸਾਹਿਬ ਜੀ, ਧੰਨ ਵਾਹਿਗੁਰੂ ਸਾਹਿਬ ਜੀ, ਨਾਨਕ ਨਾਮ ਨਿਰੰਜਨ ਜਾਣਿਓ, ਕਿਨੇ ਭਗਤ ਪ੍ਰੇਮ ਲਿਵਲਾਈ। ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿਨ ਸ਼ਬਦ ਸੁਰਤ ਕੀਨੀ ਵਰਖਾਈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਏਕ ਜੀ ਕਿਛ ਕਹੀ ਨਾ ਜਾਈ। ਸੋਢੀ ਸ੍ਰੇਸ਼ਟ ਸਕਲ ਤਾਰਨ ਕਉ,

ਧੰਨ ਵਾਹਿਗੁਰੂ ਸਾਹਿਬ ਜੀ। ਆਸਾ

0: ਸਰਬਾਦੇ ਭਲੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਸਿੰਘਾਸਨ 'ਤੇ ਬਿਰਾਜਮਾਨ ਹੋ ਕਰਕੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਇਸ ਵੀਕੈਂਡ 'ਤੇ ਗੁਰਦੁਆਰਾ ਸਾਹਿਬ ਵਿਖੇ 3 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਵਜੇ ਪੈਣਗੇ, ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ ਹੈ, ਆਪ ਜੀ ਨੇ 3 ਦਿਨ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਚਰਨ ਸਿੰਘ ਜੀ ਚੀਮਾ, ਉਹ ਤਿੰਨਾਂ ਪਾਸੋਂ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ, ਤੂੰ ਸਮਰੱਥ ਅਕਥ ਅਗੋਚਰ, ਜੀਓ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ।

ਭਰਮ ਪੈ ਭੁੱਲੇ ਸੁੱਤ ਦਾਰਾ ਸਿਉ ਪ੍ਰੀਤ ਲਗਾਈ।

गुरु रामदास राखो शरणाई एक अरदास पाठ कीरत की।

ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਆਪ ਸਭ ਸਤਿਗੁਰ ਕੀ ਮੁਬਾਰਕ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੁਆਓ ਸਾਧ ਸੰਗਤ, ਸਮਾਂ ਹੈ ਪਾਵਨ ਮੁਖਵਾਕ ਦੀ ਵਿਚਾਰ ਦਾ। ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਗਿਆਨੀ ਜੀ ਨੇ ਇਹ ਪਾਵਨ ਮੁਖਵਾਕ ਦਾ ਪਾਠ ਆਪ ਜੀ ਨੂੰ ਸਰਵਣ ਕਰਾਇਆ ਹੈ। ਤੁਆਓ ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਦਰ ਘਰ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਸਾਹਿਬ ਨੇ ਬੰਦੇ ਉੱਤੇ ਹੋਣ ਵਾਲੇ ਇੱਕ ਜ਼ੁਲਮ ਦਾ ਜ਼ਿਕਰ ਕੀਤਾ ਹੈ ਜਿਹੜਾ ਕਿ ਹਰ ਮਨੁੱਖ ਦੇ ਉੱਤੇ ਹੋ ਰਿਹਾ ਹੈ, ਤੇ ਮਨ ਨੂੰ ਇਸ ਜ਼ੁਲਮ ਨੂੰ ਸਹਿਣ ਦੀ, ਇਸ ਜ਼ੁਲਮ ਦੇ ਵਿੱਚ ਪੈ ਰਹਿਣ ਦੀ ਬੰਦੇ ਦੀ ਇੱਕ ਤਬੀਅਤ ਬਣ ਚੁੱਕੀ ਹੈ। ਜਿਵੇਂ ਕੋਈ ਪੈਰ ਵਿੱਚ ਬੰਦੇ ਨੇ ਜੁੱਤੀ ਪਾਈ ਹੋਵੇ ਤੇ ਉਹ ਉਹਦੇ ਪੈਰ ਦੇ ਨਾਲ ਲੱਗਣ ਲੱਗ ਪਵੇ, ਕੁਝ ਕੁ ਦਿਨ ਬੰਦਾ ਉਹਦੀ ਪੀੜ ਮਨਾਉਂਦਾ ਹੈ, ਦਰਦ ਮਨਾਉਂਦਾ ਹੈ, ਹੌਲੀ ਹੌਲੀ ਉਹ ਦਰਦ ਦਾ ਆਦੀ ਹੋ ਜਾਂਦਾ ਹੈ ਤੇ ਫਿਰ ਉਹਨਾਂ ਹਿੱਸਾ ਜਿਹੜਾ ਜੁੱਤੀ ਦੇ ਨਾਲ ਕਸਰਦਾ ਸੀ ਉਹ ਵੀ ਮਨ ਉੱਥੋਂ ਉੱਡ ਗਿਆ ਤੇ ਯੂਸ ਟੂ ਬੰਦਾ ਉਸ ਜੁੱਤੀ ਦੇ ਨਾਲ ਹੀ ਹੋ ਗਿਆ। ਤੋ ਮਨੁੱਖ ਦੀ ਕਹਾਣੀ ਵੀ ਜਿਹੜੀ ਕੁਝ ਹੈ ਉਹ ਐਸੀ ਹੀ ਹੈ। ਇਹ ਸ਼ਬਦ ਦੀ ਜਿਹੜੀ ਅਖੀਰਲੀ ਤੁਕ ਹੈ ਨਾ, ਉਹਦੇ ਵਿੱਚ ਕਬੀਰ ਸਾਹਿਬ ਨੇ ਕਿਹਾ ਹੈ ਵੀ ਕਹਿਤ ਕਬੀਰ ਸੁਨੋਰੇ ਸੰਤੋ ਭੈ ਸਾਗਰ ਕਹਿ ਤਾਈ। ਭੈ ਦਾ ਅਰਥ ਹੁੰਦਾ ਹੈ ਡਰ, ਡਰ ਦਾ ਸਮੁੰਦਰ, ਡਰ ਦਾ ਸਾਗਰ। ਇਹ ਸਾਗਰ ਕਿਹੜਾ ਹੈ? ਇਹ ਸੰਸਾਰ ਰੂਪੀ ਸਾਗਰ ਹੈ ਜਿੱਥੇ ਆਪਾਂ ਸਾਰੇ ਨਿਵਾਸ ਕਰਦੇ ਹਾਂ, ਬੈਠੇ ਹਾਂ, ਤੇ ਬੜਾ ਭਿਆਨਕ ਹੈ, ਬੜਾ ਡਰਾਵਣਾ ਹੈ। ਕਦੀ ਮਹਾਰਾਜ ਇਹਨੂੰ ਉਦਿਆਨ ਕਹਿੰਦੇ ਨੇ, ਜੰਗਲ ਕਹਿੰਦੇ ਨੇ। ਮਹਾਰਾਜ ਨੇ ਆਖਿਆ ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ। ਮਾਨੋ ਕੋਈ ਬੰਦਾ ਬੜੇ ਭਿਆਨਕ ਜੰਗਲ ਨੂੰ ਇੱਕ ਵਸਦਾ ਹੋਇਆ ਨਗਰ ਕਰਕੇ ਮੰਨਣਾ ਸ਼ੁਰੂ ਕਰ ਦੇਵੇ। ਆਪਾਂ ਜਦੋਂ ਦੂਰ ਦੁਰਾਂਡੇ ਕਿਤੇ ਸੈਰਾਂ ਤੇ ਜਾਈਏ ਤੇ ਜੇ 100 ਕਿਲੋਮੀਟਰ ਦਾ ਏਰੀਆ ਜੰਗਲ ਦਾ ਹੋਵੇ ਤੇ ਉਸ ਜੰਗਲ ਦੇ ਵਿੱਚੋਂ ਲੰਘਣਾ ਪਵੇ, ਉਹਦੇ ਵਿੱਚ ਰੋਡ ਬਹੁਤ ਸੋਹਣਾ ਬਣਿਆ ਹੋਵੇ, ਸੜਕ ਬਹੁਤ ਸੋਹਣੀ ਬਣੀ ਹੋਵੇ, ਪਰ ਨਾਲ ਉੱਥੇ ਇੱਦਾਂ ਦੀ ਵਾਰਨਿੰਗ ਵੀ ਹੋਵੇ ਵੀ ਇਸ ਜੰਗਲ ਵਿੱਚ ਖਤਰਨਾਕ ਭਿਆਨਕ ਜਾਨਵਰ ਜਿਹੜੇ ਨੇ ਉਹ ਵੀ ਵਸੇਬਾ ਕਰਦੇ ਨੇ, ਉਹਨਾਂ ਦਾ ਵੀ ਇਹ ਟਿਕਾਣਾ ਹੈ। ਤਾਂ ਤੁਸੀਂ ਇਹ ਜਿਹੜਾ 100 ਕਿਲੋਮੀਟਰ ਦਾ ਜਿਹੜਾ ਜੰਗਲ ਹੈ ਇਹਦੇ ਵਿੱਚੋਂ ਬੜੀ ਸਾਵਧਾਨੀ ਦੇ ਨਾਲ ਲੰਘਣਾ ਹੈ, ਬਾਹਰ ਨਹੀਂ ਨਿਕਲਣਾ ਗੱਡੀ ਤੋਂ। ਤੋ ਬੰਦਾ ਉਸ ਯਾਤਰਾ ਵਿੱਚ ਪੈ ਜਾਵੇ। ਹੁਣ ਜੰਗਲ ਵੇਖਣ ਨੂੰ ਸੋਹਣਾ ਲੱਗਦਾ ਹੈ, ਸੜਕ ਤੋਂ ਆਲੇ ਦੁਆਲੇ ਵਿੱਚੋਂ ਜਦੋਂ ਆਪਾਂ ਲੰਘਦੇ ਹਾਂ ਤੇ ਬਹੁਤ ਸੋਹਣਾ ਹੈ, ਪਰ ਜੰਗਲ ਨੂੰ ਕਦੀ ਬੰਦਾ ਘਰ ਨਹੀਂ ਮੰਨਦਾ, ਕਿਉਂਕਿ ਉਹਦੇ ਵਿੱਚ ਕੀ ਹੈ, ਖਤਰਾ ਵੀ ਹੈ, ਵਨ ਸੁਵੰਨੇ ਜਾਨਵਰ ਜਿਹੜੇ ਨੇ ਉੱਥੇ ਬੈਠੇ ਹੋਏ ਨੇ। ਤੋ ਠੀਕ ਹੈ ਵੀ ਉਹਦਾ ਇੱਕ ਵਿਊ ਜਿਹੜਾ ਸੀ ਤੁਸੀਂ ਅੱਖਾਂ ਦੇ ਨਾਲ ਵੇਖਿਆ, ਉਸ ਜੰਗਲ ਦੇ ਵਿੱਚੋਂ ਤੁਸੀਂ ਲੰਘ ਆਏ ਤੇ ਪਰਿਵਾਰ ਵਿੱਚ ਆਣ ਕੇ ਇਹ ਗੱਲ ਆਖੀ ਵੀ ਬੜਾ ਆਨੰਦ ਆਇਆ ਇਹ ਸਾਰਾ ਕੁਝ ਵੇਖ ਕੇ। ਪਰ ਅਸਲੀ ਬੰਦੇ ਦਾ ਘਰ ਕਿਹੜਾ ਹੈ? ਜਿੱਥੇ ਉਹ ਆਪਣੇ ਪਰਿਵਾਰ ਵਿੱਚ ਰਹਿੰਦਾ ਹੈ, ਜਿੱਥੇ ਬੰਦਾ ਸੋਸ਼ਲ ਹੈ, ਸਮਾਜ ਵਿੱਚ, ਦੁਨੀਆਂ ਦੇ ਵਿੱਚ ਰਹਿੰਦਾ ਹੈ, ਉਹੀ ਉਹਦਾ ਘਰ ਹੈ। ਤੋ ਵੇਖੋ ਗੁਰਦੇਵ ਨੇ ਕਿੱਡੀ ਬਖਸ਼ਿਸ਼ ਕੀਤੀ, ਉਹਨਾਂ ਨੇ ਆਖਿਆ ਇਹ ਸਮੁੱਚਾ ਸੰਸਾਰ ਜੰਗਲ ਹੈ, ਬੜੇ ਖਤਰੇ ਨੇ ਇੱਥੇ, ਬੜੀਆਂ ਪ੍ਰੋਬਲਮਸ ਨੇ, ਬੜੀ ਟਰਬਲ ਹੈ ਇੱਥੇ, ਤੇ ਬੰਦਾ ਇਹਦੇ ਨਾਲ ਏਦਾਂ ਜੁੜਿਆ ਹੋਇਆ, ਏਦਾਂ ਓਤ ਪੋਤ ਹੈ, ਇਹਨੂੰ ਇੱਕ ਨਗਰ ਮੰਨੀ ਬੈਠਾ ਹੈ, ਇਹਨੂੰ ਘਰ ਮੰਨੀ ਬੈਠਾ ਹੈ, ਦੁੱਖ ਚੱਲ ਰਿਹਾ ਹੈ, ਸਹਿਮਿਆ ਹੋਇਆ ਹੈ, ਡਰ ਵਿੱਚ ਹੈ।
ਜਿਵੇਂ ਉਸ ਜੰਗਲ ਦੇ ਵਿੱਚੋਂ ਦੀ ਆਪਾਂ ਗੁਜ਼ਰਦੇ ਤੇ ਹਾਂ, ਪਰ ਉਹਨੂੰ ਕਦੀ ਘਰ ਨਹੀਂ ਮੰਨਦੇ, ਉਹਨੂੰ ਕਦੀ ਪੱਕਾ ਟਿਕਾਣਾ ਨਹੀਂ ਮੰਨਦੇ। ਮਹਾਰਾਜ ਕਹਿੰਦੇ ਇਸੇ ਤਰੀਕੇ ਨਾਲ ਇਹ ਸੰਸਾਰ ਦਾ ਜਿਹੜਾ ਜੰਗਲ ਹੈ ਨਾ, ਇਹਨੂੰ ਤੂੰ ਸੱਚ ਮੰਨ ਲਿਆ ਹੈ, ਇਹਨੂੰ ਆਪਣਾ ਨਗਰ ਮੰਨ ਲਿਆ, ਇਹਨੂੰ ਘਰ ਮੰਨ ਲਿਆ ਤੂੰ ਆਪਣਾ, ਤਾਂ ਕਰਕੇ ਤੇਰੇ ਅੰਦਰ ਸਹਿਮ ਹੈ, ਡਰ ਹੈ। ਤੋ ਬਾਬਾ ਜੀ ਨੇ ਬਚਨ ਬੜਾ ਪਿਆਰਾ ਰੱਖਿਆ, ਆਖਿਆ ਮਹਾਂਭਿਆਨ ਉਦਿਆਨ। ਮਹਾਂਭਿਆਨ ਦਾ ਅਰਥ ਹੈ ਭਿਆਨਕ, ਖਤਰਨਾਕ। ਮਹਾਂਭਿਆਨ ਉਦਿਆਨ, ਉਦਿਆਨ ਕਹਿੰਦੇ ਨੇ ਜੀ ਜੰਗਲ ਨੂੰ। ਨਗਰ ਕਰ ਮੰਨਿਆ, ਇਹਨੂੰ ਤੂੰ ਕੀ ਮੰਨ ਲਿਆ ਹੈ, ਨਗਰ ਮੰਨ ਲਿਆ ਹੈ। ਜਿਵੇਂ ਕੋਈ ਜੰਗਲ ਨੂੰ ਆਪਣਾ ਘਰ ਮੰਨ ਲਵੇ ਤੇ ਫਿਰ ਨਾਲ ਇਹ ਸੋਚ ਲਵੇ ਵੀ ਇੱਥੋਂ ਮੈਨੂੰ ਸੁੱਖ ਮਿਲੇਗਾ, ਨਹੀਂ ਮਿਲ ਸਕਦਾ, ਉੱਥੇ ਬੜੇ ਖਤਰਨਾਕ ਜਾਨਵਰ ਨੇ। ਜੇ ਤੁਸੀਂ ਜੰਗਲ ਨੂੰ ਆਪਣਾ ਘਰ ਮੰਨਣਾ ਹੈ ਤੇ ਜੰਗਲ ਦੇ ਵਿੱਚ ਆਉਣ ਵਾਲੇ ਖਤਰਿਆਂ ਤੋਂ ਤੁਹਾਨੂੰ ਹਮੇਸ਼ਾ ਸਾਵਧਾਨ ਰਹਿਣਾ ਪਵੇਗਾ, ਤੁਹਾਨੂੰ ਉਨੀ ਤਿਆਰੀ ਵੀ ਜਿਹੜੀ ਹੈ ਉਹ ਰੱਖਣੀ ਪਵੇਗੀ। ਜੇ ਤੁਸੀਂ ਜੰਗਲ ਨੂੰ ਘਰ ਮੰਨਦੇ ਹੋ ਤੇ ਉੱਥੇ ਸਕੂਨ ਦੇ ਨਾਲ ਪਹਿਲੀ ਤੇ ਗੱਲ ਰਿਹਾ ਨਹੀਂ ਜਾ ਸਕਦਾ, ਕੋਈ ਪਤਾ ਨਹੀਂ ਕਿਹੜੇ ਵੇਲੇ ਕਿਸ ਜਾਨਵਰ ਨੇ ਆਣ ਕੇ ਹਮਲਾ ਕਰ ਦੇਣਾ। ਦੂਜੀ ਗੱਲ ਹੈ ਵੀ ਉਹਦੀ ਪ੍ਰਿਪਰੇਸ਼ਨ, ਉਹਦੀ ਤਿਆਰੀ ਤੁਹਾਨੂੰ ਕਰਨੀ ਪਵੇਗੀ ਵੀ ਕੋਈ ਜਾਨਵਰ ਆਣ ਕੇ ਮੇਰੇ ਉੱਤੇ ਹਮਲਾ ਕਰਦਾ ਹੈ ਤੇ ਮੈਂ ਇਹ ਤੋਂ ਬਚਣਾ ਕਿਵੇਂ ਹੈ। ਮਹਾਰਾਜ ਕਹਿੰਦੇ ਦੁਨੀਆਂ ਦੀ ਖੇਡ ਵੀ ਉਸੇ ਜੰਗਲ ਵਰਗੀ ਹੈ। ਹੇ ਬੰਦਿਆ, ਜੇ ਤੂੰ ਇੱਥੇ ਰਹਿਣਾ ਚਾਹੁੰਦਾ ਹੈ, ਸਕੂਨ ਨਾਲ ਰਹਿਣਾ ਚਾਹੁੰਦਾ ਹੈ ਤੇ ਪਹਿਲੀ ਗੱਲ ਇਹਨੂੰ ਜੰਗਲ ਮੰਨ ਕੇ ਹੀ ਚੱਲ, ਇੰਨਾ ਆਰਾਮ ਨਾਲ ਨਾ ਬੈਠ, ਨਹੀਂ ਤੇ ਤੇਰੇ ਉੱਤੇ ਵੀ ਹਮਲੇ ਹੋਣਗੇ। ਹੁਣ ਹਮਲੇ ਕਿਹੜੇ ਹੁੰਦੇ ਨੇ, ਗੁਰਦੇਵ ਨੇ ਅਗਲੀ ਪੰਕਤੀ ਵਿੱਚ ਸਪਸ਼ਟ ਕੀਤਾ। ਮਹਾਂਭਿਆਨ ਉਦਿਆਨ ਨਗਰ ਕਰ ਮਾਨਿਆ, ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ। ਵੀ ਜਿਹੜੀ ਸਮੱਗਰੀ ਝੂਠੀ ਹੈ, ਜਿਹੜੀ ਨਾਸ਼ਵੰਤ ਹੈ, ਤੂੰ ਇਹਨੂੰ ਸੱਚ ਸਮਝ ਲਿਆ ਹੈ, ਤੂੰ ਇਸ ਪਦਾਰਥ ਨੂੰ ਸੱਚ ਮੰਨ ਕੇ ਬੈਠਾ ਹੋਇਆ। ਆਖਿਆ ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ। ਹੁਣ ਤੇਰੇ ਹਾਲਾਤ ਕਿੱਦਾਂ ਦੇ ਨੇ, ਜਦੋਂ ਤੂੰ ਪਦਾਰਥ ਨੂੰ ਸੱਚ ਮੰਨ ਲਿਆ, ਫਿਰ ਕਾਮ ਕ੍ਰੋਧ ਅਹੰਕਾਰ ਫਿਰੈ ਦੇਵਾਨਿਆ। ਆਖਿਆ ਕਾਮ ਦਾ ਸਤਾਇਆ ਹੋਇਆ, ਕ੍ਰੋਧ ਦਾ ਸਤਾਇਆ ਹੋਇਆ, ਹੰਕਾਰ ਦੇ ਵਸ ਪਿਆ ਹੋਇਆ, ਸ਼ੈਤਾਨਾਂ ਵਾਂਗੂ ਇਸ ਦੁਨੀਆਂ ਦੇ ਜੰਗਲ ਵਿੱਚ ਤੁਰਿਆ ਫਿਰਦਾ। ਮਹਾਰਾਜ ਬਖਸ਼ਿਸ਼ ਕਰਦੇ ਨੇ ਅੱਜ ਜਿਹੜੀ ਕਬੀਰ ਸਾਹਿਬ ਨੇ ਗੱਲ ਆਖੀ, ਉਹਨਾਂ ਆਖਿਆ ਇਹ ਸੰਸਾਰ ਭੈ ਦਾ ਸਾਗਰ ਹੈ, ਡਰ ਦਾ ਸਾਗਰ ਹੈ, ਕਿਹਦੇ ਲਈ? ਹੁਣ ਅਗਲਾ ਸਵਾਲ ਇਹ ਹੈ, ਇਹ ਸੰਸਾਰ ਡਰ ਦਾ ਸਾਗਰ ਉਹਦੇ ਲਈ ਹੈ ਜਿਹਨੇ ਗੁਰੂ ਪਾਸੋਂ ਜੀਵਨ ਦੀ ਜੋਤ ਨੂੰ ਸਿੱਖਿਆ ਨਹੀਂ, ਉਹ ਸਹਿਮਿਆ ਰਹਿੰਦਾ ਹੈ। ਇੱਥੇ ਵੱਡੇ ਵੱਡੇ ਰਾਜੇ ਬੜੀ ਧਨ ਦੌਲਤ ਸੰਪਤੀ ਇਕੱਠੀ ਕਰਕੇ ਫਿਰ ਵੀ ਸਹਿਮੇ ਫਿਰਦੇ ਨੇ, ਫਿਰ ਵੀ ਡਰ ਵਿੱਚ ਨੇ। ਬੰਦੇ ਦੇ ਘਰ ਦੇ ਵਿੱਚ ਧਨ ਦੌਲਤ ਬੈਂਕਾਂ ਵਿੱਚ ਬੈਲੈਂਸ ਵਾਧੂ ਹੈ ਤੇ ਫਿਰ ਵੀ ਕੀ ਹੈ, ਉਹ ਸਹਿਮਿਆ ਹੋਇਆ, ਪਤਾ ਨਹੀਂ ਕੀ ਬਣੇਗਾ। ਤੇ ਕਮਾਲ ਦੀ ਗੱਲ ਵੇਖੋ, ਭਰੋਸਾ ਸਾਹ ਦਾ ਵੀ ਨਹੀਂ ਹੈ ਵੀ ਮੈਨੂੰ ਅਗਲਾ ਸਾਹ ਆਵੇਗਾ ਕਿ ਨਹੀਂ ਆਵੇਗਾ, ਪਰ ਸਹਿਮ ਬੜਾ ਹੈ। ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਸਹਿਸੇ ਜੀਉ ਮਲੀਨ ਹੈ। ਬੰਦੇ ਦਾ ਜਿਹੜਾ ਅੰਦਰ ਹੈ ਉਹ ਸਹਿਮਾਂ ਦੇ ਨਾਲ ਮਲੀਨ ਹੋਇਆ ਫਿਰਦਾ, ਪਤਾ ਅਗਲੇ ਪਲ ਦਾ ਨਹੀਂ ਹੈ। ਪਰ ਇਸ ਸੰਸਾਰ ਦੇ ਸਾਗਰ ਦੇ ਵਿੱਚ ਡਰ ਰਿਹਾ ਹੈ, ਭੈ ਵਿੱਚ ਹੈ। ਤੇ ਜੇ ਗੁਰੂ ਪਾਸੋਂ ਤੂੰ ਜੁਗਤ ਲੈ ਲਵੇਂ, ਇਹ ਉਹੀ ਸਿਆਣਪ ਹੈ ਜਿਹੜੀ ਬੱਚਾ ਕਿਸੇ ਉਸਤਾਦ ਦੇ ਕੋਲੋਂ ਲੈਂਦਾ ਹੈ ਤੇ ਫਿਰ ਜਿਹੜੇ ਪਾਣੀ ਤੋਂ ਉਹਨੂੰ ਡਰ ਲੱਗਦਾ ਹੈ ਉਸੇ ਪਾਣੀ ਵਿੱਚ ਉਹ ਤੈਰਦਾ ਵੀ ਹੈ, ਉਹ ਪਾਣੀ ਉਹਦੇ ਉੱਤੇ ਪ੍ਰਭਾਵ ਨਹੀਂ ਪਾ ਸਕਦਾ। ਜਦੋਂ ਬੱਚੇ ਨੇ ਕਿਸੇ ਉਸਤਾਦ ਦੇ ਕੋਲੋਂ ਸਿੱਖਿਆ ਲੈ ਲਈ, ਸਮਝ ਲੈ ਲਈ, ਉਹਨੂੰ ਫਿਰ ਇਸ ਸੰਸਾਰ ਦੀਆਂ ਲਹਿਰਾਂ ਜਿਹੜੀਆਂ ਨੇ, ਇਸ ਸਮੁੰਦਰ ਦੀਆਂ ਲਹਿਰਾਂ ਜਿਹੜੀਆਂ ਨੇ, ਇਹ ਡਰਾਉਂਦੀਆਂ ਨਹੀਂ। ਉਹ ਉਸਤਾਦ ਕੌਣ ਹੈ? ਉਸਤਾਦ ਹੈ ਗੁਰੂ, ਉਸਤਾਦ ਹੈ ਗੁਰੂ ਦਾ ਉਪਦੇਸ਼ ਸ਼ਬਦ। ਮਹਾਰਾਜ ਕਹਿੰਦੇ ਜੇ ਸ਼ਬਦ ਨਹੀਂ ਹੈ ਤੇ ਤੂੰ ਕਮਲਿਆਂ ਵਾਲਾ ਵਿਹਾਰ ਕਰੇਗਾ, ਦੁਨੀਆਂ ਵਿੱਚ ਕਮਲਿਆਂ ਦੀ ਨਿਆਈ ਤੁਰਿਆ ਫਿਰੇਗਾ। ਬਿਨ ਸ਼ਬਦ ਹੈ ਜੱਗ ਬੁਰਾਨਾ। ਆਖਿਆ ਸ਼ਬਦ ਤੋਂ ਬਿਨਾਂ ਜੱਗ, ਬਿਨ ਨਾਵੇਂ ਜੱਗ ਕਮਲਾ ਫਿਰੇ। ਮਹਾਰਾਜ ਨੇ ਆਖਿਆ ਨਾਮ ਤੋਂ ਬਿਨਾਂ ਸੰਸਾਰ ਕਮਲਿਆਂ ਹੀ ਵਾਂਗੂ ਤੁਰਿਆ ਫਿਰਦਾ, ਇਹਦਾ ਵਿਹਾਰ ਹੀ ਕਮਲਿਆਂ ਵਾਲਾ ਹੈ। ਹੁਣ ਕੁਝ ਤੇ ਕਮਲੇ ਹੁੰਦੇ ਨੇ ਜਿਹੜੇ ਜੇਲ੍ਹਾਂ ਵਿੱਚ ਤਾੜ ਦਿੱਤੇ ਜਾਂਦੇ ਨੇ, ਜਿਹਨਾਂ ਨੂੰ ਕਿਤੇ ਕੈਦ ਕਰ ਲਿਆ ਜਾਂਦਾ, ਜਿਹਨਾਂ ਨੂੰ ਰੋਕ ਲਿਆ ਜਾਂਦਾ, ਪਰ ਬਹੁਤੇ ਕਮਲੇ ਜੇ ਕੈਦ ਕਰਨੇ ਪੈਣ ਤੇ ਜੇਲ੍ਹਾਂ ਥੋੜੀਆਂ ਨੇ, ਸੰਸਾਰ ਦੀਆਂ ਥੋੜੀਆਂ ਨੇ।
ਤੁਸੀਂ ਇੱਕ ਗੱਲ ਨੂੰ ਸਮਝ ਕੇ ਵੇਖੋ, ਅਸੀਂ ਕਿਸੇ ਵੀ ਖੇਤਰ ਵਿੱਚ ਰਹਿੰਦੇ ਹੋਈਏ, ਚਾਹੇ ਇੰਡੀਆ ਵਿੱਚ ਹੈ, ਚਾਹੇ ਪਾਕਿਸਤਾਨ ਵਿੱਚ ਹੋਈਏ, ਚਾਹੇ ਕੈਨੇਡਾ ਵਿੱਚ ਹੋਈਏ, ਚਾਹੇ ਅਮਰੀਕਾ ਵਿੱਚ ਹੋਈਏ, ਲਾਅ ਦੀ ਲੋੜ ਕਿਉਂ ਪੈਂਦੀ ਹੈ, ਕਾਨੂੰਨ ਦੀ ਲੋੜ ਕਿਉਂ ਪੈਂਦੀ ਹੈ? ਉਹ ਇਸ ਕਰਕੇ ਪੈਂਦੀ ਹੈ ਵੀ ਸੰਸਾਰ ਕਮਲਿਆਂ ਦਾ ਹੈ। ਜੇ ਸੰਸਾਰ ਸਿਆਣਿਆਂ ਦਾ ਹੋਵੇ ਨਾ, ਕਦੀ ਵੀ ਕਾਨੂੰਨ ਦੀ ਲੋੜ ਨਹੀਂ ਪਵੇਗੀ। ਫਿਰ ਆਪਾਂ ਇਹ ਕਿਵੇਂ ਕਹਿ ਸਕਦੇ ਹਾਂ ਵੀ ਦੁਨੀਆਂ ਜਿਹੜੀ ਹੈ ਸਿਆਣਪ ਨਾਲ ਹੀ ਭਰੀ ਪਈ ਹੈ, ਸਾਰੀ ਦੁਨੀਆਂ ਜਿਹੜੀ ਉਹ ਸਿਆਣੀ ਹੈ? ਹੁਣ ਜਿਵੇਂ ਇੱਕ ਜੇਲ੍ਹ ਦੇ ਵਿੱਚ ਕਿਸੇ ਕਮਲੇ ਨੂੰ ਦਿੱਤਾ ਹੋਵੇ, ਜਿਹੜਾ ਮਾਨਸਿਕ ਤੌਰ 'ਤੇ ਜਿਹਨੂੰ ਆਪਾਂ ਕਹਿੰਦੇ ਵੀ ਕੋਈ ਉਲਝ ਗਿਆ, ਕੋਈ ਪਾਗਲ ਹੋ ਗਿਆ, ਉਹਨੂੰ ਉਹ ਇੱਕ ਸਮੇਂ ਦੋ ਸਮੇਂ ਪ੍ਰਸ਼ਾਦਾ ਪਾਣੀ ਜੇਲ੍ਹ ਦੇ ਵਿੱਚ ਬੈਠੇ ਨੂੰ ਦਿੰਦੇ ਨੇ, ਉਸ ਕੈਦਖਾਨੇ ਵਿੱਚ ਉਹਨੂੰ ਦਿੰਦੇ ਨੇ, ਸਮਾਂ ਜਿਹਾ ਪਾ ਕੇ ਉਹਨੂੰ ਜੇਲ੍ਹ 'ਚੋਂ ਬਾਹਰ ਵੀ ਕੱਢ ਲਿਆਉਂਦੇ ਨੇ, ਇੱਕ ਬਾਉਂਡਰੀ, ਇੱਕ ਚਾਰ ਦੁਆਰੀ ਦੇ ਵਿੱਚ ਉਹਨੂੰ ਰੱਖਿਆ ਗਿਆ, ਉਸ ਤੋਂ ਬਾਹਰ ਉਹਨੂੰ ਨਿਕਲ ਨਹੀਂ ਦਿੱਤਾ ਜਾ ਰਿਹਾ, ਕਿਉਂ ਭਲਾ? ਉਹਦਾ ਜਵਾਬ ਇਹੋ ਹੋਵੇਗਾ ਵੀ ਇਹ ਸੋਸ਼ਲ ਨਹੀਂ ਹੈਗਾ, ਵੀ ਜੇ ਇਹ ਇਸ ਚਾਰ ਦੁਆਰੀ ਤੋਂ ਬਾਹਰ ਟੱਪ ਗਿਆ ਤਾਂ ਫਿਰ ਇਹ ਦੁਨੀਆਂ ਦਾ, ਸਮਾਜ ਦਾ, ਲੰਘਣ ਵਾਲਿਆਂ ਦਾ ਕੀ ਕਰੇਗਾ? ਨੁਕਸਾਨ ਕਰੇਗਾ। ਅਤੇ ਜਿਹੜੇ ਦੁਨੀਆਂ ਵਿੱਚ ਕਾਨੂੰਨ ਹੁੰਦੇ ਨੇ ਉਹ ਕੀ ਹੁੰਦੇ ਨੇ? ਇਹਦਾ ਮਤਲਬ ਇਹ ਹੈ ਵੀ ਸਾਨੂੰ ਵੀ ਜੇ ਆਪਣੇ ਆਪੇ ਦੀ ਆਪਾਂ ਵਿਚਾਰ ਕਰੀਏ ਤੇ ਆਪਾਂ ਆਪਣਾ ਵਿਹਾਰ ਵੀ ਤੇ ਕਮਲਿਆਂ ਵਰਗਾ ਹੈ ਨਾ। ਮਤਲਬ ਆਪਾਂ ਨੂੰ ਪਤਾ ਹੈ ਵੀ ਜੇ ਚਾਰ ਬੱਤੀਆਂ ਵਾਲਾ ਚੌਂਕ ਆ ਗਿਆ ਤੇ ਮੇਰੇ ਵਿੱਚ ਇੰਨਾ ਪੇਸ਼ੈਂਸ ਨਹੀਂ ਹੈ ਵੀ ਮੈਂ ਕਿਸੇ ਦੂਜੇ ਨੂੰ ਰਾਹ ਦੇ ਸਕਾਂ, ਇਸ ਕਰਕੇ ਇਸ ਕਮਲੇ ਨੂੰ ਰੋਕਣ ਲਈ ਉੱਥੇ ਲਾਲ ਬੱਤੀ ਦਾ ਹੋਣਾ ਬੜਾ ਜ਼ਰੂਰੀ ਹੈ। ਜੇ ਸਮਾਜ ਵਿੱਚ ਹੈ, ਜੇ ਦੁਨੀਆਂ ਵਿੱਚ ਹੈ, ਮੈਨੂੰ ਪਤਾ ਲੱਗਦਾ ਵੀ ਕਿਸੇ ਬੰਦੇ ਕੋਲ ਕੋਈ ਹਥਿਆਰ ਹੈ, ਤੇਜ਼ ਧਾਰ ਹਥਿਆਰ ਹੈ, ਉਹ ਕਿਸੇ ਨੂੰ ਮਾਰ ਦੇਵੇਗਾ, ਉਹਦੇ ਲਈ ਪੁਲਿਸ ਦਾ ਹੋਣਾ ਬੜਾ ਜ਼ਰੂਰੀ ਹੈ, ਉਹਦੇ ਲਈ ਕਾਨੂੰਨ ਦਾ ਹੋਣਾ ਬੜਾ ਜ਼ਰੂਰੀ ਹੈ। ਠੀਕ ਹੈ, ਕਈ ਕਮਲੇ ਜਿਹੜੇ ਨੇ ਉਹ ਜਿਵੇਂ ਕੋਈ ਜੇਲ੍ਹ ਵਿੱਚ ਪਾਗਲਖਾਨੇ ਵਿੱਚੋਂ ਪਾਗਲ ਭੱਜ ਜਾਂਦੇ ਨੇ, ਇੱਦਾਂ ਸਮਾਜ ਦੇ ਲੋ ਕਾਨੂੰਨ ਵਿਧਾਨਾਂ ਵਿੱਚੋਂ ਵੀ ਪਾਗਲ ਭੱਜ ਜਾਂਦੇ ਨੇ, ਉਹ ਵੀ ਅਜਿਹਾ ਕਰਦੇ ਨੇ, ਪਰ ਹੈ ਕੁੱਲ ਮਿਲਾ ਕੇ ਸਾਰੇ ਕੀ ਨੇ? ਪਾਗਲ ਹੀ ਨੇ ਨਾ। ਹੁਣ ਉਸ ਪਾਗਲਪਨ ਦੇ ਵਿੱਚ ਕਿਉਂ ਪਹੁੰਚੇ? ਮਹਾਰਾਜ ਨੇ ਬਾਣੀ ਵਿੱਚ ਆਖਿਆ ਕਿਉਂਕਿ ਇਹਨਾਂ ਕੋਲ ਰੱਬ ਦਾ ਨਾਂ ਨਹੀਂ ਹੈ, ਇਸ ਕਰਕੇ ਇਹਨਾਂ ਕੋਲ ਰੱਬ ਦੀ ਭੈ ਭਾਵ ਨਹੀਂ, ਇਸ ਕਰਕੇ ਹੈ। ਮਹਾਰਾਜ ਨੇ ਆਖਿਆ ਬਿਨ ਨਾਵੇਂ ਜੱਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ। ਜੇ ਤੁਹਾਨੂੰ ਗੁਰੂ ਦੀ ਮੱਤ ਆਵੇਗੀ, ਤੁਹਾਨੂੰ ਇਸ ਗੱਲ ਦਾ ਭਰਮ ਦੂਰ ਹੋਵੇਗਾ ਵੀ ਭਾਈ ਜਿੰਨਾ ਚਿਰ ਮੇਰੇ ਕੋਲ ਰੱਬ ਦਾ ਨਾਂ ਨਹੀਂ, ਮੇਰਾ ਵਿਹਾਰ ਜਿਹੜਾ ਹੈ ਉਹ ਕਮਲਿਆਂ ਵਾਲਾ ਹੀ ਹੈ, ਮੈਂ ਕਮਲਾ ਬਣ ਕੇ ਦੁਨੀਆਂ ਵਿੱਚ ਵਿਚਰ ਰਿਹਾ, ਕੋਈ ਸਿਆਣਪ ਨਹੀਂ ਹੈਗੀ। ਜਿਹੜੀ ਸਾਡੀ ਇੱਕ ਸਿਆਣਪ ਹੁੰਦੀ ਹੈ ਨਾ ਗੁਰੂ ਪਿਆਰਿਓ, ਉਹ ਵੀ ਇੱਕ ਕਮਲ ਪੁਣੇ ਦਾ ਇੱਕ ਦੂਜਾ ਪੱਖ ਹੁੰਦਾ ਹੈ, ਜਿਹਨੂੰ ਆਪਾਂ ਸਿਆਣਪ ਵੀ ਕਈ ਵਾਰ ਕਹਿੰਦੇ ਹਾਂ। ਉਹ ਕੀ ਹੁੰਦੀ ਹੈ? ਉਹ ਹੁੰਦਾ ਕਮਲ ਪੁਣਾ ਹੀ ਹੈ, ਪਰ ਉਹਦੇ ਜਿਹੜੇ ਸ਼ਬਦ ਨੇ ਉਹ ਕਮਲਿਆਂ ਵਾਲੇ ਨਹੀਂ ਹੋਣਗੇ, ਕੋਈ ਹੋਰ ਹੋਣਗੇ। ਸਾਡੀ ਸਿਆਣਪ ਵੀ ਕਈ, ਤਾਂ ਹੀ ਤੇ ਮਹਾਰਾਜ ਕਹਿੰਦੇ ਨੇ ਵੀ ਇਹ ਮਨ ਚੰਚਲਾ ਚਤੁਰਾਈ ਕਹਿੰਦਾ, ਚਤੁਰਾਈ ਦਾ ਅਰਥ ਵੈਸੇ ਸਿਆਣਪ ਹੁੰਦਾ ਹੈ, ਚਲਾਕੀ ਹੁੰਦੀ ਹੈ, ਵੀ ਕੋਈ ਬੰਦਾ ਬਹੁਤ ਚਲਾਕ ਹੋਵੇ, ਹੁੰਦਾ ਉਹ ਵੀ ਕਮਲ ਪੁਣਾ ਹੀ ਹੈ, ਉਹ ਵੀ ਸਿਆਣਪ ਨਹੀਂ ਹੁੰਦੀ। ਜਦੋਂ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਸਿਆਣਪ ਕਾਹੂ ਕਾਮ ਨਾ ਆਤ, ਵੀ ਤੇਰੀ ਸਿਆਣਪ ਕਿਸੇ ਕੰਮ ਨਹੀਂ ਆਉਣੀ, ਉਹ ਇਹ ਹੈ ਵੀ ਜਿਹਨੂੰ ਮੈਂ ਸਿਆਣਪ ਗਰਦਾਰ ਰਿਹਾ, ਜਿਹਨੂੰ ਮੈਂ ਸਿਆਣਪ ਵਿਚਾਰ ਰਿਹਾ ਹਾਂ, ਉਹ ਵੀ ਕਮਲੇ ਹੋਣ ਦਾ ਇੱਕ ਦੂਜਾ ਰੂਪ ਹੈ, ਉਹ ਵੀ ਕਮਲੇ ਹੋਣ ਦਾ ਦੂਜਾ ਰੂਪ ਹੈ, ਉਹ ਵੀ ਕਮਲ ਪੁਣਾ ਹੈ। ਤਾਂ ਜਦੋਂ ਗੁਰੂ ਦੀ ਮੱਤ ਆਉਂਦੀ ਹੈ, ਜਿਹਨੂੰ ਮਹਾਰਾਜ ਵਾਰ ਵਾਰ ਕਹਿੰਦੇ ਨੇ ਵੀ ਗੁਰ ਕੀ ਮੱਤ ਤੋਂ ਲੈ ਇਹ ਆਣੇ ਭਗਤ ਬਿਨਾਂ ਬੋ ਡੂਬੇ ਸਿਆਣੇ, ਉਹ ਗੁਰੂ ਦੀ ਮੱਤ ਹੀ ਸਾਨੂੰ ਜਿਹੜੀ ਹੈ ਕਮਲ ਪੁਣੇ ਦੇ ਵਿੱਚੋਂ ਬਾਹਰ ਲਿਆ ਸਕਦੀ ਹੈ। ਬੜੀ ਵੱਡੀ ਪੱਧਰ ਦਾ ਅੱਜ ਦੇ ਸਮੇਂ ਵਿੱਚ ਜਿਹਨੂੰ ਤੁਸੀਂ ਸਿਆਣਪ ਕਹਿ ਰਹੇ ਹੋ ਨਾ, ਕਮਲ ਪੁਣਾ ਹੀ ਹੈ। ਆ ਜਿੰਨੀਆਂ ਹੁਣ ਤੇ ਸੋਸ਼ਲ ਮੀਡੀਆ ਵਿੱਚ ਕਮਲ ਪੁਣਾ ਬੜਾ ਉਜਾਗਰ ਹੁੰਦਾ ਹੈ, ਤੁਸੀਂ ਵੇਖ ਲਓ ਦੁਨੀਆਂ ਦੇ ਰੰਗ ਢੰਗ, ਕਮਲ ਪੁਣਾ ਹੀ ਹੈ ਨਾ। ਜੇ ਤੁਸੀਂ ਕਮਲੇ ਵੇਖਣੇ ਹੋਣ ਤੇ ਵੇਖ ਲਓ, ਤੁਸੀਂ ਤੁਹਾਡੇ ਆਲੇ ਦੁਆਲੇ ਕੀ ਕਹੋਗੇ, ਕਮਲੇ ਨਹੀਂ ਹਨ? ਤੇ ਮੈਂ ਕਈ ਵਾਰ ਹੈਰਾਨ ਹੁੰਦਾ ਵੀ ਕਿੰਨੀਆਂ ਐਪਸ, ਕਿੰਨਾ ਕੁਝ ਹੈ। ਇੱਕ ਮਤਲਬ ਟਿਕਟੋਕ ਜੀ ਹੈ ਐਪ ਹੈ, ਫੋਨਾਂ ਵਿੱਚ ਕਮਲ ਪੁਣਾ ਲੋਕ ਕੁੱਟੀ ਤੁਰੇ ਆਉਂਦੇ ਨੇ, ਗਾਲਾਂ ਕੱਢ ਰਹੇ ਨੇ ਇੱਕ ਦੂਜੇ ਨੂੰ, ਨਵੀਆਂ ਨਵੀਆਂ ਗੇਮਾਂ ਜਿਹੜੀਆਂ ਨੇ ਉਹ ਸਿਰ ਵਿੱਚ ਸਵਾਹ ਪਾਉਣ ਵਾਲੀਆਂ ਚੱਲ ਰਹੀਆਂ ਨੇ ਵੀ ਤੈਨੂੰ ਮੈਂ ਹਰਾ ਦਿੱਤਾ, ਤੂੰ ਸਿਰ 'ਚ ਸਵਾਹ ਪਾਈ, ਤੂੰ ਮਿਰਚਾਂ ਖਾ ਲਈ, ਤੂੰ ਆਹ ਕਰ ਲਈ, ਤੂੰ ਉਹ ਕਰ ਲਈ। ਤੇ ਤੁਹਾਡੇ ਘਰਾਂ ਦੇ ਬੱਚੇ ਕਈ ਵਾਰ ਉਸ ਚੀਜ਼ 'ਤੇ ਲੱਗੇ ਨੇ, ਤੁਹਾਨੂੰ ਉਸ ਚੀਜ਼ ਦਾ ਇਲਮ ਨਹੀਂ ਹੈ। ਤੇ ਕਮਲੇ ਹੀ ਨੇ, ਉਹ ਬੱਚਾ ਆਣ ਕੇ ਕਹਿੰਦਾ ਹੈ ਵੀ ਮਾਤਾ ਮੈਂ ਟਿਕਟੋਕ 'ਤੇ ਮੇਰੇ ਇੰਨੇ ਫੋਲੋਅਰ ਸੀ, ਮੇਰਾ ਕਿਸੇ ਨਾਲ ਮੈਚ ਲੱਗਾ, ਹੁਣ ਮੈਚ ਮੈਦਾਨਾਂ ਵਿੱਚ ਨਹੀਂ ਲੱਗਦੇ, ਹੁਣ ਟਿਕਟੋਕ ਉੱਤੇ ਲੱਗਦੇ ਨੇ।
ਵੀ ਉਹਦੇ ਵਿੱਚ ਮੈਂ ਫਲਾਣੇ ਨੂੰ ਹਰਾ ਦਿੱਤਾ, ਉਹਨੂੰ ਕੋਈ ਮੈਂ ਸਜ਼ਾ ਲਾਈ ਅਤੇ ਮੈਨੂੰ ਲੋਕਾਂ ਨੇ ਗਿਫਟਿੰਗ ਕੀਤੀ। ਗਿਫਟਿੰਗ ਦਾ ਮਤਲਬ ਵੀ ਥੋੜ੍ਹੇ ਬਹੁਤੇ ਥੱਲਿਓਂ ਉਹਨਾਂ ਨੇ ਪੈਸੇ ਪੂਸੇ ਕੋਈ ਡਾਲਰ, ਇੱਕ ਡਾਲਰ, ਦੋ ਡਾਲਰ ਦਿੱਤੇ। ਅਤੇ ਜੇ ਮੈਂ ਉਹ ਕਮਲਪੁਣਾ ਕੁੱਟਿਆ ਸੋਸ਼ਲ ਮੀਡੀਆ ਦੇ ਉੱਤੇ ਅਤੇ ਲੋਕਾਂ ਨੇ ਉਹਦੇ ਬਦਲੇ ਮੈਨੂੰ ਕੀ ਦਿੱਤੇ, ਕੋਈ 50-100 ਡਾਲਰ ਸ਼ਾਮਾਂ ਨੂੰ ਮੈਂ ਲੈ ਆਉਂਦਾ ਅਤੇ ਘਰ ਦੇ ਬੜੇ ਖੁਸ਼ ਵੀ ਪੁੱਤ ਸਾਡਾ ਕਮਾਈ ਕਰਨ ਲੱਗ ਪਿਆ। ਬੇਸਿਕਲੀ ਕੀ ਹੈ, ਕਮਲਪੁਣਾ ਹੀ ਹੈ ਨਾ। ਤੋ ਇਹ ਬੰਦੇ ਦਾ ਉਜਾਗਰ ਹੋ ਰਿਹਾ ਹੈ ਵੀ ਦਰਅਸਲ ਵਿੱਚ ਬੰਦਾ, ਆਪਾਂ ਬੇਸ਼ੱਕ ਕਹਿੰਦੇ ਹਾਂ ਵੀ ਸਟੋਨ ਜਿਹੜਾ ਪੱਥਰ ਯੁੱਗ ਸੀ ਉਹਦੇ ਵਿੱਚੋਂ ਬੰਦਾ ਬਾਹਰ ਨਿਕਲ ਆਇਆ, ਪਰ ਨਹੀਂ, ਜੇ ਗੌਰ ਨਾਲ ਵੇਖੋ ਤੇ ਜੇ ਗੁਰੂ ਦਾ ਸ਼ਬਦ ਪੱਲੇ ਨਹੀਂ ਤੇ ਬੰਦਾ ਮੈਂਟੈਲਿਟੀ ਸੁਰਤ ਕਰਕੇ ਸੋਚ ਕਰਕੇ ਪੱਥਰ ਯੁੱਗ ਵਿੱਚ ਹੀ ਹੈ। ਤੋ ਇਹ ਇੱਕ ਨਵਾਂ ਰਿਵਾਜ ਚੱਲਿਆ, ਮੈਂ ਹੈਰਾਨ ਰਹਿ ਗਿਆ ਇਹਨਾਂ ਚੀਜ਼ਾਂ ਵੱਲ ਵੇਖ ਕੇ ਵੀ ਕੀ ਹੋ ਰਿਹਾ, ਕਿੰਨਾ ਲੋਕ ਕਮਲ ਕੁੱਟ ਰਹੇ ਨੇ। ਤੋ ਅਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਠੀਕ ਹੈ ਵੀ ਕਿਸੇ ਚੀਜ਼ ਨੂੰ ਤੁਸੀਂ ਕਮਲ ਮੰਨੋ ਜਾਂ ਕਿਸੇ ਚੀਜ਼ ਨੂੰ ਕਮਲ ਨਾ ਮੰਨੋ। ਮੈਂ ਇੱਕ ਬੇਨਤੀ ਹੋਰ ਕਰਾਂਗਾ ਤਾਂ ਕਿ ਗੱਲ ਥੋੜ੍ਹੀ ਜਿਹੀ ਹੋਰ ਸਪਸ਼ਟ ਹੋਵੇ। ਜਿਹੜੇ ਪਾਗਲ ਵੀ ਹੁੰਦੇ ਨੇ ਨਾ, ਉਹ ਵੀ ਕਈ ਕਿਸਮਾਂ ਦੇ ਹੁੰਦੇ ਨੇ, ਤੁਹਾਨੂੰ ਸ਼ਾਇਦ ਇਸ ਗੱਲ ਦਾ ਇਲਮ ਵੀ ਹੋਵੇ। ਹਰ ਪਾਗਲ ਦੂਜਿਆਂ ਨੂੰ ਪੱਥਰ ਨਹੀਂ ਮਾਰਦਾ। ਪਾਗਲਾਂ ਬਾਰੇ ਆਪਾਂ ਕਹਿ ਰਹੇ ਕਹਿੰਦੇ ਹਾਂ ਵੀ ਪਾਗਲ ਦਾ ਕੰਮ ਹੀ ਹੁੰਦਾ ਵੀ ਇਹਨੇ ਕਿਸੇ ਨੂੰ ਪੱਥਰ ਮਾਰ ਦੇਣਾ। ਨਹੀਂ ਨਹੀਂ ਨਹੀਂ, ਪਾਗਲਾਂ ਪਾਗਲਾਂ ਵਿੱਚ ਵੀ ਕੀ ਹੈ, ਫਰਕ ਹੁੰਦਾ। ਕੋਈ ਪਾਗਲ ਦੇਸ਼ ਭਗਤ ਵੀ ਹੋ ਸਕਦਾ, ਦੇਸ਼ ਭਗਤ। ਕੋਈ ਪਾਗਲ ਧਰਮ ਦਾ ਭਗਤ ਵੀ ਹੋ ਸਕਦਾ। ਹਰ ਪਾਗਲ ਦਾ ਐਟੀਟਿਊਡ ਬੜਾ ਵੱਖਰਾ ਵੱਖਰਾ ਹੁੰਦਾ। ਮਤਲਬ ਅਲਟੀਮੇਟ ਗੋਲ ਪਾਗਲ ਦਾ ਨੁਕਸਾਨ ਕਰਨਾ ਹੀ ਹੁੰਦਾ, ਉਹ ਚਾਹੇ ਕਿਸੇ ਰੂਪ ਚ ਕਰ ਦੇਵੇ, ਚਾਹੇ ਸਿੱਧਾ ਪੱਥਰ ਮਾਰ ਕੇ ਕਰ ਦੇਵੇ, ਚਾਹੇ ਉਹ ਕਿਸੇ ਧਰਮ ਦਾ ਮਖੌਟਾ ਪਾ ਕੇ ਕਰ ਦੇਵੇ, ਚਾਹੇ ਉਹ ਕਿਸੇ ਦੇਸ਼ ਮਜ਼ਹਬ ਦਾ ਮਖੌਟਾ ਪਾ ਕੇ ਕਰ ਦੇਵੇ, ਗੋਲ ਉਹਦਾ ਇਹੋ ਹੀ ਹੈ ਵੀ ਮੈਂ ਮਨੁੱਖਤਾ ਦਾ ਕੀ ਕਰਨਾ, ਘਾਣ ਕਰਨਾ, ਚਾਹੇ ਲੋ ਦੇ ਕਾਨੂੰਨ ਦੇ ਨਾਂ ਉੱਤੇ ਕਰ ਦੇਵੇ, ਕਿਸੇ ਰੂਪ ਵਿੱਚ ਵੀ ਕਰ ਦੇਵੇ। ਤੋ ਪਾਗਲ ਪਾਗਲ ਵਿੱਚ ਵੀ ਫਰਕ ਹੈ, ਕਈਆਂ ਨੂੰ ਅਸੀਂ ਪਾਗਲ ਮੰਨਦੇ ਹਾਂ ਤੇ ਕਈਆਂ ਨੂੰ ਅਸੀਂ ਨਹੀਂ ਮੰਨਦੇ। ਹੁਣ ਜਿਹੜੇ ਪਾਗਲ ਖਾਨਿਆਂ ਵਿੱਚ ਲੋਕ ਡੱਕੇ ਹੋਏ ਨੇ ਉਹਨਾਂ ਨੂੰ ਤੇ ਆਪਾਂ ਪਾਗਲ ਮੰਨਦੇ ਹਾਂ, ਪਰ ਜਿਹੜੇ ਆਹ ਦੁਨੀਆਂ ਦੀ ਚਾਰ ਦੁਆਰੀ ਦੇ ਪਾਗਲ ਖਾਨੇ ਵਿੱਚ ਨੇ, ਇਹਨਾਂ ਨੂੰ ਤੇ ਬੰਦਾ ਪਾਗਲ ਮੰਨਦਾ ਹੀ ਨਹੀਂ, ਨਾ ਆਪਣੇ ਆਪ ਲਈ ਝਾਤੀ ਮਾਰਦਾ। ਤੋ ਮਹਾਰਾਜ ਨੇ ਆਖਿਆ ਬਿਨ ਨਾਵੇਂ ਜੱਗ ਕਮਲਾ ਫਿਰੇ। ਇੱਥੇ ਸਤਿਗੁਰ ਨੇ ਆਖਿਆ ਹੁਣ ਸਾਗਰ ਹੈ, ਡਰ ਹੈ ਕਾਹਦਾ, ਭੈ ਦਾ। ਤੇ ਬੰਦੇ ਦੇ ਸਿਰ ਉੱਤੇ ਜ਼ੁਲਮ ਹੋ ਰਿਹਾ। ਜ਼ੁਲਮ ਦਾ ਮਤਲਬ ਹੈ ਧੱਕਾ ਹੋ ਰਿਹਾ, ਧੱਕਾ ਹੋ ਰਿਹਾ। ਇਹ ਧੱਕਾ ਕਿੰਨਾ ਕਿਸਮਾਂ ਦਾ ਹੁੰਦਾ, ਕਿਹੜੇ ਤਰੀਕੇ ਨਾਲ ਹੁੰਦਾ, ਤੇ ਬੰਦਾ ਉਸ ਧੱਕੇ ਨੂੰ ਸਹੀ ਜਾ ਰਿਹਾ, ਸਹੀ ਜਾ ਰਿਹਾ, ਬਰਦਾਸ਼ਤ ਕਰੀ ਜਾ ਰਿਹਾ, ਕਰੀ ਜਾ ਰਿਹਾ, ਕਰੀ ਜਾ ਰਿਹਾ। ਤੋ ਖੈਰ ਇਹ ਸਮਝ ਲੱਗੇਗੀ, ਆਪਾਂ ਪਹਿਲਾਂ ਇਹਨੂੰ ਵਿਚਾਰੀਏ ਸ਼ਬਦ ਨੂੰ ਸ਼ੁਰੂ ਤੋਂ। ਬਾਬਾ ਜੀ ਕਹਿੰਦੇ ਨੇ ਰੇ ਬੋਰੇ ਤੁਸੀਂ ਘਰੇ ਹੀ ਨਾ ਰੱਖੈ ਕੋਈ। ਵੇਖੋ ਦੁਨੀਆਂ ਦਾ ਇਹ ਇੱਕ ਸੱਚ ਹੈ ਵੀ ਜਿਹੜਾ ਬੰਦਾ ਪਾਗਲਾਂ ਵਾਂਗੂ ਦੁਨੀਆਂ ਵਿੱਚ ਵਿਹਾਰ ਕਰਦਾ ਹੈ, ਧਨ ਦੌਲਤ ਪਿੱਛੇ ਭੱਜਾ ਫਿਰਦਾ ਹੈ, ਪਦਾਰਥਾਂ ਪਿੱਛੇ ਭੱਜਾ ਫਿਰਦਾ ਹੈ, ਜਿਸ ਦਿਨ ਮਰਦਾ ਹੈ ਅਗਲੇ ਕਹਿੰਦੇ ਉਹਨੇ ਚੁੱਕ ਕੇ ਫਿਰ ਉਹਨੂੰ ਲੋਮ 'ਚ ਛੱਡ ਗਿਆ ਹੋਵੇ ਇਹਨੂੰ। ਜਿਸ ਦਿਨ ਮਰਦਾ ਹੈ ਨਾ, ਜਿਨ੍ਹਾਂ ਦੇ ਬਦਲੇ ਉਹ ਗੁਨਾਹ ਕਮਾ ਰਿਹਾ ਸੀ, ਪਾਪ ਕਮਾ ਰਿਹਾ ਸੀ, ਉੱਥੇ ਵੀ ਕਾਹਲੀ ਪਈ ਰਹਿੰਦੀ ਹੈ ਵੀ ਹੁਣ ਇਹਨੂੰ ਛੱਡ ਆਓ। ਆਖਿਆ ਹੇ ਪਾਗਲਾ, ਤੈਨੂੰ ਕਿਸੇ ਨੇ ਘੜੀ ਨਹੀਂ ਰੱਖਣਾ, ਘੜੀ ਤੂੰ ਲੱਖ ਇਸ ਚੀਜ਼ ਦਾ ਮਾਣ ਕਰ, ਪੁੱਤ ਪੋਤਿਆਂ ਦਾ, ਪੜਪੋਤਿਆਂ ਦਾ, ਦੋਹਤਿਆਂ ਦਾ। ਅਗਲਿਆਂ ਨੇ ਕਹਿਣਾ ਠੀਕ ਹੈ, ਨਿਬੜਿਆ ਕੰਮ। ਤੇ ਕਈ ਵਾਰਾਂ ਤੇ ਜਿਉਂਦਿਆਂ ਜੀ ਨਹੀਂ ਅਗਲੇ ਰੱਖਦੇ ਘਰਾਂ, ਚਲੋ ਮਰਨ ਤੋਂ ਬਾਅਦ ਤੇ ਕੀ ਰੱਖਣਾ। ਇਹ ਵੀ ਤੇ ਸਮਾਜ ਦੀ ਸਿਚੁਏਸ਼ਨ ਹੀ ਹੈ ਨਾ, ਹਾਲਾਤ ਨੇ ਨਾ। ਹੁਣ ਉਹਦੇ ਵਿੱਚ ਕਰਮ ਸਾਡੇ ਆਪਣੇ ਵੀ ਨੇ, ਇਹਦੇ ਵਿੱਚ ਕੱਲਾ ਦੋਸ਼ ਆਪਾਂ ਬੱਚਿਆਂ ਨੂੰ ਨਹੀਂ ਦੇ ਸਕਦੇ, ਇਹਦੇ ਵਿੱਚ ਕਰਮ ਮੇਰੇ ਆਪਣੇ ਵੀ ਸ਼ਾਮਿਲ ਨੇ। ਕਿਉਂਕਿ ਮੈਂ ਤਾਂ ਅਰਜ਼ ਕਰ ਰਿਹਾ ਵੀ ਕਈ ਠੀਕ ਹੈ ਵੀ ਸਾਡੀ ਜਿਹੜੀ ਸਮਝ ਉਹ ਇਹੋ ਕਹਿੰਦੀ ਹੈ ਵੀ ਬੰਦੇ ਨੂੰ ਭਲਾ ਹੋਣਾ ਚਾਹੀਦਾ, ਚੰਗਾ ਹੋਣਾ ਚਾਹੀਦਾ, ਪਰ ਬਹੁਤੀ ਵਾਰ ਜਿਹੜੇ ਨੇ ਉਹ ਮੇਰੇ ਆਪਣੇ ਕਰਮ ਹੀ ਇੱਦਾਂ ਦੇ ਨੇ, ਮੇਰਾ ਸੁਭਾਅ ਹੀ ਇੱਦਾਂ ਦਾ ਸੀ, ਮੈਂ ਆਪਣੇ ਆਪ ਨੂੰ ਕਦੀ ਸਵਾਰਨ ਦਾ ਯਤਨ ਹੀ ਨਹੀਂ ਕੀਤਾ, ਮੈਂ ਆਪਣੇ ਅੰਦਰ ਕਦੀ ਪੜਚੋਲ ਹੀ ਨਹੀਂ ਕੀਤੀ, ਆਪਣੇ ਆਪ ਨੂੰ ਵਿਚਾਰਿਆ ਹੀ ਨਹੀਂ। ਤੋ ਆਪਣੇ ਕਰਮਾਂ ਕਰਕੇ ਵੀ ਕਈ ਵਾਰ ਧੀਆਂ ਪੁੱਤਰਾਂ ਦੇ ਨਾਲੋਂ ਮੈਂ ਵੱਖਰਾ ਹੋ ਗਿਆ। ਇੱਕ ਤਾਂ ਹੁੰਦਾ ਨਾ ਵੀ ਮਰਨ ਤੋਂ ਬਾਅਦ ਕੋਈ ਘਰੇ ਨਹੀਂ ਰੱਖਦਾ, ਕਈਆਂ ਨੂੰ ਖਿਮਾ ਕਰਿਓ, ਜਿਉਂਦਿਆਂ ਜੀ ਵੀ ਲੋਕ ਘਰ ਵਿੱਚ ਰੱਖ ਕੇ ਖੁਸ਼ ਨਹੀਂ ਹੁੰਦੇ। ਇਹ ਵੀ ਸੱਚ ਹੈ ਨਾ, ਤੁਸੀਂ ਵੇਖੋ, ਪ੍ਰੈਕਟੀਕਲੀ ਵੇਖਿਓ ਇਸ ਗੱਲ ਨੂੰ। ਤੁਹਾਡੇ ਘਰ ਦੇ ਵਿੱਚ ਕੁਝ ਪ੍ਰਾਹੁਣੇ ਆਉਣ, ਕੁਝ ਰਿਸ਼ਤੇਦਾਰ ਮਹਿਮਾਨ ਆਉਣ ਤੇ ਤੁਹਾਨੂੰ ਚਾਹ ਚੜ੍ਹ ਜਾਂਦਾ ਤੇ ਬੰਦਾ ਉਹਨਾਂ ਨੂੰ ਉਡੀਕਦਾ ਰਹਿੰਦਾ ਵੀ ਦੁਬਾਰਾ ਕਦੋਂ ਆਉਣਗੇ। ਹੁੰਦਾ ਨਾ ਜੀ ਇੱਦਾਂ ਵੀ ਤੁਹਾਡੀ ਕੋਈ ਭੈਣ ਆਈ, ਕੋਈ ਭਰਾ ਆਇਆ, ਕੋਈ ਕੁਝ ਵੀ ਆਇਆ, ਕੋਈ ਰਿਸ਼ਤੇਦਾਰ ਆਇਆ,
ਤੁਸੀਂ ਉਹਨੂੰ ਦੁਬਾਰਾ ਡੀਕਦੇ ਹੋ ਵੀ ਇਹ ਦੁਬਾਰਾ ਕਦੋਂ ਆਵੇਗਾ ਹੁਣ। ਪਰ ਕੁਝ ਰਿਸ਼ਤੇਦਾਰ, ਕੁਝ ਭੈਣ ਭਰਾ, ਕੁਝ ਸਾਖ ਸੰਬੰਧੀ, ਮਿੱਤਰ ਦੋਸਤ ਏਦਾਂ ਦੇ ਹੁੰਦੇ ਨੇ, ਬੰਦਾ ਕਹਿੰਦਾ ਘਰੋਂ ਨਿਕਲੇ ਤੇ ਕਹਿੰਦਾ ਵੀ ਰੱਬ ਕਰਕੇ ਦੁਬਾਰਾ ਨਾ ਹੀ ਆਵੇ ਘਰ ਦੇ ਵਿੱਚ, ਬਾਹਰੋਂ ਬਾਹਰ ਹੀ ਕਿਤੇ ਨਿਬੜ ਜਾਵੇ ਗੱਲ ਤੇ ਠੀਕ ਹੈ। ਕਿਉਂ ਭਲਾ, ਹੁਣ ਦੋ ਹੈਗੇ ਤੇ ਮਹਿਮਾਨ ਨੇ, ਪਰ ਇੱਕ ਨੂੰ ਤੁਸੀਂ ਆਪਣੀ ਅੱਖਾਂ ਨੂੰ ਦਹਿਲੀਜ਼ ਤੇ ਰੱਖ ਕੇ ਉਡੀਕਦੇ ਹੋ ਵੀ ਆਵੇ, ਇੱਕ ਬਾਰੇ ਤੁਸੀਂ ਕਹਿੰਦੇ ਹੋ ਵੀ ਨਹੀਂ ਇਹ ਨਾ ਹੀ ਆਵੇ। ਕਈਆਂ ਦਾ ਬੰਦਾ ਫੋਨ ਚੁੱਕਣਾ ਵੀ ਗਵਾਰਾ ਨਹੀਂ ਸਮਝਦਾ ਵੀ ਮੈਂ ਇਹਦਾ ਫੋਨ ਕਾਹਤੋਂ ਚੁੱਕਣਾ। ਤੋ ਇਹ ਦੋ ਤਰ੍ਹਾਂ ਦੇ ਇੱਕ ਨੇਚਰ ਨੇ, ਸੁਭਾਅ ਨੇ। ਤੋ ਜਿਹੜਾ ਜਿਹੜਾ ਬੁਰਾਈ ਵਿੱਚ ਖੁਭਿਆ ਹੋਇਆ ਜਾਂ ਜਿਹਦਾ ਸਾਨੂੰ ਇਹ ਅੰਦਾਜ਼ਾ ਹੈ ਵੀ ਘਰ ਦੇ ਵਿੱਚ ਆਵੇਗਾ, ਇੱਥੇ ਖਿਲਾਰਾ ਹੀ ਪੈਣਾ, ਮੇਰੇ ਬੱਚਿਆਂ ਦੇ ਉੱਤੇ ਗਲਤ ਅਸਰ ਇਹਦਾ ਪਵੇਗਾ, ਜਿੱਦਾਂ ਦੇ ਇਹਦੇ ਲੱਛਣ ਨੇ, ਜਿੱਦਾਂ ਦਾ ਇਹਦਾ ਸੁਭਾਅ ਹੈ, ਬੰਦਾ ਕਹਿੰਦਾ ਨਹੀਂ। ਤੋ ਦੋਵੇਂ ਖੇਡਾਂ ਨੇ ਮਹਾਰਾਜ ਕਹਿੰਦੇ ਨੇ ਵੀ ਹੇ ਪਾਗਲਾ, ਜਿਹਨਾਂ ਦੇ ਬਦਲੇ ਤੂੰ ਭੱਜਾ ਫਿਰਦਾ ਨਾ, ਅਪਰਾਧ ਕਮਾਉਂਦਾ ਫਿਰਦਾ, ਬੇਈਮਾਨੀਆਂ ਕਰਦਾ ਫਿਰਦਾ, ਠੱਗੀਆਂ ਕਰਦਾ ਫਿਰਦਾ, ਚੋਰੀਆਂ ਕਰਦਾ ਫਿਰਦਾ, ਜਿਹਨਾਂ ਨੂੰ ਪਾਲਣ ਲਈ ਇਹਨਾਂ ਤੈਨੂੰ ਘੜੀ ਨਹੀਂ ਰੱਖਣਾ, ਰੇ ਬੋਰੇ ਤੁਸੀਂ ਘੜੀ ਨਾ ਰੱਖ ਹੈ ਕੋਈ। ਤੇ ਨਾਲ ਮੈਂ ਤੁਹਾਨੂੰ ਇਹ ਬੇਨਤੀ ਕਰ ਰਿਹਾ ਵੀ ਕਈ ਵਾਰ ਜਿਉਂਦਿਆਂ ਜੀ ਨਹੀਂ ਅਗਲੇ ਰੱਖਦੇ, ਚਲੋ ਮਰਨ ਤੋਂ ਬਾਅਦ ਤੇ ਠੀਕ ਹੈ ਵੀ ਨਹੀਂ ਰੱਖਣਾ, ਜਿਉਂਦਿਆਂ ਜੀ ਵੀ ਰੱਖ ਕੇ ਰਾਜੀ ਨਹੀਂ। ਮੈਂ ਨਹੀਂ ਕਹਿੰਦਾ ਵੀ ਉਦੋਂ ਮਾਤਾ ਪਿਤਾ ਕੋਈ ਮਾੜੇ ਹੁੰਦੇ ਨੇ, ਐਸੀ ਗੱਲ ਨਹੀਂ ਹੈ, ਪਰ ਉਹਨਾਂ ਦੇ ਵਿੱਚ ਐਬ ਇਹੋ ਹੀ ਹੁੰਦਾ ਹੈ ਵੀ ਉਹਨਾਂ ਨੇ ਵੀ ਇਕੱਲੀ ਗੱਲ ਮਾਇਆ ਦੇ ਪਦਾਰਥਾਂ ਦੀ ਬੱਚਿਆਂ ਨਾਲ ਕੀਤੀ ਹੁੰਦੀ, ਹੋਰ ਤੇ ਕੋਈ ਕੀਤੀ ਨਹੀਂ ਹੁੰਦੀ। ਹੁਣ ਇੱਥੋਂ ਦੇ ਬੱਚੇ ਤੇ ਬੜੇ ਸਪਸ਼ਟ ਵੀ ਨੇ ਵੀ ਜੇ ਬਾਪੂ ਕਹਿੰਦਾ ਵੀ ਮੈਂ ਤੇਰੇ ਲਈ ਦੋ ਘਰ ਲੈ ਨੇ, ਤੇਰੇ ਲਈ ਚਾਰ ਘਰ ਲੈ ਨੇ, ਉਹ ਕਹਿੰਦਾ ਬਾਪੂ ਆਪਣੇ ਕੋਲ ਰੱਖ, ਸਾਨੂੰ ਨਹੀਂ ਚਾਹੀਦੇ, ਕੀ ਕਰਨੇ ਅਸੀਂ, ਸਾਨੂੰ ਨਹੀਂ ਲੋੜ ਇਹਨਾਂ ਦੀ। ਹੁਣ ਬਾਪੂ ਭਾਵੇਂ ਪਾਰਕ ਵਿੱਚ ਬੈਠਾ, ਭਾਵੇਂ ਕਿਤੇ ਬੈਠਾ, ਇਸ ਗੱਲ ਦੀ ਸ਼ੇਖੀ ਮਾਰੇ। ਹਾਂ, ਸਦਕੇ ਉਹਨਾਂ ਦੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਕੱਲੇ ਘਰ ਹੀ ਨਹੀਂ ਦਿੱਤੇ, ਨਾਲ ਚੰਗੀ ਸਿੱਖਿਆ, ਉਹਨਾਂ ਨੂੰ ਰਹਿਣ ਸਹਿਣ ਵੀ ਦੱਸਿਆ, ਫਿਰ ਠੀਕ ਹੈ, ਫਿਰ ਮੁਬਾਰਕ ਹੈ। ਤੁਸੀਂ ਦੋ ਦੀ ਬਜਾਏ ਚਾਰ ਕੀ 40 ਕਰ ਦੇ ਜਾਓ ਤਾਂ ਹੀ ਚੰਗੀ ਗੱਲ। ਇਹਨੂੰ ਇਸ ਤਰੀਕੇ ਨਾਲ ਨਾ ਲਿਓ ਵੀ ਜਿਨ੍ਹਾਂ ਨੇ ਦੇ ਦਿੱਤੇ ਨੇ ਉਹਨਾਂ ਕੋਈ ਗੁਨਾਹ ਦਿੱਤਾ, ਮੈਂ ਉਹ ਨਹੀਂ ਕਹਿ ਰਿਹਾ। ਪਰ ਤੁਸੀਂ ਅੰਦਾਜ਼ਾ ਲਾ ਕੇ ਵੇਖੋ ਵੀ ਇੱਕ ਬੰਦਾ ਸਾਰੀ ਜ਼ਿੰਦਗੀ ਧੀਆਂ ਪੁੱਤਰਾਂ ਪਰਿਵਾਰ ਦੇ ਬਦਲੇ ਇਹ ਸੋਚਦਾ ਵੀ ਇਹਨਾਂ ਦੀ ਖੁਸ਼ੀ ਲੈਣੀ ਹੈ ਤੇ ਮੈਂ ਇਹਨਾਂ ਦੀ ਝੋਲੀ ਵਿੱਚ 40 ਘਰ ਪਾ ਕੇ ਜਾਵਾਂਗਾ ਫਿਰ ਖੁਸ਼ੀ ਮਿਲੇਗੀ। ਤੇ ਅਗਲੇ ਕਹਿੰਦੇ ਨੇ ਵੀ ਮਤਲਬ ਇਹ ਵੀ ਇੱਕ ਤਮਾਚਾ ਹੀ ਹੈ ਨਾ, ਉਹ ਕਹਿੰਦੇ ਸਾਨੂੰ ਤੇਰੇ ਘਰਾਂ ਦੀ ਲੋੜ ਨਹੀਂ ਹੈ, ਬੰਦੇ ਦੀ ਘਾਲਣਾ। ਬੰਦਾ ਕਹਿੰਦਾ ਮੈਂ ਤੇ ਖੇ ਹੋ ਗਿਆ, ਮਿੱਟੀ ਹੋ ਗਿਆ। ਤੇ ਇੱਕ ਹੈ ਜਿਹੜਾ ਨਾਲ ਆਪਾਂ ਕਹਿ ਸਕਦੇ ਹਾਂ ਵੀ ਮੇਨ ਉਹਨਾਂ ਦਾ ਪਰਪਜ਼ ਇਹ ਸੀ ਵੀ ਧੀ ਪੁੱਤ ਲੈਕ ਹੋਣ, ਚੰਗੇ ਹੋਣ, ਸਿਆਣੇ ਹੋਣ, ਇੱਜ਼ਤ ਮਾਣ ਵਾਲੇ ਹੋਣ। ਹਾਂ, ਉਹਦੇ ਨਾਲ ਘਰ ਮਿਲ ਜਾਣ ਤੇ ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਭਾਈ, ਕਿਰਤ ਕੀਤੀ ਹੈ, ਮਿਹਨਤ ਕੀਤੀ ਸਾਰੀ ਜ਼ਿੰਦਗੀ, ਹੁਣ ਸੁੱਟ ਤੇ ਦੇਣੇ ਨਹੀਂ ਨਾ, ਸੁੱਟਣੇ ਥੋੜਾ ਨੇ, ਉਹ ਦੇਣੇ ਤੇ ਉਹਨਾਂ ਨੂੰ ਹੀ ਹੈ। ਪਰ ਦੋਵਾਂ ਦੀ ਸੋਚ ਵਿੱਚ ਫਰਕ ਹੈ, ਬਿਲਕੁਲ ਉਦਾਂ ਜਿਵੇਂ ਇੱਕ ਮਹਿਮਾਨ ਨੂੰ ਤੁਸੀਂ ਡੀਕਦੇ ਹੋ ਤੇ ਦੂਜੇ ਮਹਿਮਾਨ ਨੂੰ ਨਹੀਂ ਡੀਕਦੇ ਹੁੰਦੇ, ਤੇ ਦੋਵੇਂ ਮਹਿਮਾਨ ਹੀ ਹੈ। ਤੋ ਬਾਬਾ ਜੀ ਕਹਿੰਦੇ ਨੇ ਜਿਹੜੀਆਂ ਜਿਹੜਾ ਤੂੰ ਭੱਜਾ ਫਿਰਦਾ ਇਹਨਾਂ ਨਾਸ਼ਵੰਤ ਪਦਾਰਥਾਂ ਦੇ ਪਿੱਛੇ, ਜੀਵਨ ਦਾ ਜਿਹੜਾ ਅਸਲੀ ਪ੍ਰਯੋਜਨ ਸੀ ਉਹ ਤੂੰ ਗਵਾ ਦਿੱਤਾ, ਤੇ ਤੇਰੀ ਖੇਡ ਇੰਨੀ ਕੀ ਹੈ ਵੀ ਰੇ ਬੋਰੇ ਤੂੰ ਘੜੀ ਨਾ ਰੱਖੇ ਕੋਈ। ਆਖਿਆ ਘੜੀ ਨਹੀਂ ਰੱਖਣਾ, ਘੜੀ ਵੀ ਕਿਸੇ ਨੇ, ਘੜੀ 20 ਮਿੰਟਾਂ ਦੀ ਹੁੰਦੀ, 20 ਮਿੰਟ ਵੀ ਅਗਲੇ ਕਹਿੰਦੇ ਨੇ, ਅਗਲੇ ਕਹਿੰਦੇ ਚਲੋ ਹੁਣ ਫਿਰ ਚੱਲੀਏ। ਰੇ ਬੋਰੇ ਤੂੰ ਘੜੀ ਨਾ ਰੱਖੇ ਕੋਈ, ਤੂੰ ਰਾਮ ਨਾਮ ਜਪ ਸੋਈ, ਇਸ ਕਰਕੇ ਆਪਣੇ ਜੀਵਨ ਵਿੱਚ ਉਸ ਵਾਹਿਗੁਰੂ ਉਸ ਰੱਬ ਦੇ ਨਾਂ ਨੂੰ ਜਪਿਆ ਕਰ, ਉਹਨੂੰ ਧਿਆਇਆ ਕਰ ਜਿਹਨੇ ਤੇਰੇ ਨਾਲ ਨਿਭਣਾ। ਪਹਿਲਾ ਬਚਨ ਹੈ, ਆਖਿਆ ਜਬ ਲੱਗ ਤੇਲ ਦੀਵੈ ਮੁਖ ਬਾਤੀ। ਜਿਵੇਂ ਤੁਸੀਂ ਵੇਖੋ ਵੀ ਜਦੋਂ ਤੱਕ ਦੀਵੇ 'ਚ ਤੇਲ ਆ ਤੇ ਦੀਵੇ ਦੇ ਮੂੰਹ ਵਿੱਚ ਵੱਟੀ ਆ ਤੇ ਉਦੋਂ ਹਰ ਇੱਕ ਚੀਜ਼ ਨਜ਼ਰ ਆਉਂਦੀ ਆ, ਤੇ ਜਦੋਂ ਤੇਲ ਸੜ ਜਾਂਦਾ ਤੇ ਹਨੇਰਾ ਹੀ ਹਨੇਰਾ ਹੋ ਜਾਂਦਾ। ਬਾਬੇ ਨੇ ਆਖਿਆ ਜਬ ਲੱਗ ਤੇਲ ਦੀਵੇ ਮੁਖ ਬਾਤੀ ਤਬ ਸੂਜੈ ਸਭ ਕੋਈ। ਤੇਲ ਜਲੇ, ਜਦੋਂ ਤੇਲ ਸੜ ਗਿਆ ਹੁਣ ਕੀ ਹੋਵੇਗਾ, ਹੁਣ ਬੱਤੀ ਵੀ ਠਹਿਰ ਜਾਵੇਗੀ, ਉਹ ਵੀ ਰੁਕ ਜਾਵੇਗੀ। ਤੇਲ ਜਲੇ ਬਾਤੀ ਠਹਿਰਾਨੀ ਸੁਨਾ ਮੰਦਰ ਹੋਈ। ਆਖੇ ਸਰੀਰ ਸੁਨਾ ਹੋ ਜਾਵੇਗਾ, ਖਾਲੀ ਹੋ ਜਾਵੇਗਾ, ਜਿੱਦਣ ਤੇਰੇ ਅੰਦਰ ਦਾ ਤੇਲ ਮੁੱਕ ਗਿਆ ਸਾਵਾਂ ਦਾ, ਉਦਣ ਇਹਨੇ ਵੀ ਨਾਲ ਹੀ ਵੀ ਖਤਮ ਹੋ ਜਾਣਾ।
ਤੋ ਸ਼ੇਖ ਫਰੀਦ ਸਾਹਿਬ ਦਾ ਇੱਕ ਬਚਨ ਬੜਾ ਪਿਆਰਾ ਏ, ਉਹ ਕਹਿੰਦੇ ਨੇ ਫਰੀਦਾ ਜੇ ਜਾਣਾ ਤਿਲ ਥੋੜੇ ਸੰਭਲ ਬੁੱਕ ਭਰੀ। ਜਿਵੇਂ ਨਾ ਆਪਾਂ ਕਿਸੇ ਨੂੰ ਕੋਈ ਚੀਜ਼ ਵਰਤਾਉਣ ਲੱਗੀਏ, ਇੱਥੇ ਹੁਣ ਸਿੰਘ ਸੇਵਾ ਕਰਦੇ ਨੇ, ਦੇਗ ਵਰਤਾਉਂਦੇ ਨੇ, ਜੇ ਉਹਨਾਂ ਨੂੰ ਲੱਗੇ ਵੀ ਸੰਗਤ ਹੁਣ ਵੱਧ ਆ ਗਈ ਹੈ, 100 ਆ ਗਈ ਹੈ, ਦੇਗ 60 ਬੰਦਿਆਂ ਦੀ ਹੈ, ਉਹ ਕੀ ਕਰ ਲੈਣਗੇ ਭਲਾ? ਉਹ ਥੋੜ੍ਹਾ ਜਿਹਾ ਹੱਥ ਨੂੰ ਘੁੱਟ ਲੈਣਗੇ ਤਾਂ ਕਿ ਥੋੜ੍ਹੇ ਸਾਰਿਆਂ ਨੂੰ ਵਰਤਾਇਆ ਜਾ ਸਕੇ। ਤੋ ਬਾਬਾ ਜੀ ਨੇ ਕਿਹਾ ਵੀ ਜੇ ਤੂੰ ਇਹ ਜਾਣ ਲਵੇ ਨਾ ਵੀ ਜਿਹੜੇ ਸਾਹਾਂ ਦੇ ਤਿਲ ਨੇ ਬੜੇ ਥੋੜ੍ਹੇ ਨੇ ਤੇ ਇਹਨੂੰ ਸੰਭਾਲ ਕੇ ਵਰਤੀ, ਐਵੇਂ ਨਾ ਸੁੱਟੀ ਜਾਈ। ਤੋ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਜੇ ਜਾਣਾ ਤਿਲ ਥੋੜੇ ਸੰਭਲ ਬੁੱਕ ਭਰੀ। ਭਾਈ ਇਹ ਸਾਹਾਂ ਦੇ ਤਿਲ ਬੜੇ ਥੋੜੇ ਬਾਕੀ ਨੇ, ਥੋੜੇ ਰਹਿ ਗਏ ਨੇ ਥੋੜੇ, ਤੇ ਸੰਭਲ ਕੇ ਵਰਤੀ ਇਹਨਾਂ ਨੂੰ, ਐਵੇਂ ਨਾ ਇਹਨਾਂ ਸਾਹਾਂ ਨੂੰ ਅਜਾਈ ਗਵਾਇਆ ਕਰ, ਵਾਧੂ ਦੇ ਕਾਮ ਕ੍ਰੋਧ ਹੰਕਾਰ ਲੋਭ ਦੇ ਵਿੱਚ ਗਵਾਇਆ ਕਰ, ਇੱਦਾਂ ਨਾ ਗਵਾਇਆ ਕਰ, ਇਹਨਾਂ ਨੂੰ ਸੰਭਲ ਕੇ ਵਰਤਿਆ ਕਰ। ਕਿਉਂਕਿ ਜਿਹੜਾ ਤਿਲ ਇੱਕ ਵਾਰ ਤੇਰੀ ਬੁੱਕਲ ਵਿੱਚੋਂ ਨਿਕਲ ਗਿਆ ਉਹ ਵਾਪਸ ਨਹੀਂ ਆਉਣਾ। ਤੋ ਮਹਾਰਾਜ ਨੇ ਆਖਿਆ ਤੇਲ ਜਲੈ, ਅੰਦਰ ਦਾ ਤੇਲ ਜਲ ਗਿਆ ਦੀਵੇ ਦਾ ਤੇ ਬਾਤੀ ਠਹਿਰ ਗਈ, ਹੁਣ ਹੁਣ ਹਨੇਰਾ ਹੋ ਗਿਆ, ਹੁਣ ਕੁਝ ਨਹੀਂ ਦਿੰਦਾ। ਏਦਾਂ ਹੀ ਜਿੱਦਣ ਅੰਦਰ ਦੀ ਸਾਹਾਂ ਦਾ ਤੇਲ ਮੁੱਕ ਗਿਆ ਤੇ ਮਹਾਰਾਜ ਕਹਿੰਦੇ ਨੇ ਹੁਣ ਕੁਝ ਨਹੀਂ ਦਿਸਣਾ। ਤੇਲ ਜਲੇ ਬਾਤੀ ਠਹਿਰਾਨੀ ਛੂਨਾ ਮੰਦਰ ਹੋਈ। ਹੁਣ ਕੀ ਹੋਇਆ? ਰੇ ਬੋਰੇ ਤੁਸੀਂ ਘਰੀ ਨਾ ਰੱਖੇ ਕੋਈ, ਆਖਿਆ ਇਹ ਬੋਰਿਆ ਇਹ ਪਾਗਲਾ ਵੇਖ ਲਾ, ਹੁਣ ਤੈਨੂੰ ਰੱਖਣਾ ਕਿਸੇ ਨੇ ਨੀ, ਆਖਣਾ ਲੈ ਜਾਓ ਇਹਨੂੰ, ਹੁਣ ਘੜੀ ਕ ਤੇਰੇ ਘਰੇ ਮੇਲਾ ਗੇਲਾ ਲੱਗੇਗਾ। ਕਾਕੀ ਮਾਤ ਪਿਤਾ ਕਹੂ ਕਾਕੂ ਕਵਨ ਪੁਰਖ ਕੀ ਜੋਈ। ਬਾਬਾ ਜੀ ਨੇ ਬਖਸ਼ਿਸ਼ ਕੀਤੀ, ਆਖਿਆ ਖਿਆਲ ਕਰ ਇੱਥੇ ਦੱਸੋ ਕਿਹੜੀ ਮਾਂ ਕਿਹੜਾ ਪਿਓ ਤੇ ਕਿਸ ਦੀ ਵਹੁਟੀ, ਘੱਟ ਫੁੱਟੈ ਕੋ ਬਾਤ ਨਾ ਪੁੱਛੈ ਕਾਢੋ ਕਾਢੋ ਹੋਈ। ਜਿੱਦਣ ਸਾਹਾਂ ਦਾ ਘੜਾ ਸਰੀਰ ਦਾ ਭੱਜ ਗਿਆ, ਕਿਸੇ ਨੇ ਬਾਤ ਨਹੀਂ ਪੁੱਛਣੀ, ਸਭ ਨੇ ਕਹਿਣਾ ਹੈ ਵੀ ਹੁਣ ਕੱਢ ਦਿਓ ਇਹਨੂੰ, ਲੈ ਜਾਓ ਸਰੀਰ ਨੂੰ ਲੈ ਜਾਓ। ਤੇ ਇਹ ਗੱਲਾਂ ਬਣੀਆਂ ਨੇ, ਜਿਵੇਂ ਬੰਦਾ ਨਹੀਂ ਕਹਿੰਦਾ ਵੀ ਤੇਰੀ ਮਤਲਬ ਤੇਰੀ ਜਗ੍ਹਾ ਤੇ ਮੌਤ ਮੈਨੂੰ ਆ ਜਾਵੇ ਮੈਂ ਮਰ ਜਾਵਾਂ, ਕੋਈ ਨਹੀਂ ਮਰਦਾ ਕਿਸੇ ਦੀ ਜਗ੍ਹਾ ਤੇ, ਮੌਤ ਆਪੋ ਆਪਣੀ ਹੁੰਦੀ ਹੈ। ਹਾਂ ਧਨ ਦੌਲਤ ਤੇ ਤੁਹਾਡੀ ਸਾਰੇ ਲੈ ਲੈਣਗੇ, ਪਰ ਉਹ ਵਾਰੀ ਤੁਹਾਡੀ ਆਪੋ ਆਪਣੀ ਹੈ, ਉਹ ਕਿਸੇ ਨੇ ਨਹੀਂ ਬਦਲਣੀ, ਨਾਲ ਤੁਹਾਡੀ ਬਦਲੀ ਜਾ ਹੀ ਨਹੀਂ ਸਕਦੀ, ਕੁਦਰਤ ਦਾ ਇਹ ਵੀ ਨੇਚਰ ਹੈ। ਪਰ ਜੇ ਕਿਤੇ ਇੱਦਾਂ ਹੋਵੇ ਵੀ ਆਪਾਂ ਬਦਲ ਲਈਏ ਤੇ ਚੇਤਾ ਰੱਖੋ ਕਿਸੇ ਨੇ ਨਹੀਂ ਬਦਲਣੀ, ਕੋਈ ਨਹੀਂ ਬਦਲਦਾ। ਘੱਟ ਫੁੱਟੇ ਕੋਈ ਕੋਈ ਬਾਤ ਨਾ ਪੁੱਛੇ, ਮਹਾਰਾਜ ਕਹਿੰਦੇ ਕਾਢੋ ਕਾਢੋ ਹੋਈ। ਦੇਰੀ ਬੈਠੀ ਮਾਤਾ ਰੋਵੈ, ਘਰ ਦੀ ਦਹਿਲੀਜ਼ ਤੇ ਬੈਠੇ ਘੜੀ ਕਮਾਰ ਹੁੰਦੀ ਹੈ। ਦੇਰੀ ਬੈਠੀ, ਦੇਰੀ ਦਾ ਅਰਥ ਹੁੰਦਾ ਦਹਿਲੀਜ਼ ਤੇ ਬੈਠੀ ਹੋਈ। ਦੇਰੀ ਬੈਠੀ ਮਾਤਾ ਰੋਵੈ, ਖਟੀਆਂ ਲੈ ਗਏ ਭਾਈ, ਭਾਈਆਂ ਨੇ ਮੰਜੀ ਚੁੱਕ ਲਈ, ਖਟੀਆਂ ਚੁੱਕ ਲਈ, ਖਟੀਆਂ ਮੰਜੀ ਨੂੰ ਕਹਿੰਦੇ ਨੇ। ਉਹ ਕਹਿੰਦੇ ਨੇ ਚਲੋ ਬੇਬੇ ਹੁਣ ਪਾਸੇ ਹੋਵੋ, ਲੈ ਕੇ ਚੱਲੀਏ ਇਹਨੂੰ। ਇਹ ਬੰਦੇ ਦੀ ਜ਼ਿੰਦਗੀ ਦਾ ਸੱਚ ਬਾਬੇ ਨੇ ਬਿਆਨਿਆ, ਇਹੋ ਜ਼ਿੰਦਗੀ ਹੈ। ਇਸ ਕਰਕੇ ਇਸ ਜ਼ਿੰਦਗੀ ਨੂੰ ਚੰਗੇ ਬੰਨੇ ਲਾ ਨਾ, ਮਹਾਰਾਜ ਕਹਿੰਦੇ ਨੇ ਮੰਜਾ ਤੇਰਾ ਵੀ ਚੁੱਕਿਆ ਜਾਣਾ। ਇੱਦਾਂ ਹੀ ਮਾਤਾ ਰੋ ਰਹੀ ਹੈ, ਬਾਬੇ ਨੇ ਆਖਿਆ ਦੇਰੀ ਬੈਠੀ ਮਾਤਾ ਰੋਵੈ, ਖਟੀਆਂ ਲੈ ਗਏ ਭਾਈ, ਜਿਹੜੇ ਭਾਈ ਨਾਲ ਸੀ ਉਹਨਾਂ ਨੇ ਫਿਰ ਮੰਜੀ ਚੁੱਕ ਲਈ। ਉਹ ਲੱਟ ਛਿਟਕਾਏ ਤ੍ਰਿਆ ਰੋਵੈ, ਹੰਸ ਅਕੇਲਾ ਜਾਈ। ਆਖਿਆ ਸਫ਼ਰ ਤੈਨੂੰ ਇਕੱਲੇ ਨੂੰ ਕਰਨਾ ਪੈਣਾ ਹੈ, ਵੱਧ ਤੋਂ ਵੱਧ ਇਹ ਹੋਵੇਗਾ ਵੀ ਤੇਰੀ ਘਰ ਵਾਲੀ ਵਾਲ ਖਿਲਾਰ ਕੇ ਰੋ ਲਵੇਗੀ, ਇਸ ਤੋਂ ਵੱਧ ਹੋਰ ਕੁਝ ਨਹੀਂ ਹੈ, ਇਸ ਤੋਂ ਵੱਧ ਹੋਰ ਕੁਝ ਨਹੀਂ। ਕੁਝ ਦਿਨਾਂ ਬਾਅਦ ਸਾਰੀਆਂ ਚੀਜ਼ਾਂ ਨੋਰਮਲ ਹੋ ਜਾਂਦੀਆਂ ਨੇ, ਸਭ ਕੁਝ ਉੱਦਾਂ ਹੀ ਹੋ ਜਾਂਦਾ। ਲੱਟ ਛਿਟਕਾਏ ਤ੍ਰਿਆ ਰੋਵੇ, ਤ੍ਰਿਆ ਕਹਿੰਦੇ ਨੇ ਜੀ ਘਰ ਦੀ ਨੂੰ, ਆਖਿਆ ਵਾਲ ਖਿਲਾਰ ਕੇ ਉਹ ਰੋ ਲਵੇਗੀ ਥੋੜਾ ਜਿਹਾ। ਅਗਲਾ ਬਚਨ ਹੈ ਕਹਿਤ ਕਬੀਰ ਸੁਨੋਰੇ ਸੰਤੋ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਹੇ ਸਤਸੰਗੀ ਜਣੋ ਸੁਣੋ, ਭੈ ਸਾਗਰ ਕਹਿ ਤਾਈ। ਇਹ ਦੁਨੀਆ ਬੜਾ ਭਿਆਨਕ ਸਾਗਰ ਹੈ, ਤਾਂ ਹੀ ਸਿੱਧਾਂ ਨੇ ਕਿਹਾ ਸੀ ਦੁਨੀਆ ਸਾਗਰ ਦੁਤਾਰ ਕਹੀਏ, ਕਿਉਂ ਕਰ ਪਾਈਏ ਪਾਰੂ। ਬਾਬੇ ਨਾਨਕ ਨੂੰ ਸਿੱਧ ਕਹਿੰਦੇ ਨੇ ਮਹਾਰਾਜ ਦੁਨੀਆ ਦਾ ਸਾਗਰ ਬੜਾ ਭਿਆਨਕ ਹੈ, ਖਤਰਨਾਕ ਹੈ, ਇਹ ਤੋਂ ਪਾਰ ਕਿਵੇਂ ਲੰਘੀਏ। ਤੋ ਬਾਬਾ ਜੀ ਨੇ ਉਹਨੂੰ ਜਵਾਬ ਵੀ ਦਿੱਤਾ, ਆਖਿਆ ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਾ ਸੈਣੇ। ਆਖਿਆ ਜਿਵੇਂ ਜਲ ਦੇ ਵਿੱਚ ਕੌਲ ਦਾ ਫੁੱਲ ਨਿਰਾਲਮ ਹੈ, ਜਲ ਤੋਂ ਵੱਖਰਾ ਹੈ, ਜਲ ਦੇ ਵਿੱਚ ਵੀ ਹੈ ਤੇ ਜਲ ਤੋਂ ਵੱਖਰਾ ਵੀ ਹੈ, ਕਿਉਂਕਿ ਕਮਲ ਦਾ ਫੁੱਲ ਉਸ ਜਲ ਦੇ ਪ੍ਰਭਾਵ ਦੇ ਅਧੀਨ ਨਹੀਂ ਆਉਂਦਾ, ਉਸ ਚਿੱਕੜ ਦੇ ਪ੍ਰਭਾਵ ਦੇ ਅਧੀਨ ਨਹੀਂ ਆਉਂਦਾ। ਬਿਲਕੁਲ ਇਸੇ ਤਰੀਕੇ ਨਾਲ ਤੂੰ ਵੀ ਸੰਸਾਰ ਦੇ ਚਿੱਕੜ ਦੇ ਪ੍ਰਭਾਵ ਹੇਠਣਾ ਹੀ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ, ਮੁਰਗਾਬੀ ਦੀ ਉਦਾਹਰਨ ਦਿੱਤੀ, ਆਖਿਆ ਮੁਰਗਾਬੀ ਜਿਹੜੀ ਹੈ ਉਹ ਪਾਣੀ ਵਿੱਚ ਤੈਰਦੀ ਹੈ, ਉੱਡ ਵੀ ਜਾਂਦੀ ਹੈ, ਉਹ ਆਪਣੇ ਖੰਭਾਂ ਨੂੰ ਪਾਣੀ ਦੇ ਨਾਲ ਗਿੱਲਿਆਂ
ਨਹੀਂ ਹੋਣ ਦਿੰਦੀ। ਇਸੇ ਤਰੀਕੇ ਨਾਲ ਸੰਸਾਰ ਦੇ ਭੈ ਸਾਗਰ ਵਿੱਚੋਂ ਲੰਘਣਾ ਹੈ, ਮੁਰਗਾਬੀ ਵਰਗਾ ਤੇ ਕੌਲ ਦੇ ਫੁੱਲ ਵਰਗਾ ਬਣ, ਉਹਦੇ ਵਰਗਾ ਜੀਵਨ ਜੀ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਕਹਿ ਕਬੀਰ ਕਹਿਤ ਕਬੀਰ ਸਨੋਰੇ ਸੰਤੋ ਭੈ ਸਾਗਰ ਕਹਿ, ਤਾਂ ਹੀ ਇਸ ਭੈ ਸਾਗਰ ਦੁਨੀਆਂ ਦੇ ਭੈ ਸਾਗਰ ਦੇ ਵਿੱਚ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੈ ਗੁਸਾਈ। ਜਿੰਨਾ ਚਿਰ ਬੰਦਾ ਸਹਿਮਿਆ ਹੋਇਆ ਜੀ ਰਿਹਾ ਹੈ, ਇਹਦੇ ਸਿਰ ਉੱਤੇ ਜ਼ੁਲਮ ਹੋ ਰਿਹਾ, ਕਈ ਤਰ੍ਹਾਂ ਦਾ ਜ਼ੁਲਮ ਹੁੰਦਾ। ਹੁਣ ਆਪਾਂ ਜਿੰਨੇ ਬੈਠੇ ਹਾਂ, ਮੈਨੂੰ ਨਹੀਂ ਲੱਗਦਾ ਵੀ ਸਾਡੇ ਵਿੱਚੋਂ ਕੋਈ ਇਸ ਤਰੀਕੇ ਨਾਲ ਜ਼ੁਲਮ ਕਰਦਾ ਹੋਵੇ ਵੀ ਕਿਸੇ ਦੇ ਕੋਈ ਵੈਪਨ ਮਾਰਦਾ ਹੋਵੇ ਜਾ ਕੇ, ਕੋਈ ਡੰਡਾ ਵੀ ਚੁੱਕਦਾ ਹੋਵੇ, ਨਹੀਂ। ਖਾਸ ਕਰਕੇ ਕੈਨੇਡਾ ਵਿੱਚ ਤਾਂ ਇਹ ਗੱਲ ਬਿਲਕੁਲ ਹੀ ਜਾਇਜ਼ ਨਹੀਂ। ਪਰ ਕੀ ਅਸੀਂ ਜ਼ੁਲਮ ਕਰਦੇ ਹਾਂ, ਕਿੱਦਾਂ ਦਾ ਕਰ ਸਕਦੇ ਹਾਂ ਆਪਾਂ ਜ਼ੁਲਮ? ਆਪਾਂ ਕਿਸੇ ਨੂੰ ਮਾਨਸਿਕ ਤਸੀਹੇ ਦੇ ਸਕਦੇ ਹਾਂ, ਕੋਈ ਗੱਲ ਹੀ ਕਈ ਵਾਰ ਬੰਦਾ ਇੱਦਾਂ ਦੀ ਕਰਦਾ ਉਹ ਵੀ ਜ਼ੁਲਮ ਹੀ ਹੈ ਕਿਸੇ ਦੇ ਪ੍ਰਤੀ, ਉਹ ਬੋਲ ਹੀ ਇੱਦਾਂ ਦੇ ਬੋਲਦਾ ਹੈ ਉਹ ਜ਼ੁਲਮ ਹੀ ਹੈ, ਉਹਨੂੰ ਬੰਦਾ ਵੈਸੇ ਜ਼ੁਲਮ ਮੰਨਦਾ ਨਹੀਂ। ਜਿਹੜਾ ਸ਼ਾਬਦਿਕ ਜ਼ੁਲਮ ਹੁੰਦਾ, ਜਿਹੜਾ ਜ਼ੁਬਾਨਾਂ ਰਾਹੀਂ ਹਿੰਸਾ ਘਰਾਂ ਪਰਿਵਾਰਾਂ ਦੇ ਵਿੱਚ ਹੁੰਦੀ, ਉਹਨੂੰ ਕੋਈ ਨਹੀਂ ਮੰਨਦਾ। ਹਾਂ, ਸਰੀਰ ਕਰਕੇ ਡੰਡਾ ਚੁੱਕਿਓ, ਕਿਸੇ ਨੂੰ ਮਾਰੋ ਤੇ ਲੋਕ ਕਹਿਣਗੇ ਇਸ ਘਰ ਦੇ ਵਿੱਚ ਕਿੰਨਾ ਕਲੇਸ਼ ਚੱਲ ਰਿਹਾ ਹੈ, ਇੱਕ ਦੂਜੇ ਤੇ ਡੰਡੇ ਮਾਰੇ ਜਾ ਰਹੇ ਨੇ। ਪਰ ਕਿਉਂਕਿ ਡੰਡੇ ਤਾਂ ਨਾ ਵੱਜ ਸਕਦੇ ਹੋਣ ਵੀ ਪੁਲਿਸ ਦਾ ਡਰ ਹੈ ਵੀ ਪੁਲਿਸ ਲੈ ਜਾਵੇਗੀ, ਦੁਨੀਆ ਜਿਹੜੀ ਹੈ ਉਹ ਸਾਨੂੰ ਬੇਇੱਜ਼ਤ ਕਰੇਗੀ, ਜਲੀਲ ਕਰੇਗੀ, ਵੀ ਵੇਖੋ ਸਿਆਣੇ ਬਿਆਣੇ ਬੰਦੇ ਜਿਹੜੇ ਘਰਾਂ ਦੇ ਵਿੱਚ ਇੱਕ ਦੂਜੇ ਉੱਤੇ ਡੰਡੇ ਤੇ ਕਿਰਪਾਨਾਂ ਚਲਾ ਰਹੇ ਨੇ। ਇਸ ਤੋਂ ਬਿਨਾਂ ਜ਼ੁਲਮ ਜਿਹੜਾ ਹੈ ਉਹ ਤੇ ਸ਼ਬਦਾਂ ਦੇ ਰੂਪ ਦੇ ਵਿੱਚ ਵੀ ਹੁੰਦਾ ਹੈ ਨਾ, ਉਹ ਪਤੀ ਪਤਨੀ ਉੱਤੇ ਕਰਦਾ ਹੈ, ਪਤਨੀ ਪਤੀ ਉੱਤੇ ਕਰਦੀ ਹੈ, ਕਿਸੇ ਰੂਪ ਵਿੱਚ ਵੀ ਹੋ ਸਕਦਾ, ਬੱਚਿਆਂ ਦੇ ਉੱਤੇ ਹੁੰਦਾ ਹੈ। ਤੋ ਬੰਦੇ ਦੇ ਸਿਰ ਦੇ ਵਿੱਚ ਜੰਮ ਬੈਠੇ ਹੋਏ ਨੇ, ਮਹਾਰਾਜ ਕਹਿੰਦੇ ਇਹ ਜ਼ੁਲਮ ਹਟਦਾ ਨਹੀਂ, ਉਹਨਾਂ ਚਿਰ ਨਹੀਂ ਹਟੇਗਾ ਜਿੰਨਾ ਚਿਰ ਇਹ ਗੁਰੂ ਵਾਲੀ ਮੱਤ ਨੂੰ ਜੀਵਨ ਵਿੱਚ ਧਾਰਨ ਨਹੀਂ ਕਰੇਗਾ। ਤੇ ਜ਼ੁਲਮ ਸਹਿੰਦਾ ਆਪਣੀ ਇਸ ਕੀਮਤੀ ਜ਼ਿੰਦਗੀ ਨੂੰ, ਇਸ ਹੀਰੇ ਵਰਗੇ ਜਨਮ ਨੂੰ ਕੌਡੀ ਦੇ ਭਾਗ ਵਾ ਪੈਂਦਾ। ਤਾਂ ਹੀ ਤੇ ਮਹਾਰਾਜ ਨੇ ਆਖਿਆ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਵੀ ਜਨਮ ਤੇ ਹੀਰੇ ਵਰਗਾ ਸੀ ਪਰ ਚੱਲਿਆ ਕੌਡੀਆਂ ਦੇ ਪਾ ਗਿਆ, ਜੀਵਨ ਕੀਮਤੀ ਸੀ। ਮਾਨਸ ਜਨਮ ਦੁਰਲੱਭ ਹੈ ਹੋਏ ਨਾ ਬਾਰੇ ਬਾਰ, ਬਾਬੇ ਨੇ ਆਖਿਆ ਬੜਾ ਦੁਰਲੱਭ ਜੀਵਨ ਹੈ, ਇਹ ਦੁਬਾਰਾ ਨਹੀਂ ਮਿਲਣਾ, ਆਹ ਜੀਵਨ ਦੁਬਾਰਾ ਨਹੀਂ ਮਿਲਣਾ। ਇਸ ਕਰਕੇ ਇਹਨਾਂ ਇਸ ਜੀਵਨ ਨੂੰ ਚਿੰਤਾਵਾਂ ਝੋਰਿਆਂ ਸਹਿਮਾਂ ਸਹਿੰਸਿਆਂ ਵਿੱਚ ਨਾ ਰੱਖ, ਉੱਥੋਂ ਕੱਢ। ਮਾਨਸ ਜਨਮ ਦੁਰਲੱਭ ਹੈ ਹੋਏ ਨਾ ਬਾਰ ਹੈ ਬਾਰ, ਆਖਿਆ ਜਿਉਂ ਬੰਨ ਫਲ ਪਾ ਕੇ ਭੂਏ ਗਿਰੇ ਬੋਹਰ ਨ ਲੱਗੈ ਡਾਰ, ਜਿਵੇਂ ਪੱਕਿਆ ਹੋਇਆ ਫਲ ਡਾਰ ਨਾਲੋਂ ਟਾਹਣੀ ਨਾਲੋਂ ਟੁੱਟ ਕੇ ਥੱਲੇ ਡਿੱਗ ਪੈਂਦਾ ਹੈ ਤੇ ਦੁਬਾਰਾ ਉਹਦੇ ਉੱਤੇ ਟੰਗਿਆ ਨਹੀਂ ਜਾ ਸਕਦਾ, ਫਿਰ ਨਹੀਂ ਲਾਇਆ ਜਾ ਸਕਦਾ, ਇਸੇ ਤਰੀਕੇ ਨਾਲ ਤੇਰਾ ਇਹ ਜੀਵਨ ਹੈ, ਇਹ ਤੈਨੂੰ ਦੁਬਾਰਾ ਨਹੀਂ ਲੱਭਣਾ, ਇੱਕੋ ਜੀਵਨ ਹੈ। ਤੋ ਇਸ ਜੀਵਨ ਨੂੰ ਬੰਦੇ ਬੰਦਗੀ ਇਖਤਿਆਰ, ਆਖਿਆ ਇਹ ਬੰਦੇ ਬੰਦਗੀ ਨੂੰ ਜੀਵਨ ਵਿੱਚ ਧਾਰਨ ਕਰ, ਉਹਦੀ ਇਬਾਦਤ ਕਰਿਆ ਕਰ, ਬੰਦਿਆਂ ਵਾਲੇ ਕੰਮ ਕਰਿਆ ਕਰ। ਬੰਦੇ ਬੰਦਗੀ ਇਖਤਿਆਰ ਸਾਹਿਬ ਰੋਸ ਧਰੋ ਕੇ ਪਿਆਰ, ਸਾਹਿਬ ਰੋਸ ਕਰਦਾ ਗੁੱਸਾ ਕਰਦਾ ਕਿ ਪਿਆਰ ਕਰਦਾ ਇਸ ਗੱਲ ਦੀ ਪਰਵਾਹ ਛੱਡ ਕੇ ਬੰਦਿਆਂ ਵਾਲੇ ਕੰਮ ਕਰਿਆ ਕਰ। ਤੇ ਜੇ ਉਹ ਨਹੀਂ ਹੋਵੇਗਾ ਤੇ ਫਿਰ ਮਹਾਰਾਜ ਕਹਿੰਦੇ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੈ ਗੁਸਾਈ, ਹੇ ਗੁਸਾਈ ਇਸ ਬੰਦੇ ਦੇ ਸਿਰ ਉੱਤੇ ਜ਼ੁਲਮ ਹੋ ਰਿਹਾ, ਵਿਕਾਰ ਇਹਨੂੰ ਲੁੱਟ ਰਹੇ ਨੇ, ਮਾਰਿਆ ਲੁੱਟੈ ਨੀਤ ਨੀਤ, ਨਿਤ ਨਿਤ ਬੰਦਾ ਜਿਹੜਾ ਹੈ ਉਹ ਮਾਰ ਸਹਿ ਰਿਹਾ, ਲੁੱਟਿਆ ਜਾ ਰਿਹਾ। ਕਿਸ ਅੱਗੇ ਕਰੀ ਪੁਕਾਰ ਜਨਾ, ਕਿਹਦੇ ਅੱਗੇ ਪੁਕਾਰ ਕਰਾਂ? ਤੋ ਮਹਾਰਾਜ ਕਿਰਪਾ ਕਰੇ ਅਸੀਂ ਵੀ ਜੀਵਨ ਦੇ ਸਹੀ ਪ੍ਰਯੋਜਨ ਨੂੰ ਸਮਝੀਏ ਤੇ ਇਸ ਗੱਲ ਨੂੰ ਮੰਨ ਕੇ ਚੱਲੀਏ ਵੀ ਇਹ ਜਿਹੜੀ ਦੁਨੀਆ ਹੈ, ਇਹ ਜਿਹੜਾ ਸੰਸਾਰ ਹੈ, ਇਹ ਸਦੀਵ ਨਹੀਂ, ਇਹ ਸਰੀਰ ਸਦੀਵ ਨਹੀਂ ਹੈ। ਤੋ ਅਸੀਂ ਸਤਿਗੁਰ ਦੀ ਮੱਤ ਨੂੰ ਜੀਵਨ ਵਿੱਚ ਧਾਰਨ ਕਰਕੇ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰੀਏ। ਜਿਹੜਾ ਜ਼ੁਲਮ ਸਾਡੇ ਉੱਤੇ ਨਿਤ ਪ੍ਰਤੀ ਦਿਨ ਹੋ ਰਿਹਾ ਹੈ ਮੇਰੀਆਂ ਆਪਣੀਆਂ ਵਿਚਾਰਾਂ ਦਾ, ਮੇਰੇ ਆਪਣੇ ਅੰਦਰ ਦੀ ਈਰਖਾ ਦਾ, ਨਫ਼ਰਤ ਦਾ, ਉਸ ਜ਼ੁਲਮ ਨੂੰ ਮੈਂ ਆਪਣੇ ਅੰਦਰੋਂ ਪਾਸੇ ਕਰਾਂ ਤੇ ਗੁਰੂ ਦੀ ਮੱਤ ਲਵਾਂ। ਤੋ ਗੁਰੂ ਕਿਰਪਾ ਕਰੇ, ਆਓ ਅਗਲੇ ਸਮੇਂ ਲਈ ਭਾਈ ਪਰਮਜੀਤ ਸਿੰਘ ਲੁਧਿਆਣੇ ਵਾਲਿਆਂ ਦੇ ਜੱਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਹੈ ਸਤਿਕਾਰਯੋਗ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਕੀਰਤਨ ਜਥੇ ਦਾ, ਜੋ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਂਦੇ ਨੇ। ਆਪ ਜੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਇਸ ਵੀਕਐਂਡ 'ਤੇ ਗੁਰਦੁਆਰਾ ਸਾਹਿਬ ਵਿਖੇ 3 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਵਜੇ ਪੈਣਗੇ। ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ ਹੈ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਰੋਜ਼ਾਨਾ ਦੇ ਨਿਯਮ ਅਨੁਸਾਰ ਸੇਵਾ ਨਿਭਾਉਣਗੇ ਭਾਈ ਗੁਰਸ਼ਰਨ ਸਿੰਘ ਜੀ। ਆਓ ਤਿੰਨਾਂ ਪਾਸੋਂ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀਓ।

ਵਾਹਿਗੁਰੂ ਜੀ। ਓਅੰਕਾਰ ਆਦਿ ਮੈਂ ਜਾਨਾਂ,

खसमें जान खिमा कर रह तो हुए निखियो अखे पद लह। जुगो जुग टल चवर शतर तख्त दे मालक हाजरा हजूर जारा जहूर शब्द गुरु बाणी के बोहे थमरत के दाते दसा पातशाहियां दी जोत साहब सचे पातशाह सतगुरु श्री गुरु ग्रंथ साहब महाराज तिन्हां दी पावन पवित्र ते मुकद्दस हजूरी विच अमृत वेले तो सजे दवाना दियां हाजरियां भर रहे सन्मान योग सत्कार योग सतसंगी जनों सतगुरां ने बड़ी अपार बख्शिश रहमत कीती है आप सब गुरदेव दी हजूरी विच जुड़ बैठ के मेरे तो पहला गुरु करके रागी जत्थे पासों सतगुरां दी अमृतमई बाणी दे कीर्तन श्रवण कर रहे सी। तो आओ सात संगत समा है लड़ीवार चल रही गुरु ग्रंथ साहब दी पावन बाणी दी कथा विचार दा जिन्ने शरीर आप सतगुरां दे हजूर बैठे हो जां घरां विच मीडिया दे माध्यम राही श्रवण कर रहे हो आओ विचारां नूं आरंभण तों पहलां दर घर दी मर्यादा नूं निभाउंदिआं फतेह दी सांझ पाईए जी। वाहिगुरू जी का खालसा वाहिगुरू जी की फतेह। आपां कबीर साहब दी रसना तों उचारण कीती हुई बाणी जिहड़ी कि गौड़ी राग विच है सरलेख है राग गौड़ी पूर्बी बावन अखरी कबीर जीओ की विचार कर रहे हैं। कबीर साहब ने अज जो उपदेश आरंभिया है सब तो पहला उन्होंने ओंकार उड़े अखर तो जिहड़ा आरंभ हुंदा है परमेश्वर वाहिगुरु उहदा जिक्र किया है। तो क्योंकि 52 अखरां वाली बाणी है इस करके दे 52 अखरां राही जिहड़े ने वह वख-वख उपदेश ने। तो इत्थे पहला उन्होंने शब्द वरत्या है भी मैं किस रब नूं मन्नदा हाँ। दुनिया विच लोकां दे रब नूं मन्नण दे वख-वख मैथड ने वख-वख ढंग तरीके उन्होंने सिरजे हुए ने वख-वख लोकां दे रब भी ने। तो पहला सवाल यह है भी रब जिन्हों कबीर साहब जी का जिक्र करते ने वह रब है किदां दा वह कौन है। वेखो गल आपां जिहड़ी प्रारंभ विच कबीर साहब की पढ़ी सी भी रब दे बारे अखरां राही मुकम्मल रूप विच बयान नहीं किया जा सकता पर अखरां तो बिना गल बनती भी नहीं वो तो बिना कोई गल जिहड़ी वह सांझी भी नहीं की जा सकती। तो उन्होंने कहा ओंकार ओंकार ओंकार का अर्थ हुंदा है जिहड़ा एक रस सब थां उत्ते व्यापक है। गुरु साहब ने इहदे अगे एका पा के इहनूं एक ओंकार कहा इको ही है। कबीर साहब फरमाउंदे ने ओंकार आदि मैं जाना आख्या जिहड़ा आदि तों है जिहड़ा मुढ तों है। आदि का अर्थ हुंदा है मुढ मूल जिहनूं आपां कहिंदे जिहड़ा सब कुछ बनाउण वाला है। जपजी साहब दे विच तुसीं पढ़दे हो आदि सच जिहड़ा मुढ तों है जिहड़ा संसार का मूल है जिहड़ा दुनिया का मूल है वह रब वह परमेश्वर। बाकी तो जिन्ने रब बने ने वह दुनिया की होंद विच आ के बने ने। जिन्हां नूं लोकां ने रब मन्निया वह कदों बने ने जदों दुनिया बन गई
ਦੁਨੀਆਂ ਦੇ ਉੱਤੇ ਜੀਵ ਜੰਤੂ ਆ ਗਏ, ਦੁਨੀਆਂ ਵਿੱਚ ਮਨੁੱਖੀ ਸੱਭਿਅਤਾ ਜਿਹੜੀ ਹੈ ਉਹ ਵਸਣ ਲੱਗ ਪਈ, ਉਦੋਂ ਉਹਨਾਂ ਮਨੁੱਖਾਂ ਨੇ ਕਿਸੇ ਇੱਕ ਨੂੰ ਰੱਬ ਮੰਨ ਲਿਆ ਤੇ ਇੱਕ ਨੂੰ ਮੰਨਦਿਆਂ ਮੰਨਦਿਆਂ ਇਹ ਜਿਹੜੀ ਗਿਣਤੀ ਹੈ ਇਹ 33 ਤੋਂ 33 ਕਰੋੜ ਤੱਕ ਪਹੁੰਚੀ। ਤੋ ਜਿੰਨੇ ਵੀ ਬਾਕੀ ਰੱਬ ਨੇ ਇਹ ਕਿੱਥੋਂ ਬਣੇ ਨੇ? ਆਖਿਆ ਜਦੋਂ ਦੁਨੀਆਂ ਹੋਂਦ ਵਿੱਚ ਆ ਗਈ ਉਦੋਂ ਇਹ ਰੱਬ ਬਣੇ। ਪਰ ਕਬੀਰ ਸਾਹਿਬ ਕਹਿੰਦੇ ਨੇ ਮੈਂ ਉਸ ਰੱਬ ਨੂੰ ਮੰਨਦਾ ਹਾਂ ਜਿਹੜਾ ਦੁਨੀਆਂ ਦੀ ਹੋਂਦ ਤੋਂ ਵੀ ਪਹਿਲਾਂ ਹੈ, ਜਿਹਦੇ ਬਾਰੇ ਤੁਸੀਂ ਆਸਾ ਕੀ ਵਾਰ ਵਿੱਚ ਪੜ੍ਹਦੇ ਹੋ ਵੀ ਇਹ ਜੱਗ ਸੱਚੇ ਕੀ ਹੈ, ਵੀ ਤੁਹਾਡੇ ਰੱਬ ਤੇ ਕੋਠੜੀ ਦੇ ਵਿੱਚ ਆਏ ਨੇ ਨਾ ਸਾਰੇ, ਵੀ ਉਹ ਤੇ ਇੱਕ ਘਰ ਦੀ ਚਾਰ ਦੀਵਾਰੀ ਵਿੱਚ ਮੰਨ ਉਹਨਾਂ ਨੇ ਜਨਮ ਲਿਆ, ਇੱਕ ਕੋਠੜੀ ਦੇ ਵਿੱਚ ਜਨਮ ਲਿਆ। ਮੈਂ ਉਹ ਸੱਚੇ ਨੂੰ ਚੇਤੇ ਕਰ ਰਿਹਾ ਜਿਹਦੀ ਇਹ ਕੋਠੜੀ ਹੈ, ਜਿਹਦੇ ਉੱਤੇ ਜਨਮ ਲੈ ਕੇ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਰੱਬ ਹਾਂ। ਇਹ ਜੱਗ ਸੱਚੇ ਕੀ ਹੈ? ਕੋਠੜੀ ਸੱਚੇ ਕਾ ਵਿੱਚ ਵਾਸ, ਜਿਹਦਾ ਵਸੇਬਾ ਇੱਥੇ ਹੈ, ਜਿਹਦੇ ਹੁਕਮ ਦੇ ਵਿੱਚ ਕੋਈ ਜੰਮ ਰਿਹਾ ਹੈ ਤੇ ਕੋਈ ਮਰ ਰਿਹਾ ਹੈ, ਉਹ ਰੱਬ, ਹੋਰ ਕਿਸੇ ਨੂੰ ਨਹੀਂ ਮੰਨਦਾ। ਉਹਨਾਂ ਆਖਿਆ ਓਅੰਕਾਰ ਆਦ ਮੈਂ ਜਾਣਾ, ਆਦ ਮਤਲਬ ਮੁੱਢ ਵਾਲਾ, ਆਰੰਭ ਵਾਲਾ, ਮੂਲ, ਜਿਹਦੇ ਬਾਰੇ ਬਾਣੀ ਵਿੱਚੋਂ ਆਪਾਂ ਪੜ੍ਹਦੇ ਸਭ ਤੈਂ ਉਪਾਈ, ਇਹ ਜਿੰਨੀ ਸ੍ਰਿਸ਼ਟੀ ਹੈ ਜਿੰਨਾ ਸੰਸਾਰ ਹੈ ਇਹ ਤੂੰ ਪੈਦਾ ਕੀਤਾ ਹੈ ਵਾਹਿਗੁਰੂ। ਸਭ ਤੈਂ ਉਪਾਈ ਭਰਮ ਭੁਲਾਈ, ਤੇ ਭਰਮ ਵਿੱਚ ਵੀ ਤੂੰ ਹੀ ਪਾਈ ਹੋਈ ਹੈ, ਮਾਇਆ ਸਿਰਜ ਕੇ ਭਰਮ ਵਿੱਚ ਵੀ ਤੂੰ ਹੀ ਪਾਈ ਹੈ। ਓਅੰਕਾਰ ਆਦਿ ਮੈਂ ਜਾਣਾ ਲਿਖ ਅਰ ਮਿਟੈ, ਆਖਿਆ ਜਿਹੜਾ ਲਿਖਦਾ ਹੈ ਤੇ ਮੇਟਦਾ ਹੈ। ਹੁਣ ਜੀਵ ਜਿਹੜਾ ਹੈ ਬੰਦੇ ਦੀ ਜਦੋਂ ਉਤਪਤੀ ਹੁੰਦੀ ਹੈ, ਮਨ ਉਹ ਬੰਦਾ ਜਨਮ ਲੈ ਲੈਂਦਾ ਹੈ, ਜਦੋਂ ਉਹ ਮਰ ਜਾਂਦਾ ਹੈ ਉਦੋਂ ਮਿਟ ਜਾਂਦਾ ਹੈ। ਜਿਵੇਂ ਅੱਖਰ ਦਾ ਲਿਖਿਆ ਜਾਣਾ ਤੇ ਰੇਜ਼ਰ ਨਾਲ ਕਿਸੇ ਰਬੜ ਨਾਲ ਉਹਦਾ ਮੇਟਿਆ ਜਾਣਾ, ਇੱਦਾਂ ਹੀ ਜਿਹੜਾ ਲਿਖਿਆ ਗਿਆ, ਜਿਹੜਾ ਰਚਿਆ ਗਿਆ, ਜਿਹੜਾ ਜੰਮਿਆ ਹੈ ਤੇ ਜਿਹੜਾ ਮਰ ਗਿਆ, ਤਾਂ ਹੀ ਨਾ ਮੰਨਾਂ। ਆਖਿਆ ਮੈਂ ਨਹੀਂ ਉਹਨੂੰ ਮੰਨਦਾ। ਹੁਣ ਕਿੱਡੀ ਸਪਸ਼ਟ ਗੱਲ ਹੈ। ਤੋ ਸਿੱਖੀ ਦਾ ਜਿਹੜਾ ਬੁਨਿਆਦੀ ਸਾਧ ਸੰਗਤ ਢਾਂਚਾ ਹੈ ਨਾ, ਉਹ ਇਸੇ ਚੀਜ਼ ਉੱਤੇ ਖਲੋਤਾ ਹੋਇਆ ਵੀ ਜੇ ਤੁਸੀਂ ਉਹਨੂੰ ਮੰਨ ਰਹੇ ਹੋ ਜਿਹੜਾ ਲਿਖਿਆ ਗਿਆ ਤੇ ਜਿਹੜਾ ਮਿਟ ਗਿਆ, ਤੇ ਫਿਰ ਤੁਹਾਨੂੰ ਰੱਬ ਦੀ ਕੋਈ ਸਮਝ ਨਹੀਂ ਹੈ। ਉਹਨੂੰ ਤੇ ਮੰਨਣਾ ਹੀ ਨਹੀਂ ਨਾ, ਜਿਹੜਾ ਲਿਖਿਆ ਗਿਆ ਉਹਨੂੰ ਮੰਨਣਾ ਹੀ ਨਹੀਂ, ਜਿਹੜਾ ਰਚਿਆ ਗਿਆ ਉਹਨੂੰ ਮੰਨਣਾ ਹੀ ਨਹੀਂ, ਕਿਉਂਕਿ ਜਿਹੜਾ ਰਚਿਆ ਗਿਆ ਉਹ ਮਰ ਜਾਵੇਗਾ ਤੇ ਰਚਿਆ ਕੀ ਜਾਂਦਾ ਹੈ? ਸਰੀਰ ਹੀ ਰਚਿਆ ਜਾਂਦਾ ਹੈ ਨਾ, ਸਰੀਰ ਆ ਜਿਹੜੀ ਬਾਡੀ ਹੈ ਇਹ ਕੀ ਰਚੀ ਗਈ? ਤੇ ਜਿਹਨੂੰ ਤੁਸੀਂ ਮੰਨ ਰਹੇ ਹੋ ਉਹਦਾ ਸਰੀਰ ਵੀ ਜਿਹੜਾ ਹੈ ਉਹ ਆਮ ਸਰੀਰਾਂ ਵਰਗਾ ਹੈ। ਬਾਣੀ ਨੇ ਤੇ ਬੜਾ ਸਪਸ਼ਟ ਇਹਦੇ ਬਾਰੇ ਜ਼ਿਕਰ ਕੀਤਾ ਹੈ ਵੀ ਕਾਚ ਕੋਟੰਗ, ਕੱਚਾ ਕਿਲਾ ਹੈ ਨਾ ਸਰੀਰ ਬੰਦੇ ਦਾ, ਕਾਚ ਕੋਟੰਗ ਰਚੰਤ ਤੋਯੰਗ, ਪਾਣੀ ਦਾ ਇਹ ਬਣਿਆ ਹੋਇਆ, ਇਹਦੀ ਜਿਹੜੀ ਰਚਨਾ ਹੈ ਸਰੀਰ ਦੀ ਕਿੱਥੋਂ ਹੈ? ਪਾਣੀ ਤੋਂ ਹੈ ਨਾ। ਤੋ ਉਸ ਪਾਣੀ ਨਾਲ ਗੁੰਨੀ ਹੋਈ ਮਿੱਟੀ ਬਣਿਆ ਇਹ ਸਰੀਰ, ਉਹਨੂੰ ਰੱਬ ਕਿਉਂ ਮੰਨਣਾ ਹੈ ਭਾਈ? ਉਹਨੇ ਤੇ ਮਿਟ ਜਾਣਾ ਹੈ, ਉਹਨੇ ਖਤਮ ਹੋ ਜਾਣਾ। ਕਾਚ ਕੋਟੰਗ ਰਚੰਤ ਤੋਯੰਗ ਲੇਪਨੰਗ ਰਕਤ ਚਰਮਣਾ, ਜਿਹਨੂੰ ਇੱਕ ਲੇਪਣ ਹੋਇਆ ਇਹ ਮਾਸ ਦਾ ਤੇ ਬਣਿਆ ਹੈ ਰਕਤ ਦਾ, ਚੰਮ ਦਾ ਉੱਤੇ ਸੋਹਣਾ ਲੇਪਣ ਹੋਇਆ, ਜਿਹਦੇ ਅੰਦਰ ਇੰਨੀ ਗੰਦਗੀ ਭਰੀ ਪਈ ਹੈ ਉਹਨੂੰ ਤੁਸੀਂ ਰੱਬ ਮੰਨ ਰਹੇ ਹੋ, ਉਸ ਚੰਮ ਨੂੰ ਤੁਸੀਂ ਰੱਬ ਮੰਨ ਰਹੇ ਹੋ। ਤੋ ਕਬੀਰ ਸਾਹਿਬ ਨੇ ਸਪਸ਼ਟ ਕੀਤਾ, ਆਖਿਆ ਓਅੰਕਾਰ ਆਦਿ ਮੈਂ ਜਾਣਾ ਲਿਖ ਅਰ ਮਿਟੈ, ਜਿਹੜਾ ਲਿਖਿਆ ਗਿਆ ਤੇ ਮਿਟ ਜਾਂਦਾ ਹੈ ਤਾਂ ਹੀ ਨਾ ਮੰਨਾਂ, ਮੈਂ ਨਹੀਂ ਉਹਨੂੰ ਮੰਨਦਾ। ਜਦੋਂ ਨਾ ਆਪਾਂ ਇਹਨਾਂ ਸ਼ਬਦਾਂ ਦੀ ਨਿਰੰਤਰ ਵਿਚਾਰ ਕਰ ਰਹੇ ਸੀ ਤੇ ਪਿੱਛੇ ਆਪਾਂ ਇੱਕ ਸ਼ਬਦ ਪੜ੍ਹਿਆ, ਉਹਦੇ ਵਿੱਚ ਕਬੀਰ ਸਾਹਿਬ ਨੇ ਨੰਦ ਦੇ ਪੁੱਤਰ ਦਾ ਜ਼ਿਕਰ ਕੀਤਾ, ਜਿਹਨੂੰ ਲੋਕਾਂ ਨੇ ਕੀ ਕਿਹਾ ਵੀ ਇਹ ਭਗਵਾਨ ਹੈ। ਤੋ ਨੰਦ ਕੌਣ ਸੀ? ਨੰਦ ਗੋਕਲ ਦਾ ਇੱਕ ਗਵਾਲਾ ਸੀ,
ਤੇ ਇਹਦੀ ਇਸਤਰੀ ਦਾ ਨਾਮ ਜਸ਼ੋਦਾ ਸੀ। ਤੋ ਇਹਨਾਂ ਦੇ ਬਾਰੇ ਇੱਕ ਕਹਾਣੀ ਹੈ ਵੀ ਜਦੋਂ ਕੰਸ ਆਪਣੀ ਭੈਣ ਦੇਵਕੀ ਦੇ ਘਰ ਜਿਹੜਾ ਬੱਚਾ ਜੰਮਿਆ ਸੀ ਕ੍ਰਿਸ਼ਨ ਉਹਨੂੰ ਮਾਰਨਾ ਚਾਹੁੰਦਾ ਸੀ ਤੇ ਉਹਦੇ ਪਿਤਾ ਵਾਸੂਦੇਵ ਨੇ ਮਥੁਰਾ ਤੋਂ ਰਾਤੋ ਰਾਤ ਲਿਜਾ ਕੇ ਇਹਨੂੰ ਨੰਦ ਜਿਹੜਾ ਹੈ ਉਹਦੀ ਝੋਲੀ ਵਿੱਚ ਪਾ ਦਿੱਤਾ, ਉਹਦੇ ਹਵਾਲੇ ਕਰ ਦਿੱਤਾ। ਤੋ ਕ੍ਰਿਸ਼ਨ ਦੇ ਬੇਸਿਕਲੀ ਚਾਰ ਮਾਂ ਪਿਓ, ਦੋ ਉਹ ਜਿਨ੍ਹਾਂ ਨੇ ਜਨਮ ਦਿੱਤਾ ਤੇ ਦੋ ਜਿਨ੍ਹਾਂ ਨੇ ਪਾਲਿਆ। ਤੋ ਬਾਣੀ ਨੇ ਬੜਾ ਸਪਸ਼ਟ ਕੀਤਾ, ਕਬੀਰ ਸਾਹਿਬ ਦਾ ਆਪਾਂ ਇਹ ਬਚਨ ਪੜ੍ਹਿਆ ਵੀ 84 ਜੀ ਜੋਨ ਮੈਂ ਭ੍ਰਮਤ ਨੰਦ ਬਹੁ ਥਾਕੋ ਰੇ। ਆਖਿਆ ਨੰਦ ਥੱਕ ਗਿਆ ਭਟਕਦਾ 84 ਲੱਖ ਜੂਨਾਂ ਦੇ ਵਿੱਚ। ਤੇ ਫਿਰ ਆਖਿਆ ਭਗਤ ਹੇਤ ਅਵਤਾਰ ਲਿਓ ਹੈ ਭਾਗ ਵੱਡੋ ਬਪਰੋ ਕੋਰੇ। ਫਿਰ ਭਗਵਾਨ ਨੇ ਰੱਬ ਨੇ ਉਹਦੇ ਘਰ ਦੇ ਵਿੱਚ ਅਵਤਾਰ ਲਿਆ, ਜਨਮ ਲਿਆ ਨੰਦ ਦੇ ਘਰ ਦੇ ਵਿੱਚ। ਤੋ ਕਹਾਣੀ ਤੇ ਉਹਦੀ ਇਹੋ ਹੀ ਹੈ ਵੀ ਵੈਸੇ ਬਹੁਤ ਸਾਰੀਆਂ ਕਹਾਣੀਆਂ ਮਿਲਦੀਆਂ ਨੇ, ਤੁਸੀਂ ਈਸਾ ਮਸੀਹ ਦੀ ਸਟੋਰੀ ਪੜ੍ਹ ਲਓ ਉਹ ਵੀ ਇੱਦਾਂ ਹੀ ਹੈ। ਈਸਾ ਮਸੀਹ ਤੇ ਕ੍ਰਿਸ਼ਨ ਦੀ ਸਟੋਰੀ ਵਿੱਚ ਕੋਈ ਫਰਕ ਨਹੀਂ ਹੈ ਜਨਮ ਲੈਣ ਵਾਲੀ ਕਿਰਿਆ ਵਿੱਚ। ਤੋ ਉੱਥੇ ਖਤਰਾ ਸੀ ਕਿਹਦੇ ਕੋਲੋਂ? ਕੰਸ ਦੇ ਕੋਲੋਂ, ਕਿਉਂਕਿ ਉਹ ਆਪਣੀ ਭੈਣ ਦੇਵਕੀ ਦੇ, ਕਿਉਂਕਿ ਉਹਨੂੰ ਕਿਹਾ ਗਿਆ ਸੀ ਨਾ ਵੀ ਜਿਹੜਾ ਤੇਰੇ ਘਰ ਦੇ ਵਿੱਚ ਜੰਮੇਗਾ ਉਹੀ ਤੈਨੂੰ ਮਾਰੇਗਾ। ਤੋ ਦੇਵਕੀ ਤੇ ਉਹਦੇ ਘਰ ਵਾਲੇ ਨੇ, ਜਾਣੀ ਕਿ ਕੰਸ ਦੇ ਪਣਵਈਏ ਵਾਸੂਦੇਵ ਨੇ ਉਸ ਬੱਚੇ ਨੂੰ ਬਚਾਉਣ ਦੇ ਲਈ ਜਿਹੜਾ ਹੈ ਉਹ ਨੰਦ ਦੇ ਹਵਾਲੇ ਕਰ ਦਿੱਤਾ। ਨੰਦ ਤੇ ਜਸ਼ੋਦਾ ਨੇ ਫਿਰ ਉਹਨੂੰ ਪਾਲਿਆ। ਤੋ ਕੁੱਲ ਮਿਲਾ ਕੇ ਚਾਰ ਹੋ ਗਏ, ਦੋ ਮਾਤਾ ਪਿਤਾ ਉਹ ਤੇ ਦੋ ਉਹ ਹੋ ਗਏ। ਤੋ ਨੰਦ ਦੇ ਬਾਰੇ ਕਹਾਣੀ ਇਹ ਹੈ ਵੀ ਉਹ ਪਹਿਲਾਂ ਭਟਕਦਾ ਰਿਹਾ 84 ਲੱਖ ਜੂਨਾਂ ਦੇ ਵਿੱਚ। ਤੋ ਫਿਰ ਅਖੀਰ ਪਰਮਾਤਮਾ ਜਿਹੜਾ ਸੀ ਉਹ ਅਵਤਾਰ ਲੈ ਕੇ ਨੰਦ ਦੇ ਘਰੇ ਜਨਮ ਲੈਂਦਾ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਤੁਸੀਂ ਹੁਣ ਇਹਨੂੰ ਤੁਸੀਂ ਆਪਣਾ ਰੱਬ ਮੰਨੀ ਬੈਠੇ ਹੋ, ਤੇ ਜਦੋਂ ਇਹ ਧਰਤੀ ਵੀ ਨਹੀਂ ਸੀ ਆਕਾਸ਼ ਵੀ ਨਹੀਂ ਸੀ ਉਦੋਂ ਇਹ ਨੰਦ ਕਿੱਥੇ ਸੀ? ਤੋ ਉਹਨਾਂ ਨੇ ਇਹ ਇਹ ਸਾਰੀ ਸਟੋਰੀ ਨੂੰ ਜਿਹੜਾ ਹੈ ਉਹ ਸਾਡੇ ਸਾਹਮਣੇ ਜਿਹੜਾ ਹੈ ਉਹ ਰੱਖਿਆ ਪਿੱਛੇ ਕਬੀਰ ਸਾਹਿਬ ਨੇ ਆਪਣੇ ਸ਼ਬਦ ਵਿੱਚ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਵੀ ਇੱਕ ਬਚਨ ਆਪਾਂ ਪੜ੍ਹਦੇ ਹਾਂ, ਉਹ ਵੀ ਇਸੇ ਪ੍ਰਥਾ ਹੀ ਹੈ। ਸਗਲੀ ਥੀਤ ਪਾਸ ਡਰ ਰਾਖੀ ਅਸ਼ਟਮ ਥੀਤ ਗੋਬਿੰਦ ਜਨਮਾਸ਼ੀ, ਉਹ ਵੀ ਕ੍ਰਿਸ਼ਨ ਜਨਮਾਸ਼ਟਮੀ ਦੇ ਨਾਲ ਸੰਬੰਧਿਤ ਹੈ ਵੀ ਸਾਰੀਆਂ ਤਰੀਕਾਂ ਪਾਸੇ ਕਰਕੇ ਰੱਖ ਦਿੱਤੀਆਂ। ਆਖਿਆ ਵੀ 8ਵੀਂ ਥਿੱਤ ਨੂੰ ਜਿਹੜਾ ਹੈ ਅਸ਼ਟਮੀ ਜਿਹਨੂੰ ਕਹਿੰਦੇ ਆ ਉਦੋਂ ਰੱਬ ਦਾ ਜਨਮ ਹੋਇਆ। ਅਸ਼ਟਮ ਥੀਤ ਗੋਬਿੰਦ ਜਨਮਾਸੀ ਭਰਮੇ ਭੋਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਹਿਤ ਨਰਾਇਣ, ਵੀ ਰੱਬ ਜਿਹੜਾ ਹੈ ਉਹ ਜਨਮ ਮਰਨ ਤੋਂ ਬਾਹਰ ਹੈ। ਤੋ ਕਬੀਰ ਸਾਹਿਬ ਨੇ ਆਖਿਆ 84 ਜੀ ਜੋਨ ਮੈਂ ਭ੍ਰਮਤ ਨੰਦ ਬਹੁ ਥਾਕੋ ਰੇ ਭਗਤ ਹੇਤ ਅਵਤਾਰ ਲਿਓ ਹੈ ਭਾਗ ਵੱਡੋ ਬਪਰੋ ਕੋ ਰੇ। ਤੁਮ ਜੋ ਕਹਿਤ ਹੋ ਨੰਦ ਕੋ ਨੰਦਨ ਨੰਦ ਸੋ ਨੰਦਨ ਕਾ ਕੋਰੇ, ਤਰਨ ਆਕਾਸ਼ ਦਸੋ ਦਿਸ਼ ਨਾਹੀ ਤਬ ਇਹ ਨੰਦ ਕਹਾਂ ਥੋਰੇ। ਸੰਕਟ ਨਹੀਂ ਪਰੇ ਜੋਨ ਨਹੀਂ ਆਵੇ, ਗਰਭ ਦੇ ਸੰਕਟ ਵਿੱਚ ਮੇਰਾ ਰੱਬ ਨਹੀਂ ਪੈਂਦਾ। ਲੇਖਰ ਮੇਟਾ ਜਿਹੜਾ ਲਿਖਿਆ ਜਾਂਦਾ ਜਿਹਨੂੰ ਮੇਟਿਆ ਜਾਂਦਾ, ਜਿਹੜਾ ਗਰਭ ਜੋਨ ਵਿੱਚ ਆ ਗਿਆ ਜਿਹੜਾ ਮਾਂ ਦੀ ਕੁੱਖ ਵਿੱਚ ਆ ਗਿਆ ਉਹ ਰੱਬ ਨਹੀਂ ਹੈ। ਸੰਕਟ ਨਹੀਂ ਪਰੇ ਉਹ ਗਰਭ ਦੇ ਸੰਕਟ ਵਿੱਚ ਨਹੀਂ ਪੈਂਦਾ। ਜਿਵੇਂ ਆਮ ਆਪਾਂ ਇਹ ਗੱਲ ਕਹਿੰਦੇ ਹਾਂ ਵੀ ਬੱਚੇ ਨੂੰ ਰੱਬ ਵਾਹਿਗੁਰੂ ਜਿਹੜਾ ਹੈ ਮਾਤ ਗਰਭ ਮੈਂ ਆਪਣ ਸਿਮਰਨ ਦੇ ਤਾਂ ਤੁਮ ਰਾਖਣ ਹਾਰੇ, ਵੀ ਮਾਂ ਦੀ ਕੁੱਖ ਦੇ ਵਿੱਚ ਬੱਚੇ ਨੂੰ ਵਾਹਿਗੁਰੂ ਪਰਮੇਸ਼ਰ ਆਪਣਾ ਸਿਮਰਨ ਦੇ ਕੇ ਰੱਖਦਾ। ਆਖਿਆ ਉਹ ਜਿਹੜਾ ਸੰਕਟ ਉਹ ਬੱਚਾ ਝੱਲਦਾ ਹੈ ਜਿੱਥੋਂ ਪਰਮੇਸ਼ਰ ਨੇ ਉਹਨੂੰ ਰੱਖਿਆ, ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਉਹ ਸੰਕਟ ਵਿੱਚ ਨਹੀਂ ਪੈਂਦਾ। ਸੰਕਟ ਨਹੀਂ ਪਰੇ ਜੋਨ ਨਹੀਂ ਆਵੇ, ਜੂਨਾਂ ਵਿੱਚ ਨਹੀਂ ਆਉਂਦਾ। ਨਾਮ ਨਿਰੰਜਨ ਜਾਕੋ ਰੇ ਕਬੀਰ ਕੋ ਸਵਾਮੀ ਐਸੋ ਠਾਕੁਰ ਜਾਂ ਕਹਿ ਮਾਈ ਨਾ ਬਾਪੂ ਰੇ। ਆਖਿਆ ਕਬੀਰ ਦਾ ਸਵਾਮੀ ਉਹ ਹੈ ਜਿਹਦਾ ਨਾ ਕੋਈ ਮਾਂ ਹੈ ਤੇ ਜਿਹਦਾ ਨਾ ਕੋਈ ਪਿਓ ਹੈ। ਤੋ ਇੱਥੇ ਗੌੜੀ ਰਾਗ ਦੀ ਇਸ ਜਿਹੜੀ 52 ਅੱਖਰੀ ਬਾਣੀ ਹੈ ਕਬੀਰ ਸਾਹਿਬ ਨੇ ਆਖਿਆ ਓਅੰਕਾਰ ਉਹ ਵਾਹਿਗੁਰੂ ਜਿਹੜਾ ਇੱਕ ਰਸ ਵਿਆਪਕ ਹੈ। ਆਦ ਮੈਂ ਜਾਨਾ
ਜਿਹੜਾ ਮੁੱਢ ਹੈ, ਆਦਿ ਹੈ, ਮੁੱਢ ਹੈ ਸਾਰੀ ਦੁਨੀਆਂ ਦਾ, ਇਸ ਜਗਤ ਦਾ, ਜਦੋਂ ਕੁਝ ਵੀ ਨਹੀਂ ਸੀ। ਲਿਖਿਆ ਮਿਟੈ, ਜਿਹੜਾ ਲਿਖਿਆ ਜਾਵੇ ਤੇ ਮਿਟ ਜਾਵੇ, ਜਿਹੜਾ ਜੰਮਿਆ ਹੋਵੇ ਤੇ ਮਿਟ ਜਾਵੇ, ਖਤਮ ਹੋ ਜਾਵੇ, ਤਾਂ ਹੀ ਨਾ ਮਾਨਾ, ਮੈਂ ਨਹੀਂ ਉਹਨੂੰ ਮੰਨਦਾ, ਮੈਂ ਉਹਦੀ ਪੂਜਾ ਨਹੀਂ ਕਰਦਾ। ਪੂਜੋ ਰਾਮ ਏਕ ਹੀ ਦੇਵਾ, ਇੱਕੋ ਉਸ ਪਰਮੇਸ਼ਰ ਨੂੰ ਮੈਂ ਪੂਜਦਾ ਹਾਂ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਸੋ ਮੁਖ ਜਲੋ ਜਿਤ ਕਹਿ ਠਾਕੁਰ ਜੋਨੀ, ਉਹ ਮੂੰਹ ਸੜ ਜਾਵੇ ਜਿਹੜਾ ਕਹਿੰਦਾ ਰੱਬ ਜਨਮ ਲੈਂਦਾ ਤੇ ਰੱਬ ਮਰਦਾ, ਕਿਉਂਕਿ ਜਿਹੜਾ ਜਨਮੇਗਾ ਉਹ ਮਰੇਗਾ ਵੀ, ਤੋ ਰੱਬ ਜਨਮ ਤੇ ਮੌਤ ਤੋਂ ਰਹਿਤ ਹੈ, ਜਨਮ ਮਰਨ ਤੇ ਰਹਿਤ ਨਰ, ਭਰਮੇ ਭੂਲੇ ਨਰ ਕਰਤ ਕਚਰਾਇਣ, ਜਨਮ ਮਰਨ ਤੇ ਰਹਿਤ ਨਰਾਇਣ। ਬਾਬੇ ਨੇ ਅੱਗੇ ਆਖਿਆ, ਓਅੰਕਾਰ ਲਖੈ ਜੋ ਕੋਈ, ਸਤਿਗੁਰ ਨੇ ਆਖਿਆ ਜੇ ਕੋਈ ਓਅੰਕਾਰ ਨੂੰ ਸਮਝ ਲਵੇ ਤੇ, ਓਅੰਕਾਰ ਲਖੈ ਜੋ ਕੋਈ, ਲਖੇ ਦਾ ਮਤਲਬ ਹੈ ਸਮਝਣਾ, ਜੇ ਕੋਈ ਸਮਝ ਲਵੇ ਤੇ, ਸੋਈ ਲੱਖ ਮਿਟਣਾ ਨਾ ਹੋਈ। ਬਾਬੇ ਨੇ ਆਖਿਆ ਫਿਰ ਉਹਦੇ ਅੰਦਰ ਐਸੀ ਅਵਸਥਾ ਬਣ ਜਾਂਦੀ ਹੈ ਵੀ ਉਹਦਾ ਅੰਦਰੋਂ ਨਾਸ਼ ਨਹੀਂ ਹੁੰਦਾ, ਜਿਹੜਾ ਉਸ ਵਾਹਿਗੁਰੂ ਨੂੰ ਸਮਝਦਾ ਹੈ, ਜਿਹੜਾ ਮਿਟਣ ਵਾਲਾ ਤੇ ਨਾਸ਼ ਕਰਨ ਵਾਲਾ ਹੈ ਨਾ, ਜਿਹਨੇ ਉਸ ਵਾਹਿਗੁਰੂ ਨੂੰ ਸਮਝ ਲਿਆ, ਉਸ ਮਨੁੱਖ ਦੀ ਜਿਹੜੀ ਸੁਰਤ ਹੈ, ਆਤਮਕ ਸੁਰਤ ਜਿਹਨੂੰ ਆਪਾਂ ਕਹਿੰਦੇ, ਉਹ ਇੰਨੀ ਉੱਚੀ ਹੋ ਜਾਂਦੀ ਹੈ, ਫਿਰ ਉਹਦਾ ਨਾਸ਼ ਨਹੀਂ ਹੁੰਦਾ, ਉਹ ਬੰਦਾ ਅੰਦਰੋਂ ਨਹੀਂ ਮਰਦਾ, ਉਹ ਅਵਸਥਾ ਐਸੀ ਹੈ। ਤੋ ਇਹ ਊੜੇ ਅੱਖਰ ਦਾ ਉਪਦੇਸ਼। ਅੱਗੇ ਮਹਾਰਾਜ ਕਹਿੰਦੇ, ਕੱਕਾ ਕਿਰਨ ਕਮਲ ਮੈਂ ਪਾਵਾ, ਸੱਸ ਬਿਗਾਸ ਸੰਪਟ ਨਹੀਂ ਆਵਾ। ਪਹਿਲਾਂ ਆਪਾਂ ਸਮਝੀਏ ਵੀ ਸੰਪਟ ਕਿਹਨੂੰ ਕਹਿੰਦੇ ਨੇ। ਸੰਪਟ ਦਾ ਮਤਲਬ ਹੁੰਦਾ ਜਿਹੜਾ ਢੱਕਣ ਨਾਲ ਢੱਕਿਆ ਹੋਇਆ ਡੱਬਾ ਹੁੰਦਾ ਨਾ, ਜਿਹੜਾ ਬੰਦ ਹੁੰਦਾ ਉਹਨੂੰ ਸੰਪਟ ਕਹਿੰਦੇ ਨੇ। ਜਿਹਨੂੰ, ਜਿਹੜੇ ਡੱਬੇ ਨੂੰ ਬੰਦ ਕੀਤਾ ਜਾਂਦਾ ਉਹਨੂੰ ਕੀ ਕਹਿੰਦੇ ਨੇ? ਸੰਪਟ ਕਹਿੰਦੇ ਨੇ। ਪੁਜਾਰੀ ਕੀ ਕਰਦਾ ਸੀ? ਉਹ ਮੂਰਤੀ ਦੇ ਆਪਣੀ ਮਰਜ਼ੀ ਨਾਲ ਲੋਕਾਂ ਨੂੰ ਦਰਸ਼ਨ ਕਰਾਉਂਦਾ ਸੀ, ਤੇ ਬਾਅਦ ਵਿੱਚ ਕੀ ਕਰਦਾ ਸੀ, ਉਹਨੂੰ ਡੱਬੇ 'ਚ ਬੰਦ ਕਰ ਦਿੰਦਾ ਸੀ ਤੇ ਕਹਿੰਦਾ ਸੀ ਹੁਣ ਸੰਪਟ ਲੱਗ ਗਿਆ। ਤੋ ਬੇਸਿਕਲੀ ਕਿਸੇ ਚੀਜ਼ ਨੂੰ ਬੰਦ ਕਰਨ ਨੂੰ ਕੀ ਕਹਿੰਦੇ ਨੇ? ਸੰਪਟ ਕਹਿੰਦੇ ਨੇ। ਜਿਵੇਂ ਮੰਨੋ ਵੀ ਜਿਹੜੀ ਚੀਜ਼ ਬੰਦ ਨਹੀਂ ਹੈ ਉਹ ਸੰਪਟ ਉਹਨੂੰ ਨਹੀਂ ਲੱਗਾ, ਜਿਹਨੂੰ ਬੰਦ ਕਰ ਦਿੱਤਾ ਗਿਆ ਡੱਬੇ ਨੂੰ ਉਹਨੂੰ ਸੰਪਟ ਲੱਗ ਗਿਆ। ਉਸ ਸੌਖਾ ਜਿਹਾ ਜੇ ਆਪਾਂ ਸਮਝਣਾ ਹੋਵੇ, ਇੱਕ ਬਚਨ ਆਪਾਂ ਪੜ੍ਹਦੇ ਹਾਂ ਸਾਧ ਸੰਗਤ ਸੂਈ ਰਾਗ ਦੇ ਵਿੱਚ, ਗੁਰੂ ਨਾਨਕ ਸਾਹਿਬ ਦਾ ਇਹ ਬਚਨ ਹੈ ਵੀ ਮਨ ਸੰਪਟ, ਮਨ ਨੂੰ ਸੰਪਟ ਲਾ, ਜਾਣੀ ਮਨ ਨੂੰ ਕੰਟਰੋਲ ਕਰ, ਡੱਬੇ ਵਿੱਚ ਬੰਦ ਕਰ, ਮੂਰਤੀ ਨੂੰ ਕਰਨ ਦੀ ਲੋੜ ਨਹੀਂ। ਮਨ ਸੰਪਟ ਜਿਤ ਸਤ ਸਰ ਨਾਵਣ ਭਾਵਣ ਪਾਤੀ ਤ੍ਰਿਪਤ ਕਰੇ। ਤੂੰ ਸੰਪਟ ਦਾ ਅਰਥ ਹੈ ਡੱਬਾ, ਬੰਦ ਹੋਇਆ ਡੱਬਾ। ਇੱਥੇ ਸਾਡੇ ਇੱਕ ਹੋਰ ਚੀਜ਼ ਚੱਲੀ ਆ, ਉਹਨੂੰ ਕਹਿੰਦੇ ਸੰਪਟ ਪਾਠ, ਉਹ ਵੀ ਇੱਦਾਂ ਹੀ ਹੈ। ਹਾਲਾਂਕਿ ਸਿੱਖ ਰਹਿਤ ਮਰਿਆਦਾ 'ਚ ਕੋਈ ਐਸਾ ਵਿਧਾਨ ਨਹੀਂ ਹੈ, ਇਹ ਚੇਤਾ ਰੱਖਿਓ। ਸੰਪਟ ਪਾਠ ਦਾ, ਮਹਾਂ ਸੰਪਟ ਪਾਠ ਦਾ, ਨਵੀਆਂ ਨਵੀਆਂ ਚੀਜ਼ਾਂ ਇਹ ਮਾਰਕੀਟ ਵਿੱਚ ਆਉਂਦੀਆਂ ਨੇ ਫਿਰ ਮਿਟ ਜਾਂਦੀਆਂ ਨੇ। ਮਹਾਂ ਮਹਾਂ ਸੰਪਟ ਪਾਠ ਮਤਲਬ ਜਿੱਡੀ ਵੱਡੀ ਠੱਗੀ ਹੈ ਉਹਦੇ ਨਾਲ ਮਹਾਂ ਮਹਾਂ ਲਾਈ ਜਾਓ, ਜਿੱਡੀ ਵੱਡੀ ਠੱਗੀ ਹੈ ਉਹਦੇ ਨਾਲ ਫਿਰ ਮਹਾਂ ਮਹਾਂ ਲਾ ਦਿਓ, ਓਡੀ ਵੱਡੀ ਠੱਗੀ ਹੈ। ਤੇ ਜਿਹੜੇ ਸ਼ਬਦ ਸਾਨੂੰ ਕਈ ਵਾਰ ਬਹੁਤ ਲੁਭਾਵਣੇ ਲੱਗਣ ਨਾ, ਉਹ ਖਿਆਲ ਕਰਿਓ ਉਹ ਉੱਦਾਂ ਦੀ ਖੇਡ ਹੈ ਜਿਵੇਂ ਇੱਕ ਦੁਕਾਨਦਾਰ ਆਪਣੀ ਦੁਕਾਨ ਨੂੰ ਚਲਾਉਣ ਦੇ ਲਈ, ਉਹ ਜਿਵੇਂ ਖੇਡ ਨਾ ਵੀ ਕਿਸੇ ਨੇ ਖੋਲਿਆ ਵੀ ਭਰਾਵਾਂ ਦਾ ਢਾਬਾ, ਚੱਲ ਗਿਆ ਜੀ ਚੰਗਾ ਭਰਾਵਾਂ ਦਾ ਢਾਬਾ, ਹੁਣ ਲੱਗ ਕੇ ਕਿਸੇ ਨੇ ਹੋਰ ਖੋਲਣਾ, ਉਹਨੇ ਲਿਖ ਦਿੱਤਾ ਜੀ ਅਸਲੀ ਭਰਾਵਾਂ ਦਾ ਢਾਬਾ, ਇੱਕ ਸ਼ਬਦ ਹੋਰ ਐਡ ਕਰ ਦਿੱਤਾ ਅਸਲੀ ਭਰਾਵਾਂ ਦਾ ਢਾਬਾ। ਤੀਜੇ ਨੇ ਹੋਰ ਖੋਲ ਲਿਆ, ਉਹਨੇ ਆਖਿਆ ਜੀ ਪੁਰਾਤਨ ਭਰਾਵਾਂ ਦਾ ਢਾਬਾ, ਉਹਨੇ ਇੱਕ ਸ਼ਬਦ। ਚੌਥੇ ਨੇ ਹੋਰ ਖੋਲਿਆ, ਉਹਨੇ ਆਖਿਆ ਜੀ ਪੁਰਾਤਨ ਅਸਲੀ ਭਰਾਵਾਂ ਦਾ ਢਾਬਾ, ਮਤਲਬ ਏਦਾਂ ਵੀ ਕਮ ਸੇ ਕਮ ਕਨਫਿਊਜ਼ ਹੀ ਕਰ ਦਿਓ ਗਾਹਕਾਂ ਨੂੰ ਵੀ ਕਿੱਧਰ ਜਾਈਏ, ਵੀ ਅਸਲੀ ਭਰਾਵਾਂ ਦੇ ਢਾਬੇ ਵੱਲ ਜਾਈਏ, ਪੁਰਾਤਨ ਅਸਲੀ ਭਰਾਵਾਂ ਦੇ ਢਾਬੇ ਵੱਲ ਜਾਈਏ, ਇਕੱਲੇ ਭਰਾਵਾਂ ਦੇ ਢਾਬੇ ਵੱਲ ਜਾਈਏ, ਕਿੱਧਰ ਨੂੰ ਜਾਈਏ। ਤੋ ਇਹ ਹੁੰਦਾ ਹੈ ਇੱਕ ਮਾਰਕੀਟਿੰਗ ਕਰਨ ਦਾ ਤਰੀਕਾ, ਇੱਥੇ ਵੀ ਖੇਡ ਐਸੀ ਵਾਪਰਦੀ ਹੈ, ਇੱਥੇ ਵੀ ਇੱਦਾਂ ਹੁੰਦਾ ਹੈ।
ਪਹਿਲਾਂ ਸੰਪਟ, ਫਿਰ ਮਹਾਂ ਸੰਪਟ, ਫਿਰ ਮਹਾਂ ਮਹਾਂ ਸੰਪਟ, ਤੋਂ ਕਈ ਚੀਜ਼ਾਂ ਆਉਂਦੀਆਂ ਨੇ ਗਾਹਕ ਨੂੰ ਅਟਰੈਕਟ ਕਰਨ ਦੇ ਲਈ। ਤੋ ਖੈਰ ਇੱਥੇ ਮਹਾਰਾਜ ਨੇ ਆਖਿਆ ਸੰਪਟ, ਸੰਪਟ ਦਾ ਮਤਲਬ ਹੈ ਢੱਕਣ ਨਾਲ ਢੱਕਿਆ ਹੋਇਆ ਡੱਬਾ, ਉਹਨੂੰ ਸੰਪਟ ਕਹਿੰਦੇ ਨੇ। ਤੋ ਗੁਰਦੇਵ ਨੇ ਆਖਿਆ ਕੱਕਾ ਕਿਰਨ ਕਮਲ ਮੈਂ ਪਾਵਾ, ਜਿਵੇਂ ਨਾ ਸੂਰਜ ਚੜ੍ਹਨ ਤੋਂ ਕੌਲ ਦੇ ਫੁੱਲ ਖਿੜਦੇ ਆ, ਤੇ ਜਦੋਂ ਰਾਤ ਵੇਲੇ ਚੰਦਰਮਾ ਚੜ੍ਹ ਜਾਂਦਾ ਉਦੋਂ ਫਿਰ ਉਹ ਮਿਟ ਜਾਂਦੇ ਆ, ਸਮਝੇ। ਬਹੁਤ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਸੂਰਜ ਦੇ ਚੜ੍ਹਨ ਤੇ ਖਿੜਦੀਆਂ, ਜਦੋਂ ਸੂਰਜ ਅਸਤ ਹੁੰਦਾ ਹੈ ਜਿਵੇਂ ਬੰਦਾ ਸੌਂ ਜਾਂਦਾ ਰਾਤ ਨੂੰ, ਉਦਾਂ ਹੀ ਉਹ ਚੀਜ਼ਾਂ ਵੀ ਟਿਕਾ ਵਿੱਚ ਆ ਜਾਂਦੀਆਂ। ਹੁਣ ਕੌਲ ਦਾ ਫੁੱਲ ਖਿੜਿਆ, ਸੂਰਜ ਚੜ੍ਹਿਆ, ਅੱਛਾ ਇਹਨੂੰ ਸਮਝਣਾ ਹੋਵੇ ਨਾ, ਬਾਣੀ ਦੇ ਵਿੱਚ ਇੱਕ ਬੜਾ ਪਿਆਰਾ ਸ਼ਬਦ ਹੈ ਕਿ ਕੌਲ ਤੂੰ ਹੈ ਕਵੀਆ ਤੂੰ ਹੈ। ਜਿਹੜੀ ਕਵੀ ਹੁੰਦੀ ਉਹ ਰਾਤ ਨੂੰ ਖਿੜਦੀ ਹੈ, ਜਿਹਨੂੰ ਆਪਾਂ ਰਾਤ ਦੀ ਰਾਣੀ ਨਹੀਂ ਕਹਿੰਦੇ, ਵੱਖ ਵੱਖ ਇਲਾਕਿਆਂ 'ਚ ਸ਼ਬਦ। ਅੱਛਾ ਉਹ ਦਿਨੇ ਜਿੰਨਾ ਚਿਰ ਤੱਕ ਸੂਰਜ ਹੈ ਉਨਾ ਚਿਰ ਤੱਕ ਉਹ ਨਹੀਂ ਖਿੜਦੀ, ਜਦੋਂ ਸੂਰਜ ਡੁੱਬਿਆ ਰਾਤ ਦੇ ਵਿੱਚ ਉਹ ਖਿੜ ਗਈ। ਤੋ ਮਹਾਰਾਜ ਨੇ ਆਖਿਆ ਕੌਲ, ਕੌਲ ਦਿਨੇ ਖਿੜਦਾ, ਜਿਹੜੀ ਕਵੀ ਹੈ ਉਹ ਰਾਤ ਨੂੰ ਖਿੜਦੀ ਹੈ। ਤੋ ਬਾਬੇ ਨੇ ਆਖਿਆ ਕੌਲ ਤੂੰ ਹੈ ਕਵੀਆ ਤੂੰ ਹੈ, ਵੀ ਦਿਨੇ ਖਿੜਨ ਵਾਲਾ ਵੀ ਤੂੰ ਹੈ ਤੇ ਰਾਤ ਨੂੰ ਖਿੜਨ ਵਾਲਾ ਵੀ ਤੂੰ ਹੀ ਹੈ। ਹਰ ਜਿਹੜਾ ਬੂਟਾ ਹੁੰਦਾ, ਫੁੱਲ ਹੁੰਦਾ, ਉਹ ਸੂਰਜ ਦੇ ਨਾਲ ਖਿੜਦਾ, ਪਰ ਕਵੀ ਦੀ ਖੇਡ ਉਲਟ ਹੈ, ਉਹ ਰਾਤ ਦੀ ਜਿਹੜਾ ਵੀ ਸ਼ਬਦ ਉਹਦੇ ਲਈ ਵਰਤਦੇ ਨੇ ਉਹਦੀ ਖੇਡ ਪੁੱਠੀ ਹੁੰਦੀ ਹੈ, ਉਹ ਰਾਤ ਨੂੰ ਖਿੜਦੀ ਹੈ। ਤੋ ਮਹਾਰਾਜ ਨੇ ਆਖਿਆ ਕੱਕਾ, ਕੱਕੇ ਅੱਖਰ ਤੋਂ ਉਪਦੇਸ਼ ਦਿੱਤਾ, ਆਖਿਆ ਕਿਰਨ, ਜਿਵੇਂ ਕਿਰਨ ਪਈ ਸੂਰਜ ਦੀ ਤੇ ਕੌਲ ਦਾ ਫੁੱਲ ਖਿੜ ਗਿਆ। ਆਖਿਆ ਹੇ ਵਾਹਿਗੁਰੂ, ਤੇਰੇ ਗਿਆਨ ਦੀ ਕਿਰਨ ਪਈ ਤੇ ਮੇਰੇ ਮਨ ਦਾ ਕੌਲ ਖਿੜ ਗਿਆ, ਮੈਂ ਵੀ ਖਿੜ ਗਿਆ। ਕੱਕਾ ਕਿਰਨ ਕਮਲ ਮੈਂ ਪਾਵਾ, ਹੁਣ ਅਗਲਾ ਸ਼ਬਦ ਵਰਤਿਆ ਜੀ ਸੱਸ। ਸੱਸ ਕਹਿੰਦੇ ਨੇ ਚੰਦਰਮਾ ਨੂੰ। ਵਾਹਿਗੁਰੂ ਜੀ, ਕੌਲ ਦਾ ਫੁੱਲ ਤੇ ਦਿਨੇ ਖਿੜਿਆ ਤੇ ਰਾਤ ਨੂੰ ਮੁਰਝਾ ਗਿਆ, ਹੁਣ ਨਹੀਂ ਖਿੜਿਆ ਰਿਹਾ, ਹੁਣ ਉਹ ਬੰਦ ਹੋ ਗਿਆ, ਸੰਪਟ ਚ ਪੈ ਗਿਆ, ਡੱਬੇ ਚ ਪੈ ਗਿਆ, ਬੰਦ ਹੋ ਗਿਆ। ਜਿਵੇਂ ਕੋਈ ਦੁਕਾਨ ਦਿਨੇ ਖੁੱਲੇ ਤੇ ਰਾਤ ਨੂੰ, ਅੱਛਾ ਗੁਰਦੁਆਰਾ ਦਿਨੇ ਖੁੱਲਦਾ ਤੇ ਰਾਤ ਨੂੰ ਕੀ ਹੁੰਦਾ, ਬੰਦ ਹੋ ਜਾਂਦਾ। ਪਰ ਕੀ ਜਿਹੜੇ ਸਿੱਖ ਦਾ ਅੰਦਰ ਗੁਰਦੁਆਰਾ ਬਣ ਜਾਂਦਾ ਉਹ ਰਾਤ ਨੂੰ ਬੰਦ ਹੁੰਦਾ, ਉਹ ਨਹੀਂ ਬੰਦ ਹੁੰਦਾ। ਕੌਲ ਦਾ ਫੁੱਲ ਦਿਨੇ ਖਿੜਿਆ ਤੇ ਰਾਤ ਨੂੰ ਮੁਰਝਾ ਗਿਆ। ਆਖਿਆ ਮਹਾਰਾਜ ਕੱਕਾ, ਕੱਕੇ ਅੱਖਰ ਤੋਂ ਉਪਦੇਸ਼ ਹੈ ਕਿਰਨ, ਜਦੋਂ ਤੇਰੇ ਗਿਆਨ ਦੀ, ਤੇਰੀ ਮਤ ਦੀ ਕਿਰਨ ਮੇਰੇ ਹਿਰਦੇ ਰੂਪੀ ਕੌਲ ਤੇ ਪੈ ਗਈ ਤੇ ਇਹ ਖਿੜ ਗਿਆ, ਇਹ ਐਸਾ ਖਿੜਿਆ ਸੱਸ ਵਿਗਾਸ, ਸੱਸ ਮਤਲਬ ਹੈ ਚੰਦਰਮਾ ਦੀ ਚਾਨਣੀ ਦੇ ਵਿੱਚ ਵੀ ਇਹ ਬੰਦ ਨਹੀਂ ਹੋਇਆ, ਸੰਪਟ ਨਹੀਂ ਆਵਾ, ਇਹ ਬੰਦ ਨਹੀਂ ਹੁੰਦਾ, ਮਤਲਬ ਦਿਨੇ ਰਾਤ ਮੈਂ ਖਿੜਿਆ ਹੀ ਰਹਿੰਦਾ ਦਿਨੇ ਰਾਤ। ਤੋ ਗੁਰਦੇਵ ਨੇ ਅਗਲੇ ਬਚਨ ਆਖਿਆ ਅਰ ਜੇ ਤਹਾਂ ਕੁਸਮ ਰਸ ਪਾਵਾਂ, ਹੁਣ ਹੋਇਆ ਕੀ, ਤੇ ਉਸ ਖਿੜਾਓ ਦੀ ਅਵਸਥਾ ਵਿੱਚ ਪਹੁੰਚ ਕੇ ਹਿਰਦੇ ਰੂਪੀ ਕੌਲ ਦਾ ਮੈਂ ਆਨੰਦ ਮਾਣਦਾ। ਕੁਸਮ ਰਸ, ਕੁਸਮ ਕਹਿੰਦੇ ਨੇ ਜੀ ਫੁੱਲ ਨੂੰ, ਤੇ ਰਸ ਦਾ ਅਰਥ ਕੀ ਹੈ, ਉਸ ਫੁੱਲ ਦਾ ਜਿਹੜਾ ਤੱਤ ਹੈ। ਆਖਿਆ ਦਿਨ ਰਾਤ ਉਸ ਸਵਾਦ ਨੂੰ ਮੈਂ ਮਾਣਦਾ ਰਹਿੰਦਾ, ਉਸ ਆਨੰਦ ਦੀ ਅਵਸਥਾ ਨੂੰ ਮੈਂ ਮਾਣਦਾ ਰਹਿੰਦਾ ਜਿਹੜੀ ਤੇਰੇ ਗਿਆਨ ਦੀ ਕਿਰਨ ਦੁਆਰਾ ਮੇਰੇ ਅੰਦਰ ਪ੍ਰਗਟ ਹੋ ਗਈ, ਜਿਹੜੀ ਦਿਨ ਤੇ ਰਾਤ ਨੂੰ ਕਦੀ ਵੀ ਜਿਹਨੂੰ ਸੰਪਟ ਨਹੀਂ ਲੱਗਦਾ, ਜਿਹੜੀ ਬੰਦ ਨਹੀਂ ਹੁੰਦੀ, ਸਦਾ ਨਾਨਕ ਭਗਤਾਂ ਸਦਾ ਵਿਕਾਸ। ਕੱਕਾ ਕਿਰਨ ਕਮਲ ਮੈਂ ਪਾਵਾ, ਸੱਸ ਵਿਗਾਸ, ਸੱਸ ਚੰਦਰਮਾ, ਵਿਗਾਸ ਖਿੜਾਓ, ਸੰਪਟ ਨਹੀਂ ਆਵਾ, ਇਹ ਬੰਦ ਨਹੀਂ ਹੁੰਦਾ, ਇਹ ਖੜਾ ਕਦੀ ਵੀ ਮਿਟਦਾ ਨਹੀਂ ਹੈ, ਨਾਨਕ ਭਗਤਾਂ ਸਦਾ, ਇਹ ਖੜਾ ਸੁੱਖਾਂ ਦੁੱਖਾਂ ਤੋਂ ਉੱਪਰ ਹੈ, ਇਹ ਕਦੀ ਨਹੀਂ ਮਿਟਦਾ, ਇਹ ਨਹੀਂ ਹੈ ਵੀ ਦੁੱਖ ਵੇਲੇ ਮੁਰਝਾ ਜਾਵੇਗਾ, ਸੁੱਖ ਵੇਲੇ ਖਿੜ ਜਾਵੇਗਾ, ਨਹੀਂ, ਇਹ ਇੱਕ ਰਸ ਆਨੰਦ ਬਣ ਗਿਆ। ਅਰ ਜੇ ਤਹਾਂ, ਤੇ ਉਸ ਐਸੀ ਅਵਸਥਾ ਵਿੱਚ ਕੁਸਮ ਰਸ ਪਾਵਾਂ, ਉਸ ਕੁਸਮ, ਉਸ ਫੁੱਲ ਜਿਹੜਾ ਹਿਰਦੇ ਰੂਪੀ ਕੌਲ ਦਾ ਫੁੱਲ ਹੈ, ਉੱਥੋਂ ਮੈਂ ਰਸ ਆਨੰਦ ਦੀ ਪ੍ਰਾਪਤੀ ਕਰਦਾ ਰਹਿੰਦਾ।
ਅਕਾਹ ਕਹਾਂ ਆਖਿਆ ਹੁਣ ਇਸ ਅਵਸਥਾ ਨੂੰ ਮੈਂ ਕਹਾਂ ਕੀ, ਇਹ ਅਕੈ ਹੈ, ਇਹਨੂੰ ਬਿਆਨਿਆ ਨਹੀਂ ਜਾ ਸਕਦਾ। ਉਹ ਜਿਹੜੀ ਅਵਸਥਾ ਹੈ ਅੰਦਰ ਦੀ ਉਹਨੂੰ ਬਿਆਨਿਆ ਨਹੀਂ ਜਾ ਸਕਦਾ। ਬਾਬੇ ਕਬੀਰ ਨੇ ਇਹਨੂੰ ਆਖਿਆ ਸੀ, ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਆਖਿਆ ਉਹਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ, ਮੈਂ ਕੀ ਕਹਾਂ। ਉਹ ਅੰਦਰ ਦੀ ਅਵਸਥਾ, ਅੰਦਰ ਦਾ ਖੜਾ, ਇੰਨਾ ਆਨੰਦ ਬਣਿਆ ਪਿਆ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਇੰਨਾ ਆਨੰਦ। ਦੁਨੀਆਂ ਵੀ ਆਨੰਦ ਆਨੰਦ ਕਰਦੀ, ਆਨੰਦ ਆਨੰਦ ਸਭ ਕੁ ਕਹੈ, ਪਰ ਮੇਰਾ ਉਹ ਜਿਹੜਾ ਆਨੰਦ ਹੈ ਨਾ, ਜਿਹਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਗੁਰੂ ਤੋਂ ਹੀ ਮਿਲਦਾ, ਹੋਰ ਕਿਤੇ ਨਹੀਂ ਮਿਲਦਾ, ਕਿਸੇ ਪਦਾਰਥ ਵਿੱਚੋਂ ਨਹੀਂ ਮਿਲਦਾ। ਅਕਹਿ ਕਹਾਂ ਕਹਿ ਕਾ ਸਮਝਾਵਾਂ, ਅੱਛਾ ਇਹ ਗੱਲ ਕਿਸੇ ਨੂੰ ਸਮਝਾਈ ਵੀ ਨਹੀਂ ਜਾ ਸਕਦੀ, ਮੁਸ਼ਕਿਲ ਇਹ ਵੀ ਹੈ। ਵੇਖੋ ਗੂੰਗੇ ਨੇ ਗੁੜ ਖਾਧਾ ਹੋਵੇ ਤੇ ਉਹਨੂੰ ਆਖੋ ਤੂੰ ਸਮਝਾ ਗੁੜ ਦਾ ਸਵਾਦ ਕਿੱਦਾਂ ਦਾ, ਕੀ ਸਮਝਾਵੇਗਾ ਵਿਚਾਰਾ, ਉਹਦੇ ਕੋਲ ਨਹੀਂ ਸਮਝਾਇਆ ਜਾਣਾ, ਉਹ ਇਸ਼ਾਰੇ ਜੇ ਉਹਨੇ ਕਰੀ ਜਾਣੇ ਨੇ। ਇੱਦਾਂ ਹੀ ਜਦੋਂ ਗੁਰੂ ਦੀ ਅੰਮ੍ਰਿਤਮਈ ਵਿਚਾਰ ਦਾ ਕਮਲ ਦਾ ਫੁੱਲ ਮੇਰੇ ਅੰਦਰ ਖਿੜ ਗਿਆ, ਜਿਹੜਾ ਕਦੀ ਜਿਹਨੂੰ ਡੱਬਾ ਨਹੀਂ ਲੱਗਦਾ, ਤਾਂ ਹੀ ਨਾ ਜਿਹੜਾ ਗੁਰਮੁਖ ਦਾ ਜੀਵਨ ਹੈ ਉਹ ਜਿੱਥੇ ਵੀ ਹੋਵੇ ਉਦਾਂ ਦਾ ਹੀ ਹੈ। ਮੇਰੇ ਵਰਗੇ ਭੇਖੀਆਂ ਦਾ ਜੀਵਨ ਗੁਰਦੁਆਰੇ ਕੁਝ ਹੋਰ ਹੁੰਦਾ ਹੈ ਤੇ ਬਾਹਰ ਕੁਝ ਹੋਰ ਹੁੰਦਾ। ਮੇਰੇ ਵਰਗੇ ਉਹ ਹੁੰਦੇ ਨੇ ਜਿਹੜੇ ਗੁਰਦੁਆਰੇ ਵਿੱਚ ਹੋਰ ਨੇ, ਪਰਿਵਾਰ ਵਿੱਚ ਕੁਝ ਹੋਰ ਨੇ। ਮੇਰੇ ਵਰਗੇ ਉਹ ਨੇ ਜਿਹੜੇ ਕਿਸੇ ਥਾਂ ਉੱਤੇ ਕਿਸੇ ਤਰੀਕੇ ਨਾਲ ਵਰਤ ਰਹੇ ਨੇ, ਦੂਜੇ ਥਾਂ ਉੱਤੇ ਕਿਸੇ ਤਰੀਕੇ ਨਾਲ ਵਰਤ ਰਹੇ ਨੇ, ਕਿਤੇ ਉਹ ਠੰਡੇ ਨੇ, ਕਿਤੇ ਤਪਸ਼ ਵਿੱਚ ਨੇ, ਪਰ ਗੁਰਮੁਖ ਦਾ ਜੀਵਨ ਜਿਹੜਾ ਹੈ ਉਹਨੂੰ ਸੰਪਟ ਨਹੀਂ ਲੱਗਦਾ, ਉਹ ਬੰਦ ਨਹੀਂ ਹੁੰਦਾ, ਉਹ ਕੌਲ ਦੇ ਫੁੱਲ ਵਾਂਗੂ ਦਿਨ ਤੇ ਰਾਤ ਖਿੜਿਆ ਰਹਿੰਦਾ। ਮਤਲਬ ਅਸੀਂ ਤੇ ਉਸ ਗੋਲੀ ਵਰਗੇ ਹੁੰਦੇ ਹਾਂ ਬਹੁਤਿਆਂ ਦਾ ਜੀਵਨ, ਜਿਹੜੀ ਇੱਕ ਮੰਨਿਓ ਮਿੱਠੀ ਹੁੰਦੀ ਹੈ, ਫਿਰ ਜਦੋਂ ਉਹਨੂੰ ਦੰਦੀ ਵੱਢ ਕੇ, ਚੱਕੀ ਵੱਢ ਕੇ ਜਦੋਂ ਚਿੱਥਿਆ ਜਾਂਦਾ ਤੇ ਫਿਰ ਮਗਰੋਂ ਕੀ ਨਿਕਲਦੀ ਹੈ, ਕੌੜੀ ਨਿਕਲਦੀ ਹੈ। ਤੇ ਗੁਰਮੁਖ ਦਾ ਜੀਵਨ ਗੁੜ ਦੀ ਉਸ ਰੋੜੀ ਵਰਗਾ ਏ, ਜਿਹਨੂੰ ਮਰਜ਼ੀ ਜਿੱਥੋਂ ਮਰਜ਼ੀ ਚਿੱਥ ਲਓ, ਜਿੱਥੋਂ ਮਰਜ਼ੀ ਉਹਦਾ ਇਮਤਿਹਾਨ ਲੈ ਲਓ, ਉਹਨੇ ਸਦੀਵ ਮਿੱਠਾ ਹੀ ਰਹਿਣਾ, ਉਹਦਾ ਜੀਵਨ ਹੀ ਇੱਦਾਂ ਦਾ। ਤੋ ਮਹਾਰਾਜ ਨੇ ਅਗਲੇ ਬਚਨ ਵਿੱਚ ਆਖਿਆ, ਖੱਖਾ ਇਹ ਖੋੜ ਮਨ ਆਵਾ। ਅੱਛਾ ਸਾਧ ਸੰਗਤ ਖੋੜ ਕਿਹਨੂੰ ਕਹਿੰਦੇ ਨੇ? ਵੈਸੇ ਇੱਕ ਸ਼ਬਦ ਬੜਾ ਪਿਆਰਾ, ਸਮਝਣ ਵਿੱਚ ਸੌਖਾ ਹੋਵੇਗਾ, ਵੀ ਕਈ ਨਾ ਦੰਦ ਚ ਖੋੜ ਹੋ ਜਾਂਦੀ, ਪਤਾ ਜਿਹੜਾ ਦੰਦ ਹੁੰਦਾ ਉਹਦੇ ਅੰਦਰ ਖੋੜ ਭਰ ਜਾਂਦੀ, ਫਿਰ ਜਿਹੜੀ ਚੀਜ਼ ਆਪਾਂ ਖਾਂਦੇ ਉਹਦੇ ਵਿੱਚ ਜਾਂਦੀ ਹੈ, ਉਹਦੇ ਨਾਲ ਸਾਨੂੰ ਪ੍ਰੋਬਲਮ ਹੁੰਦੀ, ਉਸ ਖੋੜ ਨੂੰ ਭਰਨਾ ਪੈਂਦਾ, ਡਾਕਟਰ ਕੋਲ ਲਿਜਾ ਕੇ ਉਹਨੂੰ ਭਰਨਾ ਪੈਂਦਾ। ਹੁਣ ਇੱਥੇ ਕਿਹੜੀ ਖੋੜ ਦੀ ਗੱਲ ਹੈ? ਇੱਥੇ ਖੋੜ ਹੈ ਰੁੱਖ ਦੀ, ਖੋੜ ਹੁੰਦੀ ਇੱਕ ਰੁੱਖ ਦੀ, ਜਿਵੇਂ ਤੁਸੀਂ ਆਮ ਵੇਖਿਆ ਜਿਹੜੇ ਪੁਰਾਣੇ ਰੁੱਖ ਹੁੰਦੇ ਨੇ ਵੱਡੇ, ਉਹਨਾਂ ਦੇ ਅੰਦਰ ਖੋੜ ਬਣ ਜਾਂਦੀ, ਜਿਹੜਾ ਜਾਨਵਰ ਹੁੰਦਾ ਉਹਨਾਂ ਦੇ ਅੰਦਰ ਵੜ ਜਾਂਦਾ, ਉਹ ਲੱਕੜੀ ਬਾਹਰੋਂ ਵੇਖਣ ਨੂੰ ਜਿਹੜੀ ਹੈ ਗੋਲ ਲੱਗਦੀ ਹੈ, ਪਰ ਜਾਨਵਰ ਉਹਦੇ ਵਿੱਚ ਚਲਿਆ ਜਾਂਦਾ, ਪੰਛੀ ਉਹਦੇ ਵਿੱਚ ਚਲਿਆ ਜਾਂਦਾ। ਕਈ ਵਾਰ ਸੰਕਟ ਪਵੇ ਪੰਛੀ ਦੇ ਉੱਤੇ, ਕੋਈ ਜਾਨਵਰ ਤੋਂ ਉਹਨੂੰ ਖਤਰਾ ਹੋਵੇ, ਤਾਂ ਤੁਸੀਂ ਵੇਖਿਆ ਹੋਣਾ ਦਰਖਤ ਦੀ ਖੋੜ ਦੇ ਵਿੱਚ ਪੰਛੀ ਵੜ ਜਾਂਦਾ। ਹੁਣ ਮਹਾਰਾਜ ਨੇ ਆਖਿਆ, ਮਨ ਨੂੰ ਬੰਦੇ ਦਾ ਆ ਸਰੀਰ ਇੱਕ ਰੁੱਖ ਹੈ, ਅੰਦਰ ਖੋੜ ਹੈ। ਅੰਦਰ ਕੀ ਹੈ? ਖੋੜ ਹੈ, ਅੰਦਰੋਂ ਖਾਲੀ ਹੈ, ਸਰੀਰ ਰੁੱਖ ਹੋ ਗਿਆ, ਅੰਦਰੋਂ ਖੋੜ ਹੋ ਗਈ, ਖਾਲੀ ਹੋ ਗਿਆ। ਬਾਬੇ ਨੇ ਆਖਿਆ, ਹੁਣ ਕੀ ਸੀ ਵੀ ਜਿਵੇਂ ਪੰਛੀ ਖੋੜ ਦੇ ਵਿੱਚ ਵੜਿਆ ਤੇ ਸਵੇਰ ਹੋਈ, ਪ੍ਰਭਾਤ ਹੋਈ, ਖੋੜ ਚੋਂ ਨਿਕਲ ਕੇ ਉੱਡ ਗਿਆ, ਖੋੜ ਦੇ ਵਿੱਚੋਂ ਨਿਕਲਿਆ ਤੇ ਉਹ ਉੱਡ ਗਿਆ, ਟਿਕਿਆ ਨਹੀਂ ਉਹ, ਕੁਝ ਸਮੇਂ ਲਈ ਉਹ ਅੰਦਰ ਗਿਆ, ਜਿਉਂ ਪ੍ਰਭਾਤ ਹੋਈ ਤੇ ਰੁੱਖ ਦੀ ਖੋੜ ਦੇ ਵਿੱਚੋਂ ਨਿਕਲ ਕੇ ਪੰਛੀ ਉਡਾਰੀਆਂ ਮਾਰਨ ਲੱਗ ਪਿਆ। ਹੁਣ ਬਾਬਾ ਜੀ ਦੇ ਕਹਿਣ ਦਾ ਤਾਤਪਰ ਕੀ ਹੈ? ਵੀ ਆਖਿਆ ਜਿਹੜਾ ਮੇਰਾ ਮਨ ਹੈ ਨਾ, ਉਹ ਆ ਸਰੀਰ ਦੀ ਖੋੜ ਦੇ ਵਿੱਚ ਰਹਿੰਦਾ, ਪਰ ਇਹ ਟਿਕਾ ਵਿੱਚ ਨਹੀਂ ਰਹਿੰਦਾ, ਇਹ ਉਡਾਰੀਆਂ ਮਾਰਦਾ ਰਹਿੰਦਾ, ਟਿਕਾ ਵਿੱਚ ਨਹੀਂ, ਇਸ ਖੋੜ ਵਿੱਚ ਨਹੀਂ ਰਹਿੰਦਾ। ਹੁਣ ਮਨ ਨੂੰ ਰਹਿਣਾ, ਜੇ ਮਨ ਨੇ ਅਸਲੀ ਸਕੂਨ ਲੈਣਾ ਹੈ ਤੇ ਉਹਨੂੰ ਇਸ ਖੋੜ ਵਿੱਚ ਰਹਿਣਾ ਪੈਣਾ, ਸਰੀਰ ਰੂਪੀ ਖੋੜ ਦੇ ਵਿੱਚ ਮਨ ਟਿਕਦਾ ਨਹੀਂ। ਇਹਨੂੰ ਕਬੀਰ ਨੇ ਆਖਿਆ ਸੀ, ਕਬੀਰ ਮਨ ਪੰਖੀ ਪਇਓ, ਉੱਡ ਉੱਡ ਦਾ ਦਿਸ਼ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ। ਤੋ ਬਾਬਾ ਜੀ ਨੇ ਇੱਥੇ ਕਬੀਰ ਸਾਹਿਬ ਨੇ ਆਖਿਆ, ਖੱਖਾ ਇਹ ਖੋੜ ਮਨ ਆਵਾ, ਖੱਖੇ ਅੱਖਰ ਤੋਂ ਉਪਦੇਸ਼ ਹੈ। ਆਖਿਆ ਸਰੀਰ ਦੀ ਖੋੜ ਦੇ ਵਿੱਚ, ਕਿਉਂਕਿ ਜਿਵੇਂ ਰੁੱਖ ਅੰਦਰੋਂ ਪੋਲਾ ਹੋਵੇ ਤੇ ਉਹਦੇ ਵਿੱਚ ਪੰਛੀ ਰਹਿੰਦਾ ਏ, ਮੇਰਾ ਹੁਣ ਮਨ ਸਰੀਰ ਦੇ ਵਿੱਚ ਹੀ ਰਹਿੰਦਾ, ਹੁਣ ਇਹ ਬਾਹਰ ਨਹੀਂ ਭਟਕਦਾ। ਖੱਖਾ ਇਹ ਖੋੜ ਮਨ ਆਵਾ, ਖੋੜੇ ਛਾੜ, ਇਸ ਖੋੜ ਨੂੰ ਛੱਡ ਕੇ
ਨਾ ਦਾ ਦਿਸ਼ ਧਾਵਾਂ, ਹੁਣ ਦਸਾਂ ਦਿਸ਼ਾਵਾਂ ਵਾਲੇ ਬੰਨੇ ਮੈਂ ਭਟਕਦਾ ਨਹੀਂ ਹਾਂ, ਇਹ ਸਰੀਰ ਦੀ ਖੋੜ ਵਿੱਚ ਰਹਿੰਦਾ। ਖਸਮ ਹੈ ਜਾਣ, ਹੁਣ ਮੈਂ ਆਪਣੇ ਖਸਮ ਨੂੰ ਜਾਣ ਲਿਆ। ਅੱਛਾ, ਅਗਲਾ ਬਚਨ ਹੈ ਖਿਮਾਕਰ। ਵੈਸੇ ਜੇ ਇਹਨੂੰ ਸੰਧੀ ਛੇਦ ਕਰੋ ਤੇ ਫਿਰ ਬਣਦਾ ਖਿਮਾ ਕਰ, ਪਰ ਇਹ ਅਰਥ ਠੀਕ ਨਹੀਂ। ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਨਾ ਜਦੋਂ ਆਪਣੇ ਟੀਕੇ ਦੀ ਛਪਵਾਈ ਕਰਾਈ, ਉਹਨਾਂ ਨੇ ਕਿਹਾ ਵੀ ਇਹ ਸ਼ਬਦ ਇਕੱਠਾ ਲਿਖਣਾ। ਅੱਜ ਤੱਕ ਚਲੋ ਗਾਂ ਕੋਈ ਪਤਾ ਨਹੀਂ, ਮਹਾਰਾਜ ਕਿਰਪਾ ਕਰੇ, ਪਰ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨਾਲ ਦੇ ਕਿਸੇ ਦੇ ਅਰਥ ਨਹੀਂ ਹੈਗੇ। ਭਾਵੇਂ ਕਿ ਸਾਡੇ ਬਹੁਤੇ ਵੀਰ ਇਸ ਗੱਲ ਨੂੰ ਮੰਨਦੇ ਨਹੀਂ, ਉਹ ਪ੍ਰੋਫੈਸਰ ਸਾਹਿਬ ਸਿੰਘ ਨੂੰ ਵੀ ਗਾਲਾਂ ਹੀ ਕੱਢਦੇ ਨੇ, ਪਰ ਜਿਹੜੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਕੀਤੇ ਨੇ ਨਾ, ਉਹ ਹੋਰ ਸਮੇਂ ਦੇ ਹਿਸਾਬ ਨਾਲ ਸਾਰੇ ਅਰਥ ਚੰਗੇ ਨੇ। ਸਮੇਂ ਦੇ ਹਿਸਾਬ ਨਾਲ ਸਾਰੇ ਅਰਥ ਚੰਗੇ ਨੇ। ਮੰਨ ਲਓ ਤੁਸੀਂ ਵਸਤਰ ਘਰ ਦੇ ਵਿੱਚ ਪਾਏ, ਤੁਸੀਂ ਸਾਰੇ ਵਸਤਰ ਪਾ ਕੇ ਕੰਮਾਂ ਤੇ ਵੀ ਜਾਂਦੇ ਹੋ, ਵਿਆਹਾਂ ਸ਼ਾਦੀਆਂ ਵਿੱਚ ਵੀ ਜਾਂਦੇ ਹੋ, ਪਰ ਕੋਈ ਇੱਕ ਵਸਤਰ ਤੁਹਾਨੂੰ ਐਸਾ ਮਿਲ ਗਿਆ ਤੁਸੀਂ ਆਖਿਆ ਠੀਕ ਹੈ ਸਾਰੇ ਵਸਤਰ ਚੰਗੇ ਨੇ, ਪਰ ਇਹਦੇ ਨਾਲ ਦਾ ਕੰਫਰਟੇਬਲ ਨਹੀਂ ਹੈ। ਇਹਦਾ ਅਰਥ ਇਹ ਨਹੀਂ ਵੀ ਆਪਾਂ ਦੂਜੇ ਨੂੰ ਕੋਈ ਮਾੜਾ ਚੰਗਾ ਕਹਿ ਰਹੇ ਹਾਂ। ਹੁਣ ਇੱਦਾਂ ਹੀ ਸਮੇਂ ਦੇ ਹਿਸਾਬ ਨਾਲ ਜਿਹੜੇ ਜਿਹੜੇ ਵਿਦਵਾਨਾਂ ਨੇ ਟੀਕੇ ਕੀਤੇ ਨੇ ਸਾਰੇ ਠੀਕ ਨੇ, ਪਰ ਜੇ ਵਿਗਿਆਨਕ ਤੌਰ ਤੇ ਗੱਲ ਨੂੰ ਸਮਝਣਾ ਹੋਵੇ, ਅੱਜ ਦੇ ਸਮੇਂ ਦੇ ਹਾਣੀ ਬਣਨਾ ਹੋਵੇ, ਤੇ ਪ੍ਰੋਫੈਸਰ ਸਾਹਿਬ ਸਿੰਘ, ਹਾਲਾਂਕਿ ਉਹ ਕਹਿੰਦੇ ਨੇ ਵੀ ਅਜੇ ਇਹਦੇ ਵਿੱਚ ਵੀ ਕੁਝ ਖਾਮੀਆਂ ਹਨ, ਕਿਉਂਕਿ ਵਿਦਵਾਨ ਸਨ, ਉਹਨਾਂ ਨੇ ਕੋਈ ਇੱਦਾਂ ਤੇ ਹੈ ਨਹੀਂ ਵੀ ਮੈਂ ਜੋ ਕਹਿ ਦਿੱਤਾ ਭੁੱਲਣ ਅੰਦਰ ਸਭ ਕੁ ਭੁੱਲ ਗੁਰੂ ਕਰਤਾਰ, ਵੀ ਸਾਰੀ ਦੁਨੀਆਂ ਇੱਥੇ ਭੁੱਲਣ ਆ ਰਹੀ ਹੈ। ਗੁਰੂ ਤੇ ਰੱਬ ਨਹੀਂ ਭੁੱਲਦੇ, ਬੰਦਾ ਭੁੱਲਣ ਆ ਰਿਹਾ ਹੈ। ਭੁੱਲਣ ਵਿੱਚ ਕੀ ਆ, ਸਭ ਕੋਈ ਕਰਤਾ ਆਪ ਨਾ ਭੁੱਲੇ, ਕਰਤਾ ਨਹੀਂ ਭੁੱਲਦਾ, ਬੰਦਾ ਭੁੱਲਣ ਆ ਰਿਹਾ। ਗਲਤੀਆਂ ਹੁੰਦੀਆਂ ਨੇ ਬੰਦਿਆਂ ਕੋਲ, ਅਸੀਂ ਬੰਦਿਆਂ ਦੀਆਂ ਗਲਤੀਆਂ ਨੂੰ ਕਈ ਵਾਰ ਜਿਹੜਾ ਹੈ ਨਾ ਉਹ ਬੜੇ ਬੜੇ ਵੱਡੇ ਟੈਗ ਲਾ ਦਿੰਦੇ, ਨਹੀਂ ਨਹੀਂ ਇੱਥੇ ਹਰ ਬੰਦਾ ਭੁੱਲਣ ਆ ਰਿਹਾ, ਕੋਈ ਇੱਥੇ ਦੋ ਤੋਤਾ ਨਹੀਂ। ਤਾਂ ਉਹਨਾਂ ਨੇ ਇਹਦੇ ਅਰਥ ਕੀਤੇ ਨੇ ਵੀ ਖਸਮ ਹੈ ਜਾਣ, ਮੈਂ ਖਸਮ ਨੂੰ ਜਾਣ ਲਿਆ। ਖਿਮਾਕਰ, ਕਠਾ ਸ਼ਬਦ ਖਿਮਾਕਰ, ਤੇ ਉਹਨਾਂ ਨੇ ਲਿਖਿਆ ਖਿਮਾ ਆਕਰ। ਆਕਰ ਦਾ ਮਤਲਬ ਹੁੰਦਾ ਸੋਮਾ। ਵੈਸੇ ਜੇ ਕਰ ਅੱਡ ਕਰ ਦਿਓਗੇ ਤੇ ਕਰ ਦਾ ਮਤਲਬ ਹੁੰਦਾ ਹੱਥ। ਕਰ ਦਾ ਮਤਲਬ ਕੀ ਹੈ, ਹੱਥ। ਇਹ ਸ਼ਬਦ ਬਣਦਾ ਖਿਮਾਕਰ, ਆਕਰ, ਆਕਰ, ਐੜੇ ਕੰਨਾ ਕੱਕਾ ਰਾਰਾ, ਆਕਰ। ਆਕਰ ਮਤਲਬ ਸੋਮਾ। ਮਹਾਰਾਜ ਨੇ ਆਖਿਆ ਖਸਮ ਹੈ ਜਾਣ ਖਿਮਾਕਰ ਰਹਿ। ਮੈਂ ਕੀ ਕੀਤਾ ਵੀ ਹੁਣ ਮੈਂ ਖਿਮਾ ਦੀ ਜਿਹੜੀ ਖਾਣ ਹੈ ਨਾ, ਖਿਮਾ ਮਾਫ਼ੀ ਦੀ ਜਿਹੜੀ ਖਾਣ ਹੈ, ਮਾਫ਼ੀ ਦਾ ਜਿਹੜਾ ਸੋਮਾ ਵਾਹਿਗੁਰੂ ਹੈ ਜਿਹੜਾ ਸਾਰਿਆਂ ਨੂੰ ਹੀ ਮਾਫ਼ ਕਰਦਾ, ਉਹਦੇ ਵਿੱਚ ਰਹਿਣ ਲੱਗ ਪਿਆ ਹੁਣ ਮੈਂ। ਖਸਮੈ ਜਾਣ ਖਿਮਾਕਰ ਰਹਿ ਤੋ ਹੋਏ ਨਿਖਿਓ। ਇਹਦੇ ਨਾਲ ਕੀ ਹੋਇਆ, ਹੁਣ ਮੈਂ ਮੇਰਾ ਨਾਸ਼ ਨਹੀਂ ਹੁੰਦਾ, ਵਿਕਾਰ ਔਗਣ ਮੇਰਾ ਨਾਸ਼ ਨਹੀਂ ਕਰ ਸਕਦੇ। ਨਿਖਿਓ ਦਾ ਮਤਲਬ ਹੈ ਵੀ ਨਾਸ਼ ਤੋਂ ਬਿਨਾਂ ਹੋ ਗਿਆ, ਹੁਣ ਮੈਂ ਮੇਰੇ ਅੰਦਰ ਉਹ ਆਨੰਦ ਬਣ ਗਿਆ, ਇਸ ਆਨੰਦ ਨੂੰ ਦੁਨੀਆਂ ਦਾ ਕੋਈ ਬੰਦਾ ਨਾਸ਼ ਨਹੀਂ ਕਰ ਸਕਦਾ। ਤੋ ਹੋਏ ਨਿਖਿਓ ਅਖੈ ਪਦ ਲਹਿ। ਅਖੈ ਕਿਹੜਾ ਪਦ ਪ੍ਰਾਪਤ ਕਰ ਲਿਆ, ਕਿਹੜੀ ਅਵਸਥਾ ਮਿਲ ਗਈ, ਆਖਿਆ ਅਖੈ। ਅਖੈ ਦਾ ਅਰਥ ਹੈ ਉਹ ਦਰਜਾ, ਉਹ ਸਟੇਟ ਆਫ ਮਾਇੰਡ, ਉਹ ਅੰਦਰ ਦੀ ਅਵਸਥਾ ਜਿੱਥੇ ਹੁਣ ਮੇਰਾ ਨਾਸ਼ ਨਹੀਂ ਹੁੰਦਾ, ਮੈਂ ਸਟੇਬਲ ਹੋ ਗਿਆ ਜਦੋਂ ਮੈਂ ਆਪਣੇ ਖਸਮ ਨੂੰ ਜਾਣ ਲਿਆ। ਤੋ ਆਪਾਂ ਯਤਨ ਕੀਤਾ ਹੈ ਵੀ ਕਬੀਰ ਸਾਹਿਬ ਦੀ ਗੌੜੀ 52 ਅੱਖਰੀ ਦੇ ਸੰਖੇਪ ਦੇ ਅਰਥ ਵਿਚਾਰ ਤੁਹਾਡੇ ਨਾਲ ਸਾਂਝੇ ਕਰੀਏ। ਤੋ 8 ਬੰਦਾਂ ਦੀ ਵਿਚਾਰ ਜਿਹੜੀ ਹੈ ਉਹ ਹੁਣ ਤੱਕ ਆਪਾਂ ਕਰ ਚੁੱਕੇ ਹਾਂ ਖੱਖੇ ਅੱਖਰ ਤਾਈਂ। ਤੋ ਕੱਲ੍ਹ ਨੂੰ ਗੱਗਾ ਅੱਖਰ, ਘੱਗਾ ਅਤੇ ਗੰਗਾ, ਇਹਨਾਂ 3 ਅੱਖਰਾਂ ਨੂੰ ਆਪਾਂ ਵਿਚਾਰਾਂਗੇ। ਤੋ ਆਓ, ਅਗਲਾ ਸਮਾਂ ਹੈ ਭਾਈ ਪਰਮਿੰਦਰ ਸਿੰਘ ਜੀ ਦੇ ਜਥੇ ਦਾ। ਬੜੀ ਸਤਿਗੁਰਾਂ ਦੀ ਕਿਰਪਾ ਹੈ, ਜਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

왜 그렇지?

ਆਓ ਸਤਸੰਗ ਜੀ, ਇੰਨੀ ਹਾਜ਼ਰੀ ਪ੍ਰਵਾਨ ਕਰਨੀ ਜੀ, ਕੀਰਤਨ ਕਰਦਿਆਂ ਤੋਂ ਹੋਈਆਂ ਪੱਲਾਂ ਦੇਖਿਆਂ ਬਖਸ਼ਣੀਆਂ ਆਪ ਸੰਗਤ ਅਤੇ ਗੁਰੂ ਸਾਹਿਬ ਜੀ ਬਖਸ਼ਣਯੋਗ ਹੋ, ਪੁੱਲਾਂ ਨਾ ਚਤਾਰਨੀਆਂ ਜੀ। ਢਾਡੀ ਜਿੱਥੇ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ, ਇਤਿਹਾਸਕ ਵਿਚਾਰਾਂ ਸਰਵਣ ਕਰੀਏ ਜੀ। ਬਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਬਰ ਤਖਤ ਦੇ ਮਾਲਕ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਸਾਡੇ ਬਹੁਤ ਹੀ ਅਤੀ ਪਰਮ ਸਤਿਕਾਰਯੋਗ ਪਰਮ ਪਿਆਰੇ ਖਾਲਸਾ ਜੀ, ਸਾਰੀ ਗੁਰਸੰਗ ਧੰਤਾ ਦੇ ਯੋਗ ਹੋ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਭਾਈ ਸਾਹਿਬ ਜੀ ਦਾ ਕੀਰਤਨੀ ਜੱਥਾ ਆਪ ਗੁਰਸੰਗਤਾਂ ਨੂੰ ਲਾਹੀ ਬਾਣੀ ਦੇ ਸ਼ਬਦ ਕੀਰਤਨ ਦੁਆਰਾ ਨਿਹਾਲ ਕਰਕੇ ਗਏ। ਕੁਝ ਸਮਾਂ ਅਸੀਂ ਆਪ ਗੁਰਸੰਗਤਾਂ ਦੇ ਦਰਸ਼ਨ ਕਰਨੇ ਆ, ਢਾਡੀ ਵਾਰਾਂ ਗੁਰ ਇਤਿਹਾਸ ਰਾਹੀਂ ਤਵੱਜੋ ਦਿਓ, ਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ, ਪਹਿਲਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੇ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹੈ। ਸਾਰੀ ਗੁਰਸੰਗ ਧੰਤਾ ਦੇ ਯੋਗ ਹੈ ਜੋ ਤੁਸੀਂ ਗੁਰੂ ਦਰਬਾਰ 'ਚ ਬੈਠੇ ਹੋ, ਸੇਵਾ ਕਰ ਰਹੇ ਹੋ, ਨਿਤਾ ਪ੍ਰਤੀ ਆਉਣ ਵਾਲੀਆਂ ਰੂਹਾਂ ਹੋ। ਗੁਰੂ ਸਾਹਿਬ ਕਿਰਪਾ ਕਰਨਾ, ਤੁਹਾਨੂੰ ਚੜ੍ਹਦੀ ਕਲਾ ਅਤੇ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਧੰਨ ਧੰਨ ਸਾਡੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਚੋਰਾਂ ਨੂੰ ਉਤਾਰਦੇ ਫਿਰਦੇ ਆ, ਭੂਮੀਆਂ ਚੋਰ ਉਹਦੇ ਇਲਾਕੇ 'ਚ ਗਏ ਹੈ, ਉਹਨੂੰ ਉਤਾਰ ਰਹੇ ਆ। ਇਹ ਸਾਡਾ ਕੱਲ੍ਹ ਇਤਿਹਾਸ ਰੰਭਿਆ ਸੀ। ਸੋ ਪਿਆਰੇ ਖਾਲਸਾ ਜੀ, ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਉਸ ਇਲਾਕੇ ਦੇ ਵਿੱਚ ਬਾਣੀ ਦੀਆਂ ਮਿੱਠੀਆਂ ਮਿੱਠੀਆਂ ਧੁਣਾ ਰਵਾ ਵੱਜੀ ਹੈ, ਅਤੇ ਜਿਹੜਾ ਭੂਮੀਆਂ ਚੋਰ ਹੈ ਉਸੇ ਵਾਸਤੇ ਕੀ ਲਿਆਉਂਦਾ ਇਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ। ਵੀ ਐਡੀ ਮਿੱਠੀ ਬਾਣੀ ਅੱਗੇ ਕਿਤੇ ਸੁਣੀ ਨਹੀਂ ਹੈ, ਕਿਹੋ ਜਿਹੇ ਸ਼ਬਦ ਹਨ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਹਿਰਦੇ ਨੂੰ ਸ਼ਾਂਤੀ ਆਉਂਦੀ ਹੈ। ਮੀਰ ਮਰਦਾਨਿਆਂ ਨੂੰ ਪੁੱਛਦਾ ਵੀ ਇਹ ਕੌਣ ਹੈ, ਕਹਿੰਦੇ ਜੀ ਗੁਰੂ ਨਾਨਕ ਨਿਰੰਕਾਰ ਹਨ, ਹੈ ਰੱਬ ਹੈ। ਦਰਸ਼ਨ ਕਰਕੇ ਕਹਿੰਦਾ ਹਿਰਦੇ ਨੂੰ ਸ਼ਾਂਤੀ ਆ ਗਈ ਹੈ, ਵੀ ਲੱਗਦਾ ਤਾਂ ਉਸ ਕਿ ਰੱਬੀ ਰੂਹ ਹੈ, ਵਾਕਿਆ ਹੀ ਰੱਬ ਹਨ। ਮਹਾਰਾਜ ਨੂੰ ਅੱਜ ਕਰਦਾ ਕਿ ਮੇਰੇ ਗ੍ਰਹਿ ਵਿਖੇ ਆਓ, ਮੈਂ ਤੁਹਾਡੀ ਸੇਵਾ ਕਰੂੰਗਾ, ਤੁਹਾਨੂੰ ਭੋਜਨ ਪ੍ਰਸ਼ਾਦਾ ਛਕਾਊਂਗਾ। ਗੁਰੂ ਸਾਹਿਬ ਕਹਿੰਦੇ ਤੇਰੇ ਕਾਰਜ ਕੀ ਕਰਦਾ, ਕਿੱਥਾ ਕੀ ਕਰਦਾ ਹੁੰਦਾ? ਉਹ ਕਹਿੰਦਾ ਜੀ ਅਸੀਂ ਖਾਨਦਾਨੀ ਚੋਰ ਹੈ। ਹੁੱਬ ਕੇ ਤਾਂ ਐਂ ਦੱਸਦਾ ਜਿਵੇਂ ਬਾਹਲਾ ਵਧੀਆ ਕਿੱਤਾ ਹੁੰਦਾ ਏ। ਉਹ ਕਹਿੰਦੇ ਅਸੀਂ ਖਾਨਦਾਨੀ ਚੋਰ ਹਾਂ, ਸਾਡੇ ਸਾਰਾ ਲਾਣਾ ਬਾਣਾ ਵੱਡੇ ਵਡੇਰੇ ਇਹੀ ਕੰਮ ਕਰਦੇ ਸੀ, ਇਹੀ ਮੈਂ ਕੰਮ ਕਰਦਾ ਹੈ, ਪਰ ਲੰਗਰ ਮੈਂ ਛਕਾਉਣਾ, ਤੁਸੀਂ ਵੀ ਆਓ, ਤੁਹਾਡੀ ਮੈਂ ਪ੍ਰਸ਼ਾਦੇ ਨਾਲ ਸੇਵਾ ਕਰਦਾ। ਗੁਰੂ ਸਾਹਿਬ ਕਹਿੰਦੇ ਇੰਨੀ ਧਨ ਜੌਲਤ ਇਕੱਠੀ ਕੀਤੀ ਹੈ, ਕਿੱਥੇ ਲੈ ਜਾਏਗਾ? ਕਹਿੰਦਾ ਮਹਾਰਾਜ ਕੋਈ ਨਹੀਂ, ਤੁਸੀਂ ਹੁਣ ਆਏ ਹੋ, ਤੁਹਾਡੇ ਦਰਸ਼ਨ ਹੋ ਗਏ ਆ, ਤੁਹਾਡਾ ਸੰਗ ਹੋ ਜਾਊਗਾ ਹੁਣ, ਅਤੇ ਕਿਰਪਾ ਕਰੋ ਮੇਰੇ ਗ੍ਰਹਿ ਵਿਖੇ ਆਓ, ਮੈਂ ਤੁਹਾਡੇ ਸਾਰੇ ਬਚਨ ਮੰਨੂੰਗਾ, ਪਰ ਚੋਰੀ ਤੋਂ ਨਾ ਮੈਨੂੰ ਹਟਾਇਓ। ਇਹ ਸਾਡਾ ਕਿੱਤਾ ਹੈ, ਸਾਡਾ ਰੁਜ਼ਗਾਰ ਹੈ, ਇਹ ਸਾਡਾ ਖਾਨਦਾਨੀ ਕਿੱਤਾ, ਇਹ ਤੋਂ ਨਾ ਮੈਨੂੰ ਵਰਜਿਓ। ਹੋਰ ਜੋ ਤੁਸੀਂ ਕਹੋਗੇ ਮੈਂ ਉਹ ਤੁਹਾਡੇ ਸਾਰੇ ਬਚਨ ਮੰਨੂੰਗਾ। ਗੁਰੂ ਸਾਹਿਬ ਕਹਿੰਦੇ ਚਲੋ ਗ੍ਰਹਿ ਵਿਖੇ ਚੱਲਦੇ ਹਾਂ। ਆਪਦੇ ਗ੍ਰਹਿ ਵਿਖੇ ਲਿਆਉਂਦਾ ਏ ਗੁਰੂ ਜੀ ਵਾਸਤੇ ਜੋ ਮਖਮਲੀ ਗਦੈਲੇ ਜਾਂ ਗਲੀਚੇ ਸੀ ਚੋਰੀ ਦੇ ਕੀਤੇ ਹੋਏ, ਵਿਛਾਹੀ ਕਰਦਾ ਏ, ਮਹਾਰਾਜ ਉਹ 'ਤੇ ਬਹਿੰਦੇ ਹੈ, ਅਤੇ ਉਹ ਭੋਜਨ ਪ੍ਰਸ਼ਾਦਾ ਤਿਆਰ ਕਰਾਉਂਦਾ ਕਿ ਨਾਨਕ ਨਿਰੰਕਾਰ ਆਇਆ, ਗੁਰੂ ਸਾਹਿਬ ਮੇਰੇ ਗ੍ਰਹਿ ਵਿਖੇ ਆਏ ਹੈ, ਅਤੇ ਮਹਾਰਾਜ ਨੂੰ ਅਤੇ ਬਾਲਾ ਸੰਧੂ ਅਤੇ ਮੀਰ ਮਰਦਾਨਾ ਜੀ ਨੂੰ ਤਿੰਨਾਂ ਨੂੰ ਭੋਜਨ ਪਰੋਸਿਆ ਹੈ, ਨਾਲੇ ਬੈਠਾ ਦੇਖੀ ਜਾਂਦਾ, ਰੱਜ ਕੇ ਤੱਕ ਰਿਹਾ ਗੁਰੂ ਸਾਹਿਬ ਨੂੰ। ਗੁਰੂ ਸਾਹਿਬ ਨੇ ਪ੍ਰਸ਼ਾਦਾ ਛਕ ਲਿਆ ਏ, ਕਹਿੰਦੇ ਆ ਜਾ ਹੁਣ ਸਾਨੂੰ ਤੈਨੂੰ ਇਹ ਸਾਡੇ ਬਚਨ ਮੰਨਣੇ ਪੈਣੇ ਹੈ। ਉਹ ਕਹਿੰਦਾ ਜੀ ਔਖੀ ਹੋ ਜੂ ਚੋਰੀ ਛੱਡਣੀ, ਹੋਰ ਮੰਨ ਲਿਆ ਗੁਰੂ ਜੀ ਤੁਹਾਡਾ ਕਹਿਣਾ, ਮੈਂ ਸਾਰਾ ਕੁਝ ਮੰਨੂੰਗਾ, ਪਰ ਚੋਰੀ ਜਿਹੜੀ ਹੈਗੀ ਹੈ ਔਖੀ ਹੋ ਜੂਗੀ, ਇਹ ਤੋਂ ਨਾ ਤੁਸੀਂ ਵਰ ਜਾਓ। ਗੁਰੂ ਸਾਹਿਬ ਕਹਿੰਦੇ ਨਹੀਂ, ਚੋਰੀ ਤੂੰ ਕਰੀ ਚੱਲੀ, ਤੈਨੂੰ ਅਸੀਂ ਤਿੰਨ ਵਚਨ ਦਿੰਦੇ ਹੈ, ਸਾਡੇ ਉਹ ਵਚਨਾਂ 'ਤੇ ਪਹਿਰਾ ਦੇਣਾ। ਦੇਖੋ ਨਾਲੇ ਤਾਂ ਗੁਰੂ ਸਾਹਿਬ ਰੋਕ ਰਹੇ ਹੈ ਚੋਰੀ ਤੋਂ, ਨਾਲੇ ਕਹਿੰਦੇ ਚੋਰੀ ਕਰੀ ਚੱਲੀ, ਹੁਣ ਦੇਖੋ ਉਹਦਾ ਮਨ ਕਿਵੇਂ ਬਦਲਦੇ ਹੈ। ਗੁਰੂ ਸਾਹਿਬ ਕਹਿੰਦੇ ਜਿਹੜੀ ਮਾਇਆ ਹੈ ਇਹ ਬਨੇਰੇ ਦੇ ਕਾਂ ਵਾਂਗੂ ਹੈ, ਅੱਜ ਕਿਤੇ ਹੋਰ ਹੈ, ਕੱਲ੍ਹ ਨੂੰ ਕਿਤੇ ਹੋਰ ਹੈ, ਤਾਂ ਉੱਡ ਜਾਣੀ ਹੈ, ਸਦਾ ਥਿਰ ਨਹੀਂ ਰਹਿੰਦੀ ਕਿਸੇ ਕੋਲ। ਜੇ ਮਨੁੱਖਾ ਦੇ ਹੀ ਮਿਲੀ ਹੈ, ਆਪਾਂ ਵੀ ਕਿੰਨਾ ਕੁ ਚਿਰ ਰਹਿਣਾ ਇਸ ਮਾਤ ਲੋਕ 'ਤੇ? ਮਹਾਰਾਜ ਕਹਿੰਦੇ ਮਾਇਆ ਕਾਗ ਬਨੇਰੇ ਦਾ ਉੱਡ ਜਾਣਾ, ਭੂਮੀਆਂ ਇਹਨੇ ਸਾਥ ਨਿਭਾਉਣਾ ਨਹੀਂ, ਇਹਨੇ ਨਹੀਂ ਸਾਥ ਨਿਭਾਉਣਾ, ਸਾਥ ਤਾਂ ਗੁਰਬਾਣੀ ਨੇ, ਗੁਰੂ ਨੇ ਨਿਭਾਉਣਾ ਹੈ। ਤੈਨੂੰ ਸ਼ਬਦ ਦੇ ਰਹੇ ਹਾਂ ਗੁਰਬਾਣੀ ਦਾ, ਇਹਦਾ ਤੂੰ ਆਰਾਧਨਾ ਕਰਨੀ ਹੈ, ਇੱਕ ਗਊ ਗਰੀਬ ਦੀ ਰੱਖਿਆ ਕਰਨੀ, ਕਿਸੇ ਗਰੀਬਾਂ 'ਤੇ ਮਾਰ ਪੈ ਰਹੀ ਹੋਵੇ, ਤੈਨੂੰ ਪਤਾ ਲੱਗੇ ਕਿ ਬੰਦਾ ਸਹੀ ਹੈ, ਉਹ ਕੁੱਟਿਆ ਜਾ ਰਿਹਾ, ਤੂੰ ਉੱਥੇ ਹਾਦਾ ਨਾਰਾ ਮਾਰਨਾ, ਗਰੀਬਾਂ ਦੇ ਰਖਵਾਲੇ ਬਣਨਾ ਹੈ, ਔਰ ਜਿਹਦਾ ਖਾਈਏ ਉਸੇ ਦੇ ਗੁਣ ਗਾਈਏ, ਨਮਕ ਹਰਾਮੀ ਨਹੀਂ ਕਰਨੀ, ਨਮਕ ਹਲਾਲ ਰਹਿਣਾ ਹੈ। ਆਏ ਗੁਰੂ ਸਾਹਿਬ ਦੋ ਤਿੰਨ ਬਚਨ ਦੇ ਰਹੇ ਹੈ, ਕਹਿੰਦੇ ਆ ਸਾਡੇ ਬਚਨਾਂ 'ਤੇ ਪਹਿਰਾ ਦੇਣਾ, ਇਹ ਬਚਨ ਹਿਰਦੇ ਵਿੱਚ ਪਰੋਲੀ, ਨਾਮ ਵੀ ਜਪਣਾ, ਸਦਾ ਸੱਚ ਬੋਲਣਾ,
ਜੇ ਕਿਤੇ ਚੋਰੀ ਕਰਨ ਜਾਣਾ, ਸ਼ਰੇਆਮ ਜਾਣਾ, ਕਿਸੇ ਰਾਜੇ ਦੇ ਮਹਿਲਾਂ 'ਚ ਜਾਣਾ ਨਾ, ਕਿਸੇ ਅਮੀਰ ਵਿਅਕਤੀ ਦੇ ਗ੍ਰਹਿ ਵਿਖੇ ਜਾਣਾ ਹੈ, ਤੈਨੂੰ ਪਤਾ ਅਮੀਰ ਹੈ ਜਾਂ ਕੋਈ ਰਾਜਾ ਹੈ ਤੇ ਇਲਾਕੇ ਦਾ, ਸ਼ਰੇਆਮ ਜਾਣਾ, ਵਧੀਆ ਕੱਪੜੇ ਪਾ ਕੇ, ਬਸਤਰ ਪਾ ਕੇ। ਔਰ ਜੇ ਪਹਿਰੇ ਵਾਲੇ ਪੁੱਛਣ, ਕਹਿੰਦੀ ਚੋਰ ਹੈ, ਚੋਰੀ ਕਰਨ ਵਾਸਤੇ ਆਏ, ਸੱਚ ਬੋਲਣਾ, ਝੂਠ ਦਾ ਪੱਲੜਾ ਛੱਡ ਦੇ। ਹੁਣ ਨਾਨਕ ਨਿਰੰਕਾਰ ਭੂਮੀਏ ਜੋੜ ਦੇ ਗ੍ਰਹਿ ਵਿਖੇ ਬੈਠੇ ਉਹਨੂੰ ਬਚਨ ਕਹਿ ਰਹੇ ਹੈ, ਵੀ ਬਚਨ ਬਖਸ਼ਿਸ਼ ਕਰ ਰਹੇ ਹੈ, ਵੀ ਆਹ ਬਚਨ ਤੂੰ ਮੰਨਣੇ ਹੈ। ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾਹੂਰ, ਸਾਥੀ ਓਂਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ, ਇੰਟਰਨੈਸ਼ਨਲ ਢਾਡੀ ਭਾਈ ਗੁਰਪ੍ਰੀਤ ਸਿੰਘ ਬੱਧਨ ਵਾਲਾ ਢਾਡੀ ਥਾ ਬਿਆਨ ਕਿਉਂ ਕਰਦਾ।

ਹੈ ਕਹਿੰਦੇ ਸੱਚ ਬੋਲਣਾ ਰੱਖਣਾ ਧਰਮ ਪੱਲੇ ਵਿਸ਼ੇ ਵਿਕਾਰਾਂ ਤੇ ਮਨ ਲਾਵਣਾ ਨਹੀਂ। ਸਦਾ ਸੱਚ ਬੋਲਣਾ ਹੈ, ਸ਼ਰੇਆਮ ਜਾਣਾ, ਜੇ ਚੋਰੀ ਵੀ ਕਰਨੀ ਆ ਤਾਂ ਗਊ ਗਰੀਬ ਦੀ ਹਾਮੀ ਬਣਨਾ। ਤੂੰ ਕਿਸੇ ਤੇ ਮਾਰ ਪੈ ਰਹੀ ਹੈ ਵੀ ਤੁਸੀਂ ਉੱਥੇ ਹਾਹ ਦਾ ਨਾਰਾ ਮਾਰਨਾ ਹੈ ਔਰ ਨਾਮ ਜਪਣਾ। ਦੇਖੋ ਹੁਣ ਗੁਰੂ ਸਾਹਿਬ ਨਾਲੇ ਤਾਂ ਚੋਰੀ ਤੋਂ ਰੋਕ ਰਹੇ, ਨਾਲੇ ਕਹਿੰਦੇ ਕਰੀ ਚੱਲ। ਮਹਾਰਾਜ ਦੀਆਂ ਸਤਿਗੁਰ ਹੀ ਜਾਣਦੇ ਹੈ, ਜਾਲ ਜਰਾ ਵੀ ਆਸ ਨਹੀਂ ਜ਼ਿੰਦਗੀ ਦੀ, ਲੰਮੇ ਰੱਖਦਾ ਮਨਾ ਵਿਚਾਰ ਐਵੇਂ। ਸਾਢੇ ਤਿੰਨ ਹੱਥ ਭੂਮੀ ਅਖੀਰ ਤੇਰੀ, ਫਿਰੇ ਰਚਦਾ ਮਹਿਲ ਮਨਾਰ ਐਵੇਂ। ਖਾਕੀ ਬੰਦਿਆ ਖਾਕ ਸਮਾ ਜਾਣਾ, ਫਿਰੇ ਕਰਦਾ ਖੁਦੀ ਹੰਕਾਰ ਐਵੇਂ। ਮੁੜ ਆਉਣਾ ਨੀ ਹੱਥ ਦਰਬਾਰ ਸਿੰਘਾ, ਗਿਆ ਜਨਮ ਅਮੋਲਕ ਹਾਰ ਐਵੇਂ। ਜਿਹੜੀ ਮਨੁੱਖਾ ਦੇਹੀ ਮਿਲੀ ਹੈ ਵਾਰ ਵਾਰ ਨਹੀਂ ਮਿਲਣੀ, ਮਾਨਸ ਜਨਮ ਦਲੰਬ ਹੈ ਹੋਏ ਨਾ ਬਾਰੰਗ ਬਾਰ। ਮਹਾਰਾਜ ਕਹਿੰਦੇ ਤੈਨੂੰ ਮਨੁੱਖਾ ਦੇਹੀ ਮਿਲੀ ਹੈ, ਮਨੁੱਖ ਹੋ ਕੇ ਮਨੁੱਖਾਂ ਨੂੰ ਤੰਗ ਕਰਨ ਵਾਸਤੇ ਨਹੀਂ ਹੈ, ਮਨੁੱਖਾਂ ਨੂੰ ਲੁੱਟਣ ਵਾਸਤੇ ਨਹੀਂ ਹੈ, ਮਨੁੱਖਾਂ ਨੂੰ ਦੁੱਖ ਦੇਣ ਵਾਸਤੇ ਤੈਨੂੰ ਇਹ ਜ਼ਿੰਦਗੀ ਨਹੀਂ ਮਿਲੀ, ਇਹ ਜਨਮ ਨਹੀਂ ਮਿਲਿਆ ਹੈ। ਤੈਨੂੰ ਮਨੁੱਖਾ ਦੇਹੀ ਮਿਲੀ ਹੈ, ਤੂੰ ਗੁਰੂ ਦੇ ਦਰ ਤੇ ਆ, ਸੇਵਾ ਕਰ, ਸਿਮਰਨ ਕਰ, ਸਤਸੰਗ ਕਰ, ਅਵਲਾ ਅੱਗਾ ਅੱਗਾ ਸਵਾਰ। ਇਹ ਨਹੀਂ ਹੈ ਵੀ ਆ ਜਗ ਮਿੱਠਾ ਤੇ ਅਗਲੇ ਕਿਹਨੇ ਡਿੱਠਾ, ਝੂਠ ਬੋਲੋ, ਠੱਗੀਆਂ ਮਰੋ, ਕੁਝ ਕਰੀ ਚਲੋ, ਕਿਹੜਾ ਕੋਈ ਦੇਖਦਾ। ਇਹ ਨਹੀਂ ਭਾਵਨਾ ਹੋਣੀ ਚਾਹੀਦੀ ਸਿੱਖਾ ਤੇਰੇ ਮਨ ਦੇ ਵਿੱਚ। ਗੁਰੂ ਸਾਹਿਬ ਕਹਿੰਦੇ ਇਹ ਭਾਵਨਾ ਲਿਆਉਣੀ ਵੀ ਨਹੀਂ ਹੈ, ਧੌਲ ਧਰਮ ਦਿਆ ਕਾ ਪੂਤ ਉਹ ਤੇਰੇ ਅੰਦਰ ਹੋਵੇ, ਤੂੰ ਭਰਮ ਦੇ ਵਿੱਚ ਆਪਦੇ ਧਰਮ ਚ ਪਰਪੱਕ ਹੈ, ਤੇਰੇ ਹਿਰਦੇ ਵਿੱਚ ਦਿਆ ਹੋਵੇ ਔਰ ਮਿੱਠੜਾ ਬੋਲਣਾ। ਮਿੱਠਾ ਜਦੋਂ ਬੋਲੇਗਾ ਤੇਰੇ ਹਿਰਦੇ ਚੋਂ, ਤੇਰੇ ਬੋਲਾਂ ਚੋਂ ਮਿਠਾਸ ਆਊਗੀ, ਕੀਲੇ ਜਾਣਗੇ ਅਗਲੇ ਵੀ। ਜਦੋਂ ਪਿਆਰਿਆਂ ਨਾਲ ਤੂੰ ਮਿਲਾਪ ਕਰੇਗਾ, ਬੋਲੇਗਾ, ਤੇਰੀ ਬੋਲੀ ਤੋਂ ਪਤਾ ਲੱਗੂਗਾ ਕਿੰਨਾ ਦਾ ਬੱਚਾ ਹੈ ਜਾਂ ਕਿਹਦਾ ਸਿੱਖ ਹੈ, ਗੁਰੂ ਦੁਆਰੇ ਜਾਣਾ, ਗੁਰੂ ਦੇ ਰੰਗ ਵਿੱਚ ਰੰਗਿਆ ਹੋਇਆ ਕਿ ਨਹੀਂ ਰੰਗਿਆ ਹੋਇਆ, ਇਹ ਉੱਪਰੋਂ ਉੱਪਰੋਂ ਹੀ ਹੈ, ਦਿਖਾਵੇ ਹੀ ਹਨ। ਕਿਉਂਕਿ ਇੱਕ ਵਾਰ ਭਗਵਾਨ ਦਾ ਨਾਮ ਲਈਏ ਕੀਤੇ ਕੋਟ ਪਰਾਧ ਦਾ ਨਾਸ਼ ਹੋਵੇ, ਸੱਚੇ ਮਨੋ ਹਿਰਦੇ ਵਿੱਚੋਂ ਇੱਕ ਵਾਰੀ, ਚਾਹੇ ਵਾਹਿਗੁਰੂ ਕਹੋ, ਚਾਹੇ ਰਾਮ, ਚਾਹੇ ਰਹੀਮ, ਚਾਹੇ ਕ੍ਰਿਸ਼ਨ, ਚਾਹੇ ਵਾਹਿ, ਕੁਝ ਕਹੋ, ਪਰਮਾਤਮਾ ਇੱਕ ਹੈ, ਉਹਦੇ ਨਾਂ ਵੱਖੋ ਵੱਖਰੇ ਹਨ। ਏਕ ਪਿਤਾ ਏਕ ਸਕੇ ਹਮ ਮਾਰਕ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਉਹਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਏ। ਲੋਕ ਵੱਖ ਵੱਖ ਭਾਸ਼ਾਵਾਂ ਦੇ ਵਿੱਚ ਉਹਦਾ ਸਤਿਕਾਰ ਕਰਦੇ ਹੈ, ਕਿਉਂਕਿ ਵੱਖ ਵੱਖ ਭਾਸ਼ਾਵਾਂ ਵੱਖ ਵੱਖ ਬੋਲੀ ਹੈ, ਉਹਦਾ ਸਤਿਕਾਰ ਕਰਦੇ, ਯਾਦ ਕਰਦੇ ਹੈ। ਮਹਾਰਾਜ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ, ਖੋਟ ਕੱਢ ਰਹੇ ਆ ਵਿੱਚੋਂ, ਉਹਨੂੰ ਸਿਉਣਾ ਬਣਾ ਰਹੇ, ਅਸਲੀ ਨਿਰਮਲ। ਕਿਹਾ ਸੀ ਨਾ, ਪੁੱਛਿਆ ਸੀ ਨਾ ਗੁਰੂ ਸਾਹਿਬ ਨੂੰ ਵੀ ਨਿਰਮਲ ਬੰਦੇ ਤੁਹਾਨੂੰ ਕਿੱਥੋਂ ਮਿਲਣਗੇ, ਤੁਸੀਂ ਨਿਰਮਲ ਬੰਦੇ ਭਾਲਦੇ ਹੋ ਕਿੱਥੋਂ ਮਿਲਣਗੇ। ਗੁਰੂ ਸਾਹਿਬ ਕਹਿੰਦੇ ਬਣਾਵਾਂਗੇ ਅਸੀਂ ਉਹੋ ਜਿਹੇ ਕਰਾਂਗੇ, ਜੋ ਜਿਹੜੇ ਸਾਨੂੰ ਚਾਹੀਦੇ ਹੈ ਉਹ ਜਿਹੇ ਅਸੀਂ ਬਣਾਵਾਂਗੇ, ਕਿਉਂਕਿ ਜਿਹੜਾ ਸਮਰੱਥ ਹੈ, ਅਸੀਂ ਤਾਂ ਅਸਮਰੱਥ ਹੈ, ਸਾਡੀ ਕੋਈ ਜਪ ਨਹੀਂ, ਕੋਈ ਤਪ ਨਹੀਂ, ਕੋਈ ਸੇਵਾ ਨਹੀਂ, ਕੋਈ ਬੰਜਗੀ ਨਹੀਂ, ਕੁਛ ਨਹੀਂ ਹੈ, ਭਾਂਡੇ ਖਾਲੀ ਹੈ। ਹੁਣ ਗੁਰੂ ਭਾਂਡੇ ਭਰ ਰਿਹਾ ਨਾ ਕਿਰਪਾ ਕਰਕੇ, ਉਹੋ ਜਿਹੀ ਬਿਰਤੀ ਬਣਾ ਰਿਹਾ, ਨਿਰਮਲ ਸਿੱਖ ਪੈਦਾ ਕਰ ਰਿਹਾ ਹੈ, ਜੋ ਸਮਰੱਥ ਹੈ, ਸਮਰੱਥਾਂ ਦੇ ਵੀ ਸਮਰੱਥ ਹੈ ਜੀ, ਤੇ ਮਰਜ਼ੀ ਕਿਰਪਾ ਕਰ ਦੇਣ, ਜਾਨਵਰਾਂ ਨੂੰ ਬੋਲਣ ਲਾ ਦੇਣ, ਪਿੰਗਲੇ ਨੂੰ ਪਹਾੜ ਚੜਾ ਸਕਦੇ ਹੈ, ਗੂੰਗਿਆਂ ਤੋਂ ਕਥਾ ਕਰਾ ਸਕਦੇ ਹੈ, ਇਹ ਤਾਂ ਸਮਰੱਥ ਹੈ ਗੁਰੂ ਸਾਹਿਬ। ਮਹਾਰਾਜ ਨੇ ਉਪਦੇਸ਼ ਦਿੱਤਾ ਉਹਨੂੰ, ਕਹਿੰਦੇ ਠੀਕ ਹੈ, ਜਿਹੜਾ ਵੀ ਜੀਵ ਮਾਤ ਲੋਕ ਤੇ ਆਇਆ ਹੈ ਉਹ ਵਿਚਰਦਾ ਹੈ, ਪਰ ਕੀ ਕਹਿ ਕੇ ਛੁੱਟ ਜਾਏਗਾ ਲੇਖਾ ਧਰਮ ਰਾਜ ਨੇ ਲੈਣਾ। ਦੇਖੋ ਕਲਯੁਗੀ ਜੀਵ ਹੈ, ਲੇਖਾ ਤਾਂ ਉੱਥੇ ਰਾਈ ਰਾਈ ਦਾ ਹਿਸਾਬ ਹੋਣਾ, ਦੁੱਧੋ ਪਾਣੀ ਛਾਂਦਣ। ਮੈਂ ਡਰਾ ਨਹੀਂ ਰਿਹਾ, ਮੈਂ ਤਾਂ ਵੈਸੇ ਨੋਰਮਲ ਗੱਲ ਕਰਦਾ, ਕਿਉਂਕਿ ਕਵਿਤਾ ਉਹ ਆ ਰਹੀ ਹੈ ਸਾਡੀ, ਚਿੱਤਰ ਤੇ ਗੁਪਤ ਮੋਢਿਆਂ ਤੇ ਬੈਠੇ ਹਨ, ਉਹ ਸਾਰਾ ਕੁਝ ਲਿਖਿਆ ਜਾ ਰਿਹਾ ਹੈ। ਜਦੋਂ ਧਰਮਰਾਜ ਕੀ ਜਿਹੜੀ ਪੇਸ਼ ਹੋਵਾਂਗੇ, ਦੁੱਧੋ ਪਾਣੀ ਛਾਂਦਣ, ਵੀ ਇਹਨਾਂ ਨੇ ਚੰਗਾ ਆਹ ਕੀਤਾ, ਮਾੜਾ ਆਹ ਕੀਤਾ, ਉਹਦੀ ਵੱਖ ਵੱਖ ਸਜ਼ਾ ਹਨ। ਕਹਿੰਦੇ ਨੇ ਵੀ 18 ਨਰਕ ਬਣਾਏ ਹੈ, 17 ਨਰਕ ਕਹਿੰਦੇ ਉੱਪਰ ਹੈ, 18ਵਾਂ ਮਾਤ ਲੋਕ ਤੇ ਹੈ, ਉਹਦੀ ਵੱਖੋ ਵੱਖਰੀ ਸਜ਼ਾ ਹੈ। ਦੇਖੋ ਕਚਹਿਰੀਆਂ ਜਾਂਦੇ ਆ, ਥਾਣੇ ਜਾਂਦੇ ਆ, ਕਚਹਿਰੀ ਆਵਾਜ਼ ਹੀ ਨਹੀਂ ਪੈਂਦੀ ਕਿਤੇ, ਕਿੰਨਾ ਚਿਰ ਸਾਰੇ ਭੁੱਖੇ ਭਾਣੇ ਬਹਿਣਾ ਪੈਂਦਾ, ਹਸਪਤਾਲਾਂ 'ਚ ਕਿਵੇਂ ਹਾਏ ਕਰਲਾਪ ਹੁੰਦੀ, ਇਹ ਨਰਕ ਹੀ ਹੈ, ਇੱਥੇ ਭੋਗਦਾ। ਕਈਆਂ ਨੂੰ ਇਹੋ ਜਿਹੇ ਰੋਗ ਲੱਗੇ ਆ, ਬੇਨਤੀਆਂ ਕਰਦੇ, ਮਹਾਰਾਜ ਲੈ ਜਾ ਬਹੁਤ ਹੋ ਗਿਆ, ਹੁਣ ਤਾਂ ਤੂੰ ਲੈ ਜਾ, ਕਈਆਂ ਦੀ ਜਾਨ ਪ੍ਰਾਣ ਹੀ ਨਿਕਲ ਰਹੇ ਹਨ। ਮਹਾਰਾਜ ਕਹਿੰਦੇ ਮਤ ਸੋਚੋ ਵੀ ਤੁਹਾਨੂੰ ਕੋਈ ਦੇਖਦਾ ਨਹੀਂ ਹੈ, ਤੁਸੀਂ ਲੋਕਾਂ ਦੀਆਂ ਨਜ਼ਰਾਂ 'ਚੋਂ ਬਚ ਜਾਓਗੇ, ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾ ਦਿਓਗੇ ਵੀ ਉਹਨੂੰ ਮੂਰਖ ਬਣਾ ਤਾ, ਉਹਨੂੰ ਬੁੱਧੂ ਬਣਾ ਤਾ, ਉਹਨੂੰ ਕਿਹੜਾ ਪਤਾ, ਆਪ ਚਲਾਕ ਬਣਦੇ ਹੈ। ਪਰ ਉਹ ਚਾਤਰਾਂ ਦਾ ਵੀ ਚਾਤਰ ਹੈ, ਚਾਤਰਾਂ ਦਾ ਚਾਤਰ ਹੈ, ਇਹ ਮਤ ਸੋਚੋ ਵੀ ਤੁਸੀਂ ਤੁਹਾਡੀ ਚਲਾਕੀ ਫੜੀ ਨਹੀਂ ਜਾਣੀ ਹੈ, ਉਹ ਤਾਂ ਸਾਰਾ ਕੁਝ ਦੱਸ ਦੂ ਅਗਲਾ। ਸਾਰੇ 7 ਜਨਮਾਂ ਦਾ ਪੁੱਛ ਲਓ ਗੁਰੂ ਤੋਂ, ਜੋ ਅੰਤਰਜਾਮੀ ਹੈ, ਕਰਤਾ ਪੁਰਖ ਹੈ ਸਤਿਗੁਰੂ ਗੁਰੂ ਨਾਨਕ ਮਹਾਰਾਜ।
ਉਹ ਵੀ ਬੈਠਾ ਭੂਮੀਆਂ 'ਚ ਔਰ ਹੋਰ ਵੀ ਸਿੱਖ ਸੰਗਤਾਂ ਬੈਠੀਆਂ ਹਨ। ਗੁਰੂ ਸਾਹਿਬ ਭੂਮੀਏ ਚੋਰ ਦਾ ਮਨ ਹਿਰਦਾ ਨਿਰਮਲ ਕਰ ਰਹੇ ਹੈ, ਭਾਂਡਾ ਖਾਲੀ ਉਹਨੂੰ ਭਰ ਰਹੇ ਹੈ, ਬੰਦਗੀ ਦੀ ਸੇਵਾ ਸਿਮਣੇ ਦਾਤਾਂ ਪਾ ਰਹੇ ਹਨ, ਉਪਦੇਸ਼ ਦੇ ਰਹੇ ਹੈ ਤੇ ਜਿਹੜੀ ਸੰਗਤ ਬੈਠੀ ਹੈ ਸਾਰੀ ਸੰਗਤ ਨੂੰ ਭੂਮੀਏ ਚੋਰ ਦੇ ਰਾਹੀਂ ਜਿਵੇਂ ਸਮਝਾਉਂਦੇ ਹੈ ਕੀ ਕਹਿ ਕੇ ਛੁੱਟ ਜਾਏਗਾ ਲੇਖਾ, ਧਰਮ ਰਾਜ ਨੇ ਲੈਣਾ ਮੇਰੇ ਸਾਥੀ ਬਿਆਨ, ਕਿਉਂ ਕਰਦੇ ਆ।

ਮੁਨਾਫਕ ਸਾਈਆ ਮੈਂ ਤੈਨੂੰ ਰੱਬ ਨਾ ਮਨ ਸੀ, ਤੂੰ ਕੈਸੇ ਅਦਲ ਕਮਾਉਣਾ ਹੈ। ਜਿਹੜੇ ਬੰਦੇ ਤੈਨੂੰ ਯਾਦ ਨਹੀਂ ਕਰਦੇ ਉਹਨੂੰ ਵਿੱਚ ਬਹਿਸਤ ਪਹੁੰਚਾਉਣਾ, ਜਿਹੜੇ ਮਰ ਗਏ ਯਾਦ ਤੇਰੀ ਵਿੱਚ ਉਹਨਾਂ ਅੱਗ ਬਿਰ ਹੋਣ ਦੀ ਲਾਉਣਾ। ਰਿਸ਼ੀ ਮੁਨੀ ਤੇਰਾ ਭੇਦ ਨਹੀਂ ਪਾਇਆ, ਤੂੰ ਪਤਾ ਨਹੀਂ ਕੀ ਚਾਹੁੰਦਾ। ਕੋਈ ਭੇਦ ਪਾਇਆ ਭਗਵਾਨ ਦਾ? ਜੇ ਉਹ ਫਸਾਉਣ ਤੇ ਆ ਜਾਵੇ, ਬੰਦਗੀਆਂ ਵਾਲੇ ਫਸ ਜਾਂਦੇ ਆ ਵੀ ਕੋਈ ਕਹਿੰਦਾ ਮੈਂ ਇੰਨੇ ਸਮਾਂ ਨਿਤਨੇਮ ਕੀਤਾ, ਇੰਨੀ ਬੰਦਗੀ ਕੀਤੀ ਆ, ਇੰਨਾ ਮੈਂ ਦਾਨ ਕੀਤਾ ਹੈ, ਜੇ ਉਹ ਫਸਾਉਣ ਤੇ ਆਵੇ। ਤੇ ਜੇ ਪਾਰ ਲਾਉਣਾ ਹੋਵੇ, ਗਣਕਾਂ ਵਰਗੀਆਂ, ਗਣਕਾਂ ਵਰਗੀਆਂ ਨੂੰ ਪਾਰ ਲਾਤਾ। ਗੁਰਬਾਣੀ ਚ ਲਿਖੇ ਨਾ, ਹਰ ਹਰ ਕਰਤ ਭੂਤ ਨਾ ਧਰੀ। ਕਿੱਡੀ ਵੱਡੀ ਰਾਕਸ਼ਨੀ ਸੀਗੀ, ਕੌਡੇ ਰਾਕਸ਼ ਨੂੰ ਗੁਰੂ ਨਾਨਕ ਮਹਾਰਾਜ ਨੇ ਤਾਰਤਾ, ਉਹਦਾ ਕਿਹੜਾ ਕੋਈ ਬੰਦਗੀ ਸੀ, ਕਿਹੜਾ ਜਪ ਤਪ ਸੀਗਾ? ਇਹ ਤਾਂ ਉਹਦੀ ਨਜ਼ਰ ਹੈ। ਨਜ਼ਰ ਨਜ਼ਰ ਵਿੱਚ ਫਰਕ, ਪਾਤਸ਼ਾਹ ਤੇਰੀ ਨਜ਼ਰ ਨਜ਼ਾਰਾ, ਦਰ ਤੇਰੇ ਤੇ ਕਰੇ ਬੇਨਤੀ ਖੜਾ ਬਰਾੜ ਵਿਚਾਰਾ। ਇਹ ਤਾਂ ਨਜ਼ਰ ਹੈ। ਆਪਾਂ ਕਹਿੰਦੇ ਹਾਂ ਮਹਾਰਾਜ ਉਹ ਵਿਅਕਤੀ ਆਦ ਨਸ਼ੇ ਕਰਦਾ ਹੈ, ਘਟੀਆ ਉਹਦੀ ਸੋਚ ਹੈ, ਘਟੀਆ ਕੰਮ ਕਰਦਾ ਹੈ, ਹਮੇਸ਼ਾ ਝੂਠ ਬੋਲਦਾ ਹੈ, ਬਣਤਾਂ ਗਲਤ ਬਣਾਉਂਦਾ। ਗੁਰੂ ਸਾਹਿਬ ਕਹਿੰਦੇ ਇਹੋ ਜਿਹੇ ਪੁਰਸ਼ ਨੂੰ ਲੈ ਕੇ ਆਓ ਗੁਰੂ ਦੇ ਦਰ ਤੇ, ਉਹਦਾ ਮਨ ਆਪੇ ਗੁਰੂ ਨੇ ਬਦਲਣਾ ਹੈ। ਚੰਗੇ ਤਾਂ ਆਪਾਂ ਸਾਰੇ ਹਾਂ, ਆਪਾਂ ਤਾਂ ਕਹਿੰਦੇ ਮਾੜਿਆਂ ਨੂੰ ਲਿਆਓ। ਵਿਗੜੇ ਤਿਗੜਿਆਂ ਦੀ ਵਾਹ ਫੜਨੀ ਚਾਹੀਦੀ ਹੈ। ਇਹ ਨਹੀਂ ਹੈ ਵੀ ਉਹ ਆਏ ਰਹੂ ਸਾਰੀ ਜ਼ਿੰਦਗੀ, ਆਏ ਕਰੂਗਾ ਉਹ। ਜੇ ਉਹਨੂੰ ਸਮਝਾਵਾਂਗੇ, ਉਸ ਪਾਸੇ ਤੋਂ ਮੋੜਾਂਗੇ, ਮੁੜੇ ਆਊਗਾ ਗੁਰੂ ਦੇ ਦਰ ਤੇ। ਗੁਰੂ ਨੇ ਕਿਰਪਾ ਕੀਤੀ, ਹੁਣ ਗੁਰੂ ਸਾਹਿਬ ਵੀ ਤਾਂ ਮੋੜ ਹੀ ਰਹੇ ਆ, ਜਾ ਕੇ ਉੱਥੇ ਕਿਰਪਾ ਕਰ ਰਹੇ, ਦੱਸ ਰਹੇ ਆ ਵੀ ਤੁਹਾਡਾ ਇਹ ਮਾਰਗ ਨਹੀਂ ਹੈ, ਝੂਠ ਦਾ ਰਾਹ ਤੁਸੀਂ ਅਪਣਾ ਰਹੇ ਹੋ। ਠੀਕ ਹੈ, ਖੁਸ਼ੀਆਂ ਹਨ ਕੁਝ ਸਮੇਂ ਦੀਆਂ, ਕਿਸੇ ਨੂੰ ਲੁੱਟ ਕੇ, ਕਿਸੇ ਦਾ ਨੁਕਸਾਨ ਕਰਕੇ, ਕਿਸੇ ਦਾ ਆਪਦਾ ਸਮਰਾਜ ਖੜਾ ਕਰਾਂਗੇ, ਧਨ ਲੁੱਟ ਲਾਂਗੇ, ਆਪ ਅਮੀਰ ਹੋ ਜਾਂਗੇ। ਉਹ ਗਰੀਬ ਪਰ ਉਹਦੀ ਬਦ ਅਸੀਸ ਹਿਰਦੇ ਵਿੱਚੋਂ, ਚਾਹੇ ਉਹ ਲੜਨ ਦੇ ਸਮਰੱਥ ਨਾ ਹੋਵੇ, ਆ ਸਮਰੱਥ ਨਹੀਂ ਲੜ ਸਕਦਾ, ਤੁਹਾਡਾ ਮੁਕਾਬਲਾ ਨਹੀਂ ਕਰ ਸਕਦਾ, ਪਰ ਜਿਹੜੀ ਅੰਦਰੋਂ ਬਦ ਅਸੀਸ ਹੈ, ਕਿਸੇ ਦੀ ਅਸੀਸ ਲੈਣੀ ਚਾਹੀਦੀ ਹੈ। ਬਦ ਅਸੀਸ ਨਹੀਂ, ਹਾਂ ਵੀ ਲੱਗ ਜਾਂਦੀ ਕਈ ਵਾਰੀ। ਮਹਾਰਾਜ ਕਹਿੰਦੇ ਕਿੰਨਾ ਕੁ ਤੁਸੀਂ ਕਰੀ ਜਾਓਗੇ, ਜੇ ਤੁਹਾਡੀਆਂ ਵਾਂਗਾਂ ਖੋਲਤੀਆਂ ਵੀ ਜਾਓ ਤੁਸੀਂ ਕਰੀ ਚਲੋ, ਕਿੰਨਾ ਕ ਉਹ ਤੁਸੀਂ ਜੇ ਰਿਕਾਰਡ ਬਣਾਉਣਾ ਹੈ, ਝੂਠ ਬੋਲਣ ਚ ਨਹੀਂ, ਠੱਗੀਆਂ ਮਾਰਨ ਚ ਨਹੀਂ, ਨਸ਼ੇ ਕਰਨ ਵਿੱਚ ਨਹੀਂ, ਕਿਸੇ ਦਾ ਨੁਕਸਾਨ ਕਰਨ ਵਿੱਚ, ਇਹੋ ਜਿਹੇ ਰਿਕਾਰਡ ਨਾ ਬਣਾਓ। ਰਿਕਾਰਡ ਇਹ ਬਣਾਓ, ਮੈਂ ਇੰਨੇ ਸਹਿਜ ਪਾਠ ਕੀਤੇ, ਇੰਨੇ ਸੁੱਖਾਂ ਦੇ ਮਣੀ ਸੁਖਣੀ ਸਾਹਿਬ ਦੇ ਜਾਪ ਕੀਤੇ, ਇੰਨੇ ਜਪਜੀ ਸਾਹਿਬ ਦੇ ਪਾਠ ਕੀਤੇ, ਇੰਨੇ ਚੌਪਾਈ, ਇਹੋ ਜਿਹਾ ਰਿਕਾਰਡ ਬਣਾਓ। ਇਹ ਨਹੀਂ ਵੀ ਕਿਸੇ ਨੂੰ ਖੋਰਾ ਲਾਉਣਾ ਹੈ, ਆਪ ਨੂੰ ਵਾਧਾ ਦਿਖਾਉਣਾ, ਕਿਸੇ ਨੂੰ ਘਾਟਾ ਪਾਈ ਜਾਣਾ, ਇਹ ਨਹੀਂ ਹੈ। ਉਹਦੇ ਦਰ ਤੇ ਇਹੋ ਜਿਹੇ ਪੁਰਸ਼ ਨਹੀਂ ਕਾਮਯਾਬ ਹੁੰਦੇ। ਉਹ ਤਾਂ ਨਾ ਫਿਰ ਗੁਰੂ ਸਾਹਿਬ ਫਿਰ ਇਹੋ ਜਿਹੀ ਆਤਮਾ ਹਿਰਦਾ ਨਿਰਮਲ ਕਰ ਦਿੰਦਾ ਹੈ, ਕਿਰਪਾ ਕਰਦੀ ਹੈ। ਹੁਣ ਗੁਰੂ ਸਾਹਿਬ ਦੇ ਬਚਨ ਸੁਣ ਤਾਂ ਸਭ ਰਹੇ ਉੱਥੇ ਬੈਠੇ, ਭੂਮੀਆਂ ਚੋਰ ਬੈਠਾ, ਉਹਦੇ ਗ੍ਰਹਿ ਬੈਠੇ, ਹੋਰ ਵੀ ਸੰਗਤ ਆਈ ਹੋਈ ਹੈ, ਜੋ ਗੁਰੂ ਸਾਹਿਬ ਦਾ ਇਹ ਨਾਂ ਸੁਣ ਕੇ, ਜਪ ਤਪ ਸੁਣ ਕੇ ਵੀ ਸਤਸੰਗ ਹੋ ਰਿਹਾ। ਇੱਕ ਚੋਰ ਦੇ ਘਰੇ ਗੁਰੂ ਸਾਹਿਬ ਆ ਗਏ ਆ, ਇੱਕ ਚੋਰ ਬਦਲ ਸਕਦਾ, ਚੋਰ ਦਾ ਮਨ ਬਦਲ ਸਕਦਾ, ਚੋਰ ਉਹ ਰਸਤਾ ਛੱਡ ਸਕਦਾ। ਕਈ ਤਾਂ ਇਹੀ ਦੇਖਣ ਵਾਸਤੇ ਆਏ ਵੀ ਗੁਰੂ ਸਾਹਿਬ ਨੂੰ ਘਰ ਲੱਭਿਆ ਤੇ ਲੱਭਿਆ, ਚੋਰ ਤਾਂ ਹੀ ਲੱਭਿਆ, ਕਿਸੇ ਦੇ ਹੋਰ ਘਰੇ ਆ ਜਾਂਦੇ, ਕਿਸੇ ਚੰਗੇ ਪੁਰਸ਼ ਦੇ ਘਰੇ ਆ ਜਾਂਦੇ, ਉੱਥੇ ਚੋਰ ਆ ਜਾਂਦਾ, ਉੱਥੇ ਮਹਾਰਾਜ ਸਤਸੰਗ ਕਰ ਲੈਂਦਾ। ਕਈਆਂ ਨੇ ਆਪੋ ਆਪਣੇ ਖਿਆਲ, ਜਿੰਨੇ ਉੱਥੇ ਸਰੀਰ ਦੇ ਹਾਂ ਉਹਨੇ ਉਹਨੇ ਵੱਖੋ ਵੱਖਰੋ ਖਿਆਲ ਉਹਨਾਂ ਦੇ, ਪਰ ਜਦੋਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਉਹਦਾ ਮਨ ਬਦਲਤਾ। ਮਨ ਹੀ ਹੈ ਨਾ, ਮਨ ਮੈਂਗਲ ਮਸਤਾਨੇ ਹਾਥੀ ਦੀ ਤਰ੍ਹਾਂ, ਮਨ ਹੀ ਕਿਸੇ ਦੇ ਕਾਬੂ ਆਉਂਦਾ। ਜੇ ਮਨ ਗੁਰੂ ਨੂੰ ਦੇ ਤਾਂ ਮਨ ਵਿੱਚ ਸਤਿਗੁਰ ਕੇ ਪਾਤ ਸੇਵਕ ਕਾਰਜ ਰਾਸ, ਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਮਨ ਦੇਤਾ ਏ, ਤੇ ਮਨ ਤੇ ਕੰਟਰੋਲ ਤਾਂ ਗੁਰੂ ਸਾਹਿਬ ਦਾ ਹੈ। ਹੁਣ ਗੁਰੂ ਸਾਹਿਬ ਸਾਰਾ ਕੁਝ ਆਪ ਅਪਾਰ ਬਖਸ਼ਿਸ਼ ਕਿਰਪਾ ਕਰ ਰਹੇ ਹੈ, ਮਹਾਰਾਜ ਦੇ ਬਚਨ ਸੁਣੇ ਹਨ, ਸਾਰਾ ਕੁਝ ਕੀਤਾ ਹੈ। ਕਵਲੀ ਕਵਿਤਾ ਅਗਲੀ ਕਵਿਤਾ ਬੋਲਾਂਗੇ। ਸੋ ਪਿਆਰੇ ਖਾਲਸਾ ਜੀ, ਗੁਰੂ ਸਾਹਿਬ ਨੇ ਐ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ, ਉਹਦਾ ਹਿਰਦਾ ਨਿਰਮਲ ਹੋ ਗਿਆ, ਉਹਦਾ ਹਿਰਦਾ ਕੋਮਲ ਹੋ ਗਿਆ। ਹੁਣ ਗੁਰੂ ਸਾਹਿਬ ਨੇ ਕਿਰਪਾ ਕਰਤੀ ਹੈ, ਮਨ ਜਦੋਂ ਬਦਲਤਾ ਹੈ, ਮਹਾਰਾਜ ਕਹਿੰਦੇ ਅਸੀਂ ਜਾ ਰਹੇ ਹਾਂ, ਸਾਡੇ ਬਚਨ ਪੱਲੇ ਬੰਨਣੇ ਆ ਜਿੰਨੇ ਤੁਸੀਂ ਬੈਠੇ ਹੋ। ਇਹ ਨਹੀਂ ਹੈ ਕਿ ਇਕੱਲੇ ਭੂਮੀਏ ਚੋਰ, ਇਸ ਵਾਸਤੇ ਹੀ ਹੈ, ਇਹ ਤਾਂ ਹੁਣ ਸਾਡਾ ਸਿੱਖ ਬਣ ਗਿਆ, ਇਹਨੂੰ ਨਾਮ ਵੀ ਦੇਤਾ ਹੈ, ਸਾਰਾ ਕੁਝ ਸਮਝਾਤਾ ਹੈ, ਪਰ ਤੁਸੀਂ ਵੀ ਉਸ ਤੇ ਅਮਲ ਕਰਨਾ, ਪਹਿਰਾ ਦੇਣਾ ਜਿੰਨੇ ਵੀ ਬੈਠੇ ਹੋ। ਗੁਰੂ ਦੀ ਬਾਣੀ ਨੇ ਤੁਹਾਨੂੰ ਪਾਰ ਲੰਘਾਉਣਾ ਹੈ, ਜਪ ਤਪ ਜਿਹੜਾ ਤੁਸੀਂ ਕਰੋਗੇ ਇਹਨੇ ਤੁਹਾਨੂੰ ਪਾਰ ਲਗਾਉਣਾ, ਗੁਰੂ ਨੇ ਉੱਥੇ ਸਹਾਇਤਾ ਕਰਨੀ ਹੈ। ਮਤ ਸੋਚੋ ਕੋਈ ਸਾਡਾ ਰਿਸ਼ਤੇਦਾਰ ਖੜ ਜੂਗਾ, ਕੋਈ ਭਾਈ ਭੈਣ ਨਾਲ ਖੜ ਜੂਗਾ, ਉੱਥੇ ਤਾਂ ਤੁਹਾਨੂੰ ਸੱਚੀ ਦਰਗਾਹ ਦੇ ਵਿੱਚ ਨਾ ਤਾਂ ਕੋਈ ਲਿਬਾਸ ਕੰਮ ਆਉਣਾ ਹੈ ਵੀ ਤੁਹਾਡੇ ਵਧੀਆ ਕੱਪੜੇ ਪਾਏ ਹੈ, ਇੱਧਰ ਫਿਰੇ ਵਧੀਆ ਲਾਇਆ ਹੋਇਆ, ਵਧੀਆ ਸੈਂਟ ਲਾਇਆ ਹੋਇਆ, ਤੁਹਾਡੇ 'ਚ ਮਹਿਕਾਂ ਆਵੇ, ਖੁਸ਼ਬੂ ਆਵੇ। ਖੁਸ਼ਬੂ ਮਹਿਕਾਂ ਤਾਂ ਅੰਦਰੋਂ ਆਉਣੀਆਂ ਚਾਹੀਦੀਆਂ ਵੀ ਜਦੋਂ ਤੁਸੀਂ ਬੋਲੋ, ਤੁਹਾਡੇ ਰਸਨਾ ਦੇ ਵਿੱਚੋਂ ਤੁਹਾਡਾ ਰਾਸ
ਉਹ ਬਾਣੀ ਦਾ ਜਾਪ ਹੋਵੇ, ਬਾਣੀ ਦਾ ਜਵਾਬ। ਸਵਾਸ ਸਵਾਸ ਹਰੀ ਨਾਮ ਲੈ ਬਿਰਥਾ ਜਾਏ ਨਾ ਕੋਏ, ਕਿਆ ਜਾਣੇ ਸਵਾਸ ਕਾ ਆਵਨ ਹੋ ਨਾ ਹੋਏ। ਮਹਾਰਾਜ ਕਹਿੰਦੇ ਗੁਰੂ ਦੀ ਬਾਣੀ ਦਾ, ਗੁਰੂ ਦੇ ਸ਼ਬਦ ਦਾ ਜਾਪ, ਸਵਾਸ ਸਵਾਸ ਜਪਣਾ ਚਾਹੀਦਾ ਹੈ ਸਿੱਖ ਨੂੰ। ਇਹ ਨਹੀਂ ਹੈ, ਅਸੀਂ ਲੁਧਿਆਣੇ ਮਹਾਂਪੁਰਖਾਂ ਦੇ ਇੱਕ ਸੇਵਾ ਕਰਦੇ, ਮੈਂ ਉਦੋਂ ਮੈਂ ਰੱਖਿਆ 18-19 ਸਾਲ ਦਾ ਸੀਗਾ ਜਦੋਂ ਪਹੁੰਚਿਆ ਮੈਂ ਬੱਧਨੀ ਤੋਂ ਲੁਧਿਆਣੇ, ਤੇ ਮਹਾਂਪੁਰ ਉੱਥੇ ਹਾਲ ਅਸੀਂ ਪਾ ਰਹੇ ਸੀਗੇ, ਤੇ ਇੱਟਾਂ ਦੀ ਟਰਾਲੀ ਹਜੇ ਆਉਣੀ ਸੀਗੀ, 8 ਵੱਜ ਗਏ, ਮਿਸਤਰੀ ਤੇ ਮਜ਼ਦੂਰ ਆ ਗਏ, ਤੇ ਸੰਤਾਂ ਦੇ ਪਿਤਾ ਜੀ ਆਏ, ਕਹਿੰਦੇ ਵੀ ਭਾਈ ਬੱਧਨੀ ਤੁਸੀਂ ਬੈਠੇ ਕਿਉਂ? ਅਸੀਂ ਕਿਹਾ ਜੀ ਇੱਟਾਂ ਨਹੀਂ ਆ ਰਹੀਆਂ, ਤੇ ਖੂੰਜੇ ਦੇ ਇੱਕ ਪਿੱਛੇ ਹਾਲ ਦੇ ਵਿੱਚ ਇੱਟਾਂ ਦਾ ਢੇਰ ਲੱਗਿਆ ਪਿਆ ਸੀ, ਉਹਨਾਂ ਦੀ ਇੱਕ ਲੱਤ ਦੁਖਦੀ ਸੀ, ਉਹਨੇ ਇੱਕ ਲੱਤ ਥੱਲੇ ਕਰਕੇ ਇੱਕ ਉੱਪਰ ਰੱਖ ਕੇ, ਤੇ ਉਹਦੇ ਵਿੱਚੋਂ ਕੋਈ ਅੱਧੀ ਕੋਈ ਪੌਣੀ ਕੋਈ ਸਾਬਤੀ ਮੇਰਾ ਖਿਆਲ 50 ਕਿੱਟਾਂ ਕੱਢਤੀਆਂ ਉਹਦੇ ਵਿੱਚੋਂ, ਉਸੇ ਢੇਰ ਦੇ ਵਿੱਚੋਂ ਜਿਹੜੀਆਂ ਸਾਡੀਆਂ ਸਿੱਟੀਆਂ ਪਈਆਂ ਸੀਗੀਆਂ। ਉਹ ਕਹਿੰਦੇ ਜੇ ਨੀਤ ਹੋਵੇ ਨਾ, ਸੇਵਾ ਕਰਨੀ ਹੋਵੇ ਨਾ, ਇਹਦੇ ਵਿੱਚੋਂ ਹੀ ਸਾਰਾ ਕੁਝ ਮਿਲ ਜਾਂਦਾ ਹੈ। ਤੁਸੀਂ ਨਾ ਆਹ ਦੇਖੋ ਇੱਕ ਇੱਟ ਚੱਕੋ, ਉਹਦੇ ਨਾਲ ਤੁਸੀਂ ਵਾਹਿਗੁਰੂ ਸ਼ਬਦ ਜਪੋ, ਚਾਹੇ ਰਾਮ ਕਰੋ ਚਾਹੇ ਵਾਹਿਗੁਰੂ ਕਹੋ। ਗੁਰੂ ਦੇ ਦਰ ਤੇ ਇਹ ਨਹੀਂ ਆ ਵੀ ਤੁਸੀਂ ਸੇਵਾ ਹੀ ਕਰੀ ਜਾਂਦੇ ਹੋ, ਆਸੇ ਪਾਸੇ ਗੱਲਾਂ ਕਰੀ ਜਾਂਦੇ ਹੋ, ਗੁਰੂ ਦੇ ਦਰ ਤੇ ਆ ਕੇ ਸੇਵਾ ਦੇ ਨਾਲ ਸਿਮਰਨ ਵੀ ਹੋ ਸਕਦਾ ਹੈ। ਵੀ ਇੱਕ ਇੱਟ ਚੱਕੋ, ਨਾਲ ਤੁਸੀਂ ਪ੍ਰਭੂ ਦਾ ਵਾਹਿਗੁਰੂ ਦਾ ਨਾਮ ਜਪੋ, ਤੁਹਾਨੂੰ ਦੁੱਗਣਾ ਫਲ ਮਿਲੂਗਾ। ਅਸੀਂ ਤਾਂ ਬੱਚੇ ਸਾਂ, ਹੋਰ ਵੀ ਸਨ ਉੱਥੇ, ਉਹ ਕਹਿੰਦੇ ਵੀ ਹਾਂ ਵੀ ਬਾਪੂ ਨੇ, ਪਿਤਾ ਜੀ ਨੇ, ਮਹਾਂਪੁਰਖਾਂ ਦੇ ਪਿਤਾ ਨੇ ਗੱਲ ਵਧੀਆ ਦੱਸੀ ਹੈ। ਸੋ ਇਸ ਕਰਕੇ ਜੇ ਆਪਾਂ ਸੇਵਾ ਵੀ ਕਰਦੇ ਹਾਂ, ਜਾਂ ਬੀਬੀਆਂ ਹੁਣ ਦੇਖੋ ਪ੍ਰਸ਼ਾਦੇ ਬਣਾਉਂਦੀਆਂ ਨੇ, ਕਿਵੇਂ ਜਾਪ ਹੁੰਦਾ ਜਾਂ ਵਰਤਾਉਂਦੇ ਜਾਪ ਹੁੰਦਾ ਹੈ, ਇਹ ਸਾਰਾ ਕੁਝ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਦੁਆਰਾ ਹੀ ਸੰਭਵ ਹੋ ਸਕਦਾ। ਇਹ ਅੰਦਰੋਂ ਵਾਜੇ ਆਉਂਦੇ ਹੈ, ਅਨਹਦ ਵਾਜੇ ਵੱਜਦੇ ਆ, ਅਨਹਦ ਵਾਜੇ ਵੀ ਜਦੋਂ ਗੁਰੂ ਸਾਹਿਬ ਕਿਰਪਾ ਕਰਦਾ ਹੈ, ਫਿਰ ਉਹ ਮੰਜ਼ਲਾਂ ਵੀ ਪ੍ਰਾਪਤ ਹੁੰਦੀਆਂ ਹਨ ਉਸ ਸਿੱਖ ਨੂੰ। ਇਹ ਗੱਲਾਂ ਬਾਤਾਂ ਨਾਲ ਨਹੀਂ ਖਾਲਸਾ ਕਹਾਇਆ ਜਾਂਦਾ, ਗੱਲਾਂ ਬਾਤਾਂ ਨਾਲ ਨਹੀਂ ਸਿੱਖ ਬਣਿਆ ਜਾਂਦਾ, ਗੱਲਾਂ ਬਾਤਾਂ ਨਾਲ ਨਹੀਂ ਭਗਤ ਬਣਿਆ ਜਾਂਦਾ, ਦਿਖਾਵੇ ਕਰਕੇ ਨਹੀਂ ਭਗਤ ਬਣਿਆ ਜਾਂਦਾ, ਫਾਰਮੈਲਟੀਆਂ ਨਾਲ ਨਹੀਂ ਹੈ, ਇਹ ਤਾਂ ਅੰਦਰੋਂ ਉਬਾਲੇ ਉੱਠਦੇ ਹੈ। ਗੁਰੂ ਸਾਹਿਬ ਸਾਰਾ ਮਾਰਗ ਦੱਸ ਕੇ, ਸਾਰੀ ਕਿਰਪਾ ਕਰਕੇ, ਸਾਰਾ ਕੁਝ ਸਮਝਾ ਕੇ ਮਹਾਰਾਜ ਕਹਿੰਦੇ ਅਸੀਂ ਚੱਲੇ ਹੈ, ਹੁਣ ਤੂੰ ਸਾਡੇ ਹੋਏ ਇਹਨਾਂ ਸ਼ਬਦਾਂ ਤੇ ਤੂੰ ਤੁਰਨਾ, ਜਿਹੜੇ ਪੂਰਨੇ ਪਾਤੇ ਹੈ ਇਹ ਮਾਰਗ ਤੇ ਤੂੰ ਤੁਰਨਾ ਹੈ, ਸੱਚ ਦਾ ਰਾਹ ਅਪਣਾਉਣਾ ਹੈ, ਬਾਕੀ ਤੂੰ ਸਾਰਾ ਕੁਝ ਛੱਡ ਦੇਣਾ ਹੈ। ਹੁਣ ਚੋਰੀ ਕਰਨ ਵਾਸਤੇ ਜਾ ਰਿਹਾ, ਪਹਿਲਾਂ ਤਾਂ ਜੋ ਲੰਗਰ ਸੀਗਾ ਉਹਦਾ ਲੰਗਰ ਲਾਇਆ ਹੋਇਆ ਏ, ਦੇਖੋ ਲੰਗਰ ਵਰਤਾ ਰਿਹਾ ਹੈ ਉਹਦੇ ਲੰਗਰ ਲਾਤਾ ਗੁਰੂ ਨਾਨਕ ਦੇ ਨਾਂ ਤੇ, ਹੋਰ ਵੀ ਜਿਹੜੇ ਪਾਂਧੀ ਰਾਹੀ ਆਉਂਦੇ ਆ ਉਹਨਾਂ ਨੂੰ ਆਪਾਂ ਲੰਗਰ ਛਕਾਈਏ। ਹੁਣ ਚੋਰੀ ਕਰਨ ਜਾਂਦਾ ਨਹੀਂ ਹੈ, ਕਿਸੇ ਨੂੰ ਲੁੱਟ ਕੇ ਲਿਆਉਂਦਾ ਨਹੀਂ ਹੈ, ਜਿਹੜਾ ਰਾਸ਼ਨ ਹੈ ਉਹ ਮੁੱਕੀ ਜਾਂਦਾ, ਲੋਕ ਆ ਰਹੇ ਹੈ, ਕਈ ਤਾਂ ਦੇਖਣ ਦੇ ਬਹਾਨੇ ਆਉਂਦੇ ਹੈ ਵੀ ਇਹ ਬੰਦਾ ਸੁਧਰ ਜੂਗਾ, ਵੀ ਭੂਮੀਆਂ ਬਦਲ ਸਕਦਾ, ਇਹ ਚੰਗੇ ਕੰਮ ਕਰ ਸਕਦਾ, ਨਾਲੇ ਕਹਿੰਦੇ ਆਓ ਦੇਖਦੇ ਹਾਂ ਜਾ ਕੇ ਵੀ ਇਹ ਪਹਿਲਾਂ ਛਕਾਊਗਾ ਫਿਰ ਰਾਤ ਨੂੰ ਲੁੱਟਦਾ ਤਾਂ ਨਹੀਂ ਹੈ, ਪਹਿਲਾਂ ਆਹੀ ਕੰਮ ਸੀਗਾ, ਪਹਿਲਾਂ ਛਕਾਉਂਦਾ ਮੁੜ ਕੇ ਲੁੱਟਦਾ, ਆਪਾਂ ਦੇਖਦੇ ਹਾਂ ਜਾ ਕੇ ਇਹ ਬਦਲ ਸਕਦਾ, ਇਹ ਭੈੜੇ ਕਾਰਜ ਕਰਦਾ ਸੀਗਾ, ਮਾੜਾ ਸੀਗਾ, ਇਹ ਚੋਰੀਆਂ ਕਰਦਾ ਸੀਗਾ, ਇਹ ਸਹੀ ਮਾਰਗ ਤੇ ਆ ਸਕਦਾ? ਕਹਿੰਦੇ ਦੇਖਣ ਨੂੰ ਜਾਂਦੇ ਉੱਥੇ, ਕਹਿੰਦੇ ਨਾ ਵੀ ਵਾਕਈ ਵਧੀਆ, ਇਹ ਬਦਲ ਗਿਆ, ਇਹਦਾ ਮਨ ਬਦਲ ਗਿਆ, ਹੁਣ ਗੁਰੂ ਨਾਨਕ ਮਹਾਰਾਜ ਦੇ ਨਾਂ ਤੇ ਲੰਗਰ ਚੱਲਦਾ ਏ, ਲੁੱਟ ਕੇ ਕਿਸੇ ਨੂੰ ਲਿਆਉਂਦਾ ਨਹੀਂ, ਚੋਰੀ ਕਰਦਾ ਨਹੀਂ ਹੈ, ਜਿਹੜਾ ਧਨ ਦੌਲਤ ਹੈ ਰਾਸ਼ਨ ਆ ਉਹ ਖਤਮ ਹੋਈ ਜਾਂਦਾ, ਇੱਕ ਦਿਨ ਸੋਚਦਾ ਏ ਮਨਾ ਕੱਲ ਦਾ ਹੀ ਰਾਸ਼ਨ ਰਹਿ ਗਿਆ ਕੀ ਕਰਾਂਗੇ, ਗੁਰੂ ਸਾਹਿਬ ਕਹਿੰਦੇ ਅਸੀਂ ਚੋਰੀ ਨਹੀਂ ਕਰਨੀ, ਤੇ ਮਹਾਰਾਜ ਦਾ ਬਚਨ ਵੀ ਸਾਰੇ ਮੰਨਣੇ ਆ, ਹੁਣ ਪਾਠ ਵੀ ਕਰ ਰਿਹਾ ਏ। ਉਹ ਕਹਿੰਦਾ ਹਰੇ ਓਂ ਕਰ ਸ਼ਰੇਆਮ ਜਾਂਦੇ ਚੋਰੀ ਕਰਨ ਵਾਸਤੇ, ਉਹਦੇ ਇਲਾਕੇ 'ਚ ਇੱਕ ਧਰਾਜ ਬਾਦਸ਼ਾਹ ਹੋਇਆ ਰਾਜਾ, ਉਹਦੇ ਮਹਿਲਾਂ ਚੋਰੀ ਕਰਨ ਵਾਸਤੇ ਜਾ ਰਿਹਾ ਏ, ਵਧੀਆ ਚੂੜੀਦਾਰ ਪਜਾਮੀ ਪਾਈ, ਖੁੱਸਾ ਪਾਇਆ, ਰਾਜਕੁਮਾਰਾਂ ਵਾਂਗੂ ਐਨ ਵਧੀਆ ਪਾਇਆ ਹੈ, ਜਲਸਾ ਸਾਰਾ ਕੁਛ ਪਾ ਕੇ ਨਾ, ਸ਼ੇਰਵਾਨੀ ਕੀ ਕਹਿੰਦੇ ਹੁੰਦੇ ਆ, ਸਾਰਾ ਪਾ ਕੇ, ਉਹ ਮਾਲਾ ਵੀ ਪਾਲੀ, ਇੱਕ ਵਧੀਆ ਪਗੜੀ ਸਜਾਈ ਹੈ, ਇੱਕ ਕਿਰਪਾਨ ਵੀ ਲੈ ਲਈ ਹੈ ਨਾਲ, ਘੋੜੇ ਤੇ ਸਵਾਰ ਹੋ ਕੇ ਰਾਜਕੁਮਾਰਾਂ ਵਾਲਾ ਭੇਸ ਬਣਾ ਕੇ ਸਵਾਰ ਹੋ ਕੇ ਸ਼ਰੇਆਮ ਜਾ ਰਿਹਾ ਹੈ ਧਰਾਜ ਬਾਦਸ਼ਾਹ ਦੇ ਮਹਿਲਾਂ ਚੋਰੀ ਕਰਨ ਵਾਸਤੇ। ਅੱਗੋਂ ਪਹਿਰੇ ਵਾਲੇ ਬਾਹਰ ਖੜੇ ਹੁੰਦੇ ਆ, ਕੁਛ ਅੰਦਰ ਕੁਛ ਬਾਹਰ ਖੜੇ ਹੁੰਦੇ ਆ, ਜਦੋਂ ਉੱਥੇ ਜਾਂਦਾ ਏ ਗੇਟ ਤੇ ਦਰਵਾਜ਼ੇ ਤੇ, ਪਹਿਰੇ ਵਾਲੇ ਪੁੱਛਦੇ ਵੀ ਕਹਿੰਦੇ ਕੌਣ ਆ ਤੂੰ, ਕਿਹਨੂੰ ਮਿਲਣਾ ਏ? ਉਹ ਕਹਿੰਦਾ ਚੋਰ ਆ ਮੈਂ, ਚੋਰੀ ਕਰਨ ਵਾਸਤੇ ਆਇਆ। ਸੱਚ ਬੋਲਿਆ, ਦੇਖੋ ਨਾ ਸੱਚ ਬੋਲਿਆ। ਦੋਵੇਂ ਜਾਣੇ ਨਾ ਜਿਹੜੇ ਪਹਿਰੇ ਆਏ ਸੀ ਕਹਿੰਦੇ ਦੇਖੋ ਆਪਾਂ ਨੂੰ ਕਿਵੇਂ ਮਖੌਲ ਕਰਦਾ ਹੈ, ਆਪਾਂ ਤਾਂ ਗਰੀਬ ਹੈ, ਨੌਕਰ ਹੈ, ਇਸ ਰਾਜੇ ਦੇ ਤਨਖਾਹ ਲੈਣੀ ਹੈ, ਆਹ ਤਾਂ ਕੋਈ ਰਾਜਕੁਮਾਰ ਲੱਗਦਾ, ਇਹ ਰਿਸ਼ਤੇਦਾਰ ਲੱਗਦਾ ਹੈ ਬਾਦਸ਼ਾਹ ਦਾ, ਉਹਨੂੰ ਇਹ ਮਿਲਣ ਵਾਸਤੇ ਆਇਆ ਏ, ਇਹਦੀ ਕੋਈ ਰਿਸ਼ਤੇਦਾਰੀ ਹੈ, ਆਪਾਂ ਤਾਂ ਸਾਡਾ ਤਾਂ ਫਰਜ਼ ਆ ਪੁੱਛਣਾ,
ਆਪਾਂ ਇਹਨੂੰ ਪੁੱਛਿਆ ਵੀ ਤੂੰ ਕੌਣ ਹੈ, ਇਹ ਮਖੌਲ ਕਰਦਾ ਕਹਿੰਦਾ ਮੈਂ ਚੋਰ ਹੈ, ਚੋਰੀ ਕਰਨ ਆਇਆ। ਉਹਨੇ ਸੱਚ ਬੋਲਿਆ, ਉਹਨਾਂ ਨੇ ਝੂਠ ਸਮਝ ਲਿਆ। ਦਰਵਾਜ਼ਾ ਖੋਲਦਾ, ਜਾਓ ਜੀ, ਕਿਉਂ ਮਸ਼ਕਰੀਆਂ ਟਿਚਰਾਂ ਕਰਦੇ ਹੋ, ਮਖੌਲ ਕਰਦੇ ਹੋ ਸਾਨੂੰ? ਤੁਸੀਂ ਤਾਂ ਕੋਈ ਰਾਜਕੁਮਾਰ ਲੱਗਦੇ ਹੋ, ਤੁਹਾਡੇ ਵਸਤਰ ਵਧੀਆ ਪਾਏ ਹੋਏ ਹੈ, ਤੁਸੀਂ ਤਾਂ ਰਿਸ਼ਤੇਦਾਰ ਲੱਗਦੇ ਹੋ ਰਾਜੇ ਦੇ, ਜਾਓਗੇ ਨਾ? ਦਰਵਾਜ਼ਾ ਖੋਲਤਾ ਹੈ, ਸ਼ਾਮ ਦਾ ਵੇਲਾ ਸੀਗਾ, ਉੱਥੇ ਟਹਿਲਦਾ ਰਿਹਾ ਹੈ ਰਾਜਾ, ਤਾਂ ਮਹਿਲਾਂ 'ਚ ਆਪਦੇ ਵਿਸ਼ਰਾਮ ਕਰ ਰਿਹਾ ਹੈ, ਅਤੇ ਉਹਨੇ ਦੇਖਿਆ ਇਹ ਘੋੜਾ ਇੱਕ ਤਰਫਾ ਬੰਨਿਆ ਹੈ, ਅਤੇ ਕਿੱਥੇ ਗਿਆ ਹੈ? ਖਜ਼ਾਨੇ 'ਚ ਗਿਆ, ਜਿੱਥੇ ਖਜ਼ਾਨਾ ਹੈ ਉਹਦਾ, ਖਜ਼ਾਨੇ 'ਚ ਗਿਆ ਹੈ, ਉੱਥੋਂ ਕੱਪੜਾ ਲਿਆ ਹੈ, ਉਹਦੇ ਵਿੱਚ ਜੋ ਕੁਛ ਉਹਨੂੰ ਮਿਲਿਆ ਉਹਦੀ ਪੰਡ ਭਰ ਲਈ ਹੈ। ਉਹ ਪੰਡ ਭਰ ਕੇ ਬਾਹਰ ਨਿਕਲਣ ਲੱਗਿਆ ਹੈ, ਗੁਰੂ ਸਾਹਿਬ ਨੇ ਇੱਕ ਕਲਾ ਵਰਤਾਈ ਹੈ, ਰਸੋਈ ਰਾਜੇ ਦੀ, ਉਹਦੇ ਵਿੱਚ ਇੱਕ ਸੋਨੇ ਦਾ ਕੌਲ ਪਿਆ, ਐਂ ਢੱਕਣ ਲੱਗਿਆ, ਵਿੱਚ ਉਹਦੇ ਪਦਾਰਥ ਹੈ, ਉਹਨੇ ਪੰਡ ਰੱਖਤੀ ਆ ਉੱਥੇ, ਉਹ ਕੌਲ ਦਾ ਢੱਕਣ ਪਰਾਂ ਕੀਤਾ, ਉਹਨੂੰ ਉਂਗਲ ਲਾਈ, ਜਦੋਂ ਮੂੰਹ ਨੂੰ ਲਾਇਆ ਤਾਂ ਨਿਮਕ ਦਾ ਸਵਾਦ ਆਇਆ। ਮਹਾਰਾਜ ਦਾ ਬਚਨ ਆ ਗਿਆ, ਕਹਿੰਦਾ ਨਿਮਕ ਹਰਾਮੀ ਨਹੀਂ ਕਰਨੀ ਗੀ, ਜਿਹਦਾ ਖਾਈਏ ਉਸੇ ਦੇ ਗੁਣ ਗਾਈਏ। ਪੰਡ ਉੱਥੇ ਰੱਖਤੀ ਆ, ਲੈ ਕੇ ਨਹੀਂ ਗਿਆ, ਉਵੇਂ ਵਾਪਸ ਆ ਗਿਆ, ਕਹਿੰਦੇ ਰਾਖੇ ਗੁਰੂ ਨਾਨਕ ਮਹਾਰਾਜ ਆਪਣੇ ਆਪੇ ਕਿਰਪਾ ਕਰਨਗੇ। ਲਓ ਹੁਣ ਕਾਵ ਰਚਨਾ ਸਰਵਣ ਕਰਿਓ। ਇਧਰੋਂ ਰਾਤ ਬੀਤ ਗਈ, ਦਿਨ ਚੜ ਗਿਆ ਏ, ਜਦੋਂ ਦਿਨ ਚੜਿਆ ਰਾਜੇ ਨੇ ਗੇੜਾ ਮਾਰਿਆ ਏ, ਦੇਖਿਆ ਏ ਔਰ ਗਿਆ ਏ ਉੱਥੇ ਖਜ਼ਾਨੇ ਦੇ ਵਿੱਚ, ਕਹਿੰਦਾ ਚੋਰ ਆਇਆ ਏ, ਉਹ ਪੰਡ ਪਈ ਹੈ, ਪਹਿਰੇਦਾਰਾਂ ਨੂੰ ਤਾੜਦਾ ਏ, ਦਰਬਾਰ 'ਚ ਜਾਂਦਾ ਏ, ਦਰਬਾਰ ਸਜਾਉਂਦਾ, ਸਾਰੇ ਮੰਤਰੀ ਸੰਤਰੀ ਅਹਿਲਕਾਰ ਸਾਰੇ ਸਾਦਾ ਹੈ, ਪਹਿਰੇ ਵਾਲੇ ਨੂੰ ਕਹਿੰਦਾ ਪਹਿਰੇਦਾਰੋ ਰਾਤੀ ਕਿੱਥੇ ਮਰ ਗਏ ਸੀਗੇ, ਸੌਂਦਾ ਨਹੀਂ ਗਏ ਸੀਗੇ, ਚੋਰ ਆਇਆ ਏ, ਮਨਮਾਨੀ ਕਰਕੇ ਗਿਆ, ਕੀ ਪਤਾ ਕੀ ਕੁਝ ਲੈ ਗਿਆ ਏ, ਰਾਤੀ ਕਿਹੜੇ ਚੋਰ ਨੇ ਲੁੱਟ ਲਿਆ ਖਜ਼ਾਨਾ, ਇੱਕ ਧਰਾਜ ਬਾਦਸ਼ਾਹ ਤਾੜ ਕੇ, ਜਿਵੇਂ ਸਿਪਾਹੀਆਂ ਨੂੰ ਕਹਿੰਦੇ ਮੇਰੇ ਸਾਥੀ ਬਿਆਨ।

ਭੂਪ ਨੇ ਦਰਬਾਰ ਲਾਇਆ ਏ ਔਰ ਸਾਰੇ ਬੁਲਾ ਲਏ ਆ, ਪਹਿਰੇ ਵਾਲੇ ਜਿਹੜੇ ਰਾਤ ਦੇ ਪਹਿਰੇ ਸੀਗੇ। ਪਹਿਰੇ ਵਾਲਿਆਂ ਨੂੰ ਕਹਿੰਦਾ ਪਹਿਰੇਦਾਰੋ, ਕੋਈ ਨਸ਼ਾ ਕਰਿਆ ਸੀ ਰਾਤ ਤੁਸੀਂ ਜਾਂ ਸੌਂਗੇ ਸੀਗੇ, ਚੋਰ ਆਇਆ ਸ਼ਰੇਆਮ, ਕੀ ਪਤਾ ਕਿੰਨਾ ਕੁਝ ਲੈ ਗਿਆ ਹੋਊ, ਇੱਕ ਪੰਡ ਉੱਥੇ ਰੱਖ ਗਿਆ, ਕੀ ਪਤਾ ਇੱਕ ਪੰਡ ਲੈ ਗਿਆ ਹੋਊਗਾ, ਭਾਲੋ ਕੇਰਾ, ਨਹੀਂ ਤੁਸੀਂ ਕੁਤਾਹੀ ਵਰਤੀ ਹੈ ਡਿਊਟੀ ਤੇ ਤੁਹਾਨੂੰ ਜੀ ਛੁੱਟੀ ਵੀ ਹੋ ਸਕਦੀ ਹੈ ਤੇ ਤੁਹਾਨੂੰ ਮਿਲਣਾ ਵੀ, ਕੋਈ ਸਜ਼ਾ ਤੁਹਾਨੂੰ ਮਿਲੂਗੀ ਜਾਂ ਤਾਂ ਲੱਭ ਕੇ ਲਿਆਓ। ਆਏ ਤਾੜਨਾ ਕਰਤਾ ਹੈ, ਉਹ ਫੜਨ ਵਾਸਤੇ ਜਾ ਰਹੇ ਹਨ। ਇਸ ਤੋਂ ਅੱਗੇ ਦਾ ਇਤਿਹਾਸ ਕੱਲ੍ਹ ਦਿਨ ਦੇ ਦੀਵਾਨਾਂ 'ਚ ਪੇਸ਼ ਕਰਾਂਗੇ। ਦਿਨ ਦੇ ਦੀਵਾਨਾਂ 'ਚ ਅਸੀਂ ਗੁਰੂ ਸਾਹਿਬ ਦੇ ਇਤਿਹਾਸ ਪੇਸ਼ ਕਰਦੇ ਹਾਂ, ਸ਼ਾਮਾਂ ਨੂੰ ਹਾਜ਼ਰੀ ਭਰਦੇ ਹਾਂ, ਉਦੋਂ ਅਸੀਂ ਸਿੱਖ ਇਤਿਹਾਸ ਜੋ ਗੁਰੂਆਂ ਨੇ ਨਵਾਜਿਆ ਹੈ ਉਹ ਸਿੱਖ ਇਤਿਹਾਸ ਸ਼ਾਮ ਨੂੰ ਪੇਸ਼ ਕਰਦੇ ਹਾਂ। ਗੁਰੂ ਸਾਹਿਬ ਦੇ ਇਤਿਹਾਸ ਉੱਚੇ ਅਤੇ ਸੁੱਚੇ ਬੋਲਦਿਆਂ ਤੋਂ ਗਲਤੀਆਂ ਹੋ ਹੀ ਜਾਂਦੀਆਂ ਹਨ। ਗੁਰੂ ਸਾਹਿਬ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ, ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ, ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ੀ ਹੈ। ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਇਹਨਾਂ ਕੁਛ ਕਹਿੰਦੇ ਖਿਮਾ ਦੇ ਜਾਚਕ ਐਂ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਲਾਉਣ ਦਾਵੇ ਧਾਏ ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਧਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਧੰਨ ਧੰਨ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕਾ ਕੁਟਾਨ ਕੁਟਾਨ ਸ਼ੁਕਰਾਨਾ। ਆਪ ਜੀ ਨੇ ਉਦਮ ਬਖਸ਼ੇ ਪਾਵਨ ਹਜ਼ੂਰੀ ਵਿੱਚ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਗੁਰੂ ਸ਼ਬਦ ਦੀਆਂ ਵਿਚਾਰਾਂ ਢਾਡੀ ਵਾਰਾਂ ਇਤਿਹਾਸ ਤੇ ਗਾਇਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਮਹਾਰਾਜ ਅੱਗੇ ਤੂੰ ਸਮੱਤ ਬਖਸ਼ਣੀ ਬਾਣੀ ਸ਼ੁੱਧ ਸਪਸ਼ਟ ਪੜਨ ਦੀ ਸਮਰੱਥਾ ਉਦਮ ਬਖਸ਼ਣੇ। ਸਤਿਗੁਰ ਸੱਚੇ ਪਾਤਸ਼ਾਹ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸੰਗਤ ਦੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ ਕੇ ਨਿਵਾਜਣਾ ਸਮੂਹ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ਣੀਆਂ। ਕਰੋ ਕਿਰਪਾ ਆਪਣੇ ਫੁਰਮਾਨ ਬਖਸ਼ ਕੇ ਕਿਰਤਾਰਥ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੇ ਘਿਰੇ ਨਾ ਪਾਈਆ ਕਰਮ ਮਿਲੇ ਨਹੀਂ ਠਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਹ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਾਰਾਸਾ ਮਹਿਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਊ ਆਖਣ ਔਖਾ ਸਾਚਾ ਨਾਊ ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀਏ ਦੋ ਸੌ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ।